ਤੰਦਰੁਸਤੀ ਦੀ ਯਾਤਨਾ ਕਿਰਪਾ ਕਰਨੀ ਦਰੋਂ ਕਰੋ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕਲਾ ਪ੍ਰਸ਼ਾਦ ਦੀ ਦੇਗ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਬਹੁਤ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ। ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਗੁਰੂ ਘਰ ਵਿਖੇ 5 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। 30 ਜੂਨ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇਗਾ। ਸਤਿਗੁਰਾਂ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ 1 ਅਗਸਤ ਨੂੰ ਹੋਵੇਗਾ। ਗੁਰੂ ਘਰ ਵਿਖੇ ਜੋ ਸਮਾਗਮ ਹਨ 17 ਜੁਲਾਈ ਤੋਂ ਆਰੰਭ ਹੋਣਗੇ। ਕਥਾ ਦਰਬਾਰ, ਢਾਡੀ ਦਰਬਾਰ, ਆਤਮ ਰਸ ਕੀਰਤਨ ਦਰਬਾਰ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨ

ਸੇਵਾ ਦੇ ਵਿੱਚ ਤਨ ਮਨ ਧਨ ਦੇ ਨਾਲ ਹਿੱਸਾ ਪਾ ਕੇ ਜਰੂਰ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੰਗਤ ਜੀ ਜੋ ਆਪ ਜੀ ਨੂੰ ਪਾਲਕੀ ਵਾਸਤੇ ਬੇਨਤੀ ਕੀਤੀ ਸੀ, ਸਤਿਗੁਰਾਂ ਦੀ ਅਪਾਰ ਬਖਸ਼ ਸਦਕਾ ਪਾਲਕੀ ਸਾਹਿਬ ਵਾਸਤੇ ਨਵੀਂ ਵੈਨ ਗੁਰੂ ਘਰ ਵਿਖੇ ਆ ਚੁੱਕੀ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਕਿਰਤ ਵਿਚੋਂ ਦਸਵੰਧ ਕੱਢਿਆ। ਸਤਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਨਾਲ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਬਲ ਬਖਸ਼ਣ। ਸੋ ਸੰਗਤ ਜੀ ਵੱਧ ਤੋਂ ਵੱਧ ਸਤਿਗੁਰਾਂ ਦੇ ਦਰ ਦੀਆਂ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਆਓ ਸੰਗਤ ਜੀ ਹੁਣ ਸਮਾਂ ਆਰਤੀ ਆਰਤੀ ਦੇ ਕੀਰਤਨ ਦਾ ਹੈ। 5:50 ਤੱਕ ਆਰਤੀ ਦੇ ਕੀਰਤਨ ਸਰਵਣ ਕਰੀਏ। ਸੇਵਾ ਨਿਭਾ ਰਹੇ ਨੇ ਭਾਈ ਕੁਲਜਿੰਦਰ ਸਿੰਘ, 5:50 ਤੋਂ 6:30 ਤੱਕ ਗੁਰ ਇਤਿਹਾਸ ਦੀ ਕਥਾ ਗਿਆਨੀ ਕੁਲਦੀਪ ਸਿੰਘ ਜੀ ਕਰਨਗੇ, 6:30 ਤੋਂ 7:20 ਤੱਕ ਢਾਡੀ ਜਥਾ ਗਿਆਨੀ ਇੰਦਰਜੀਤ ਸਿੰਘ ਬਜੂਹਾ, 7:30 ਤੋਂ 9:00 ਤੱਕ ਗੁਰਬਾਣੀ ਪਾਠ ਬੋਧ ਸਮਾਗਮ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪ੍ਰੇਮ ਨਾਲ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਸੇਵਾ ਬਾਰੇ ਸਾਨੂੰ ਭਾਈ ਕੁਲਜਿੰਦਰ ਸਿੰਘ ਜੀ ਪਹੇਵੇ ਵਾਲੇ, ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ, ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਚੜ੍ਹਦੀ ਕਲਾ

ਕਥਾ ਦਰਬਾਰ, ਕੀਰਤਨ ਦਰਬਾਰ, ਢਾਡੀ ਦਰਬਾਰ ਆਰੰਭ ਹੋਣਗੇ, ਜਿਨ੍ਹਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀ ਅਤੇ ਹੋਰ ਸਿੰਘ ਸਾਹਿਬਾਨ ਪਹੁੰਚ ਕੇ ਸੇਵਾਵਾਂ ਨਿਭਾਉਣਗੇ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਸੰਗਤ ਜੀ, ਹੁਣ ਸਮਾਂ ਹੈ ਤੁਰਕੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ। ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ, ਦਮਦਮੀ ਟਕਸਾਲ ਵਾਲੇ।

0: ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਗੁਰੂ ਘਰ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਕੱਲ੍ਹ ਦਿਆਂ ਦੀਵਾਨਾ ਅੰਦਰ ਪਿਛਲਾ ਇਤਿਹਾਸ ਆਪ ਜੀਆਂ ਨੇ ਸ਼ਰਵਣ ਕੀਤਾ ਹੈ। ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਗੁਰਤਾ ਗੱਦੀ ਤੇ ਸੁਭਾਏ ਮਾਨ ਹੋ ਗਏ ਨੇ ਪਾਤਸ਼ਾਹ ਜੀ। ਤਮਾਮ ਸੰਗਤਾਂ ਚਾਰੇ ਦਿਸ਼ਾਵਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕਰਕੇ ਮਹਾਰਾਜ ਜੀਆਂ ਦੇ ਚਰਨਾਂ ਨੂੰ ਪ੍ਰਸਨਾ ਕਰਦੀ ਹੈ। ਜਿਹੜੇ ਗੋਰਖਨਾਥ ਦਾ ਪੰਥ ਹੈ ਉਹਦੇ ਨਾਲ ਦੇ 84 ਸਿੱਧ ਹਨ, ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਜੀਆਂ ਦੇ ਨਾਲ ਵੀ ਵਿਚਾਰ ਕਰਨਾ ਕੀਤੀ ਸੀ ਜਦੋਂ ਉਹਨਾਂ ਨੂੰ ਇਹ ਖਬਰ ਮਿਲੀ ਹੈ ਕਿ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚਖੰਡ ਪਿਆਨਾ ਕਰ ਗਏ ਨੇ। ਉਹਨਾਂ ਦੀ ਥਾਂ ਦੇ ਉੱਪਰ ਹੁਣ ਚੌਥੇ ਥਾਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਸੁਭਾਏ ਮਾਨ ਹੋ ਗਏ ਨੇ। ਸਿੱਧਾਂ ਨੇ ਮਨ ਵਿੱਚ ਸ਼ੰਕਾ ਕੀਤਾ ਹੈ ਵੀ ਜਾ ਕੇ ਵੇਖੀਏ, ਦਰਸ਼ਨ ਕਰੀਏ, ਵਿਚਾਰਾਂ ਕਰੀਏ, ਪਤਾ ਲੱਗੇਗਾ ਕਿ ਚੌਥੇ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਰੂਪ ਹਨ, ਉਹਨਾਂ ਦੇ ਵਾਂਗੂ ਪੂਰੇ ਨੇ ਜਾਂ ਫਿਰ ਅਧੂਰੇ ਨੇ। ਐਸੇ ਸ਼ੰਕਿਆਂ ਨੂੰ ਲੈ ਕਰਕੇ ਇਹ ਸਿੱਧ ਆਏ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਬਹਿ ਕਰਕੇ ਨਮਸਕਾਰ ਕੀਤੀ ਹੈ। ਮਹਾਰਾਜ ਜੀਆਂ ਦੇ ਨਾਲ ਵਿਚਾਰਾਂ ਦੀ ਆਰੰਭਤਾ ਕਰਦੇ ਹੋਏ ਆਖਣ ਲੱਗੇ, ਧੰਨ ਗੁਰੂ ਰਾਮਦਾਸ ਮਹਾਰਾਜ, ਜਿਹੜੇ ਆਪ ਜੀਆਂ ਦੇ ਸਿੱਖ ਨੇ, ਸੰਗਤਾਂ ਨੇ, ਇਹ ਸਾਡੇ ਵਾਂਗ ਯੋਗ ਸਾਧਨ ਨਹੀਂ ਕਰਦੀ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road, Surrey.
0: ਆਤਮਾ ਦੇ ਗਿਆਨ ਤੋਂ ਬਿਨਾ ਉਹ ਜੁਗਤੀ ਪ੍ਰਾਪਤ ਨਹੀਂ ਹੁੰਦੀ ਜਿਸ ਦੇ ਨਾਲ ਮੁਕਤੀ ਪ੍ਰਾਪਤ ਹੋਣੀ ਹੈ, ਤੇ ਮੁਕਤੀ ਤੋਂ ਬਿਨਾ ਜੀਵ ਭਰਮ ਦਾ ਰਹਿੰਦਾ ਹੈ, 84 ਲੱਖ ਜੂਨਾਂ ਦੇ ਗੇੜ ਵਿੱਚ ਪੈ ਜਾਂਦਾ ਹੈ। ਫਿਰ ਆਪ ਜੀਆਂ ਦੀ ਸਿੱਖੀ ਨੂੰ ਧਾਰਨ ਕਰਨ ਦਾ ਕੀ ਫਲ ਹੋਇਆ, ਕੀ ਫਾਇਦਾ ਹੋਇਆ, ਜੇਕਰ ਜੀਵਾਂ ਨੇ ਮੁਕਤ ਹੀ ਨਹੀਂ ਹੋਣਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉੱਤਰ ਬਖਸ਼ਣ ਲੱਗੇ, ਆਖਣ ਲੱਗੇ, ਭਾਈ ਸਿੱਧੋ, ਜਦੋਂ ਤੁਸੀਂ ਯੋਗ ਆਸਣ ਕਰਦੇ ਹੋ, ਧੂਣੇ ਤਪਾਉਂਦੇ ਹੋ, ਪੁੱਠੇ ਲਟਕਦੇ ਹੋ, ਜਲ ਵਿੱਚ ਖਲੋਂਦੇ ਹੋ, ਪਹਾੜਾਂ ਤੇ ਚੜ੍ਹ ਕੇ ਬਹਿ ਜਾਂਦੇ ਹੋ, ਬੇਸ਼ੱਕ ਤੁਸੀਂ ਆਪਣੇ ਨੇਤਰ ਵੀ ਬੰਦ ਕਰ ਲੈਂਦੇ ਹੋ, ਕੰਨਾਂ ਰਾਹੀਂ ਕੁਝ ਸੁਣਦੇ ਵੀ ਨਹੀਂ, ਜੀਭ ਤੋਂ ਕੁਝ ਬੋਲਦੇ ਵੀ ਨਹੀਂ, ਪਰ ਆਪਣੇ ਮਨ ਅੰਦਰ ਕਿਸੇ ਨਾ ਕਿਸੇ ਨੂੰ ਤੇ ਯਾਦ ਕਰਦੇ ਹੋ ਨਾ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਤੁਸੀਂ ਆਰਾਧਨਾ ਕਰਦੇ ਹੋ, ਯਾਦ ਕਰਦੇ ਹੋ, ਬਿਰਤੀ ਜੋੜਦੇ ਹੋ। ਸਾਡੇ ਗੁਰਸਿੱਖ ਸੁਖਹਲੇ ਹੀ ਗ੍ਰਿਸਤ ਦੇ ਵਿੱਚ ਰਹਿੰਦੇ, ਕੰਮ ਧੰਦੇ ਕਰਦੇ, ਉਸ ਪਰਮੇਸ਼ਰ ਨੂੰ ਸਿਮਰਨਾ ਕਰਦੇ ਨੇ। ਜਿਸ ਸਿਮਰਨ ਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ ਹੈ, ਪ੍ਰੇਮੀ ਹੋ ਕਰਕੇ ਗੁਰਸਿੱਖ ਜਦੋਂ ਪਰਮੇਸ਼ਰ ਨੂੰ ਧਿਆਉਣਾ ਆਰਾਧਨਾ ਕਰਦਾ ਹੈ, ਇਹਨੂੰ ਆਪੇ ਹੀ ਸਾਰਾ ਗਿਆਨ ਆਤਮਾ ਪਰਮਾਤਮਾ ਦਾ ਪ੍ਰਾਪਤ ਹੋ ਜਾਂਦਾ ਹੈ। ਸਾਰੀਆਂ ਉਗਤੀਆਂ ਜੁਗਤੀਆਂ ਇਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸਗੋਂ ਤੁਸੀਂ ਜਦੋਂ ਧਰਮ ਦੇ ਮਾਰਗ ਤੇ ਤੁਰਦੇ ਹੋ, ਉਦੋਂ ਰਿੱਧੀਆਂ ਸਿੱਧੀਆਂ ਵਾਲੇ ਪੜਾਅ ਤੇ ਆ ਕੇ ਰੁਕ ਜਾਂਦੇ ਹੋ। ਜਿਨ੍ਹਾਂ ਰਿੱਧੀਆਂ ਸਿੱਧੀਆਂ ਨੂੰ ਪਾ ਕਰਕੇ ਤੁਸੀਂ ਦੁਨੀਆਂ ਦੇ ਲੋਕਾਂ ਨੂੰ ਸ਼ਕਤੀਆਂ ਕੌਤਕ ਵਿਖਾਉਣੇ ਹੋ, ਹਵਾ ਵਿੱਚ ਉੱਡ ਕੇ ਦਿਖਾਉਣੇ ਹੋ, ਅਲੋਪ ਹੋ ਕੇ ਦਿਖਾਉਣੇ ਹੋ, ਉਹਨਾਂ ਦੇ ਮਨ ਦੀ ਗੱਲ ਬੁੱਝ ਕੇ ਦਿਖਾਉਣੇ ਹੋ, ਤੇ ਸੰਸਾਰ ਦੀ ਵਡਿਆਈ ਦੇ ਵਿੱਚ ਤੁਸੀਂ ਗੁਲਤਾਨ ਹੋ ਜਾਂਦੇ ਹੋ, ਉੱਥੇ ਹੀ ਰੁਕ ਜਾਂਦੇ ਹੋ। ਸਾਡੇ ਗੁਰਸਿੱਖ ਜਦੋਂ ਧਰਮ ਦੇ ਰਸਤੇ ਤੇ ਚੱਲਦੇ ਨੇ, ਜਿੰਨੀਆਂ ਮਰਜ਼ੀ ਰਿੱਧੀਆਂ ਸਿੱਧੀਆਂ ਆ ਕੇ ਬੇਨਤੀਆਂ ਕਰ ਲੈਣ, ਪਰ ਸਾਡੇ ਗੁਰਸਿੱਖ ਉਧਰ ਧਿਆਨ ਨਹੀਂ ਕਰਦੇ। ਪਰਮੇਸ਼ਰ ਦੇ ਭਾਣੇ ਅੰਦਰ ਰਹਿ ਕਰਕੇ ਆਪਣੇ ਜੀਵਨ ਨੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਬਸਰ ਕਰਦੇ ਨੇ, ਸਬਰ ਸੰਤੋਖ ਦੇ ਧਾਰਨੀ ਹੁੰਦੇ ਨੇ। ਤੇ ਤੁਹਾਡੇ ਇੰਨੇ ਯੋਗ ਕਰਨ ਦੇ ਨਾਲ ਵੀ ਉਸ ਪਰਮੇਸ਼ਰ ਦਾ ਤੁਹਾਡੇ ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ ਤੇ ਪ੍ਰੇਮ ਤੋਂ ਬਿਨਾਂ ਕੀਤੇ ਹੋਏ ਧਰਮ ਦੇ ਸਾਰੇ ਹੀ ਕਰਮ ਭਾਵੇਂ ਉਹ ਪੁੰਨ ਦਾਨ ਹੋਵੇ ਪ੍ਰੇਮ ਤੋਂ ਬਿਨਾਂ ਭਾਵੇਂ ਸਤਸੰਗਤ ਕੀਤੀ ਹੋਵੇ ਪ੍ਰੇਮ ਤੋਂ ਬਿਨਾਂ ਭਾਵੇਂ ਜਿੰਨੀ ਮਰਜ਼ੀ ਸੇਵਾ ਕੀਤੀ ਹੋਵੇ ਪ੍ਰੇਮ ਤੋਂ ਬਿਨਾਂ ਜਿੰਨੇ ਮਰਜ਼ੀ ਤੀਰਥਾਂ ਦਾ ਰਟਨ ਕੀਤਾ ਹੋਵੇ ਇਸ਼ਨਾਨ ਕੀਤੇ ਹੋਵਣ ਉਹ ਸਾਰੇ ਹੀ ਨਿਸਫਲ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਏਦਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਏ ਹੋਏ ਗੋਰਖਨਾਥ ਹੋਣਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ ਸਵਾਲਾਂ ਦਾ ਉੱਤਰ ਦਿੰਦੇ ਨੇ ਆਓ ਮਾਨ ਚਿੱਤ ਬਿਰਤੀਆਂ ਇਕਾਗਰ ਕਰੀਏ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਘਰ ਦਾ ਜੋ ਪਵਿੱਤਰ ਇਤਿਹਾਸ ਕਵੀ ਸੰਤੋਖ ਸਿੰਘ ਜੀਆਂ ਦੁਆਰਾ ਲਿਖਿਆ ਗਿਆ ਹੈ ਮਾਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੀਏ ਜੀ
3: ਪ੍ਰੇਮ ਬਹੀਨ ਜੇ ਸਾਧਨ ਮੁਕਤ
0: ਧੰਨ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਭਾਈ ਸਿੱਧੋ ਪ੍ਰੇਮ ਤੋਂ ਹੀਣੇ ਹੋ ਕਰਕੇ ਜਿੰਨੇ ਵੀ ਮੁਕਤੀ ਪ੍ਰਾਪਤ ਕਰਨ ਦੇ

ਬਿਨਾ ਕੀਤਾ ਹੋਇਆ ਕੋਈ ਵੀ ਸਾਧਨ ਨਿਸਫਲ ਹੋ ਜਾਂਦਾ ਹੈ। ਪ੍ਰੇਮ ਤੋਂ ਬਿਨਾਂ ਤੇ ਸੰਗਤ ਜੀ ਬੋਲਿਆ ਹੋਇਆ ਸੱਚ ਵੀ ਝੂਠ ਪ੍ਰਤੀਤ ਹੁੰਦਾ ਹੈ। ਪ੍ਰੇਮ ਦੇ ਨਾਲ ਕੋਈ ਝੂਠ ਵੀ ਬੋਲ ਦੇਵੇ ਉਹ ਵੀ ਸੱਚਾ ਲੱਗਣ ਲੱਗ ਜਾਂਦਾ ਹੈ। ਪ੍ਰੇਮ ਦੇ ਨਾਲ ਤੇ ਸੰਗਤ ਜੀ ਕੋਈ ਅੰਮ੍ਰਿਤ ਪਿਆਵੇ ਅੰਮ੍ਰਿਤ ਛਕਾਵੇ ਉਹ ਵੀ ਨਹੀਂ ਛਕਿਆ ਜਾਂਦਾ। ਏਦਾਂ ਸੰਗਤ ਜੀ ਪ੍ਰੇਮ ਦੇ ਨਾਲ ਕੋਈ ਜ਼ਹਿਰ ਪਿਆ ਦੇਵੇ ਉਹ ਵੀ ਬੰਦਾ ਛਕ ਲੈਂਦਾ ਹੈ। ਕੁੜੱਤਣ ਦੇ ਨਾਲ ਪ੍ਰੇਮ ਤੋਂ ਹੀਣੇ ਹੋ ਕਰਕੇ ਮਿੱਠੀ ਚੀਜ਼ ਵੀ ਕੌੜੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ, ਭਾਈ ਤੁਸੀਂ ਜਿੰਨੇ ਵੀ ਆਦਿਕ ਸਾਧਨ ਕਰਦੇ ਹੋ, ਪੁੱਠੇ ਲਟਕਦੇ ਹੋ, ਧੂਣੇ ਤਪਾਉਂਦੇ ਹੋ, ਜਲ ਧਾਰੇ ਕਰਦੇ ਹੋ, ਗ੍ਰਿਸਤ ਨੂੰ ਛੱਡ ਕੇ ਜੰਗਲਾਂ ਦਾ ਤੀਰਥਾਂ ਦਾ ਭ੍ਰਮਣ ਕਰਦੇ ਹੋ, ਪ੍ਰੇਮ ਤੋਂ ਹੀਣੇ ਹੋ ਕਰਕੇ ਇਹ ਸਾਰੇ ਸਾਧਨ ਹੀ ਨਿਸਫਲ ਨਿਸਕਾਮ ਹੋ ਜਾ

0: ਕੀਤਾ ਹੋਇਆ ਧਰਮ ਦਾ ਕਰਮ ਨਿਸਫਲ ਹੈ ਤੇ ਪ੍ਰੇਮ ਦੇ ਸਹਿਤ ਕੀਤਾ ਹੋਇਆ ਕੋਈ ਵੀ ਕਾਰਜ ਛੋਟੀ ਤੋਂ ਛੋਟੀ ਸੇਵਾ ਉਹ ਬਹੁਤਾ ਫਲ ਦੇ ਕਰਕੇ ਜਾਂਦੀ ਹੈ। ਜਦੋਂ ਪ੍ਰੇਮ ਦੇ ਵਿੱਚ ਆ ਕਰਕੇ ਗੁਰੂ ਕਾ ਸਿੱਖ ਪਾਤਸ਼ਾਹ ਨੂੰ ਨਮਸਕਾਰ ਹੀ ਕਰਦਾ ਹੈ ਨਾ, ਕਰ ਅੰਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਡੰਡੌਤ ਵੰਦਨਾ ਕਰਨ ਦਾ ਹੀ ਬਹੁਤਾ ਵੱਡਾ ਪੁੰਨ ਬਣ ਜਾਂਦਾ ਹੈ।
1: ਤੁਮਰੋ ਮਤ ਜੋ ਕਸ਼ਟ ਜੋਗ ਕੋ।
0: ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਭਾਈ ਤੁਸੀਂ ਜਿਹੜਾ ਕਸ਼ਟ ਜੋਗਣ ਦਾ, ਸਰੀਰ ਨੂੰ ਕਸ਼ਟ ਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਦਾ

ਉਦੋਂ ਪਹਿਲਾ ਪੜਾਅ ਰਿੱਧੀਆਂ ਸਿੱਧੀਆਂ ਦਾ ਹੁੰਦਾ ਹੈ। ਰਿੱਧੀਆਂ ਸਿੱਧੀਆਂ ਖਲੋ ਜਾਂਦੀਆਂ, ਬੇਨਤੀ ਕਰਦੀਆਂ ਵੀ ਦੱਸ ਤੇਰੇ ਲਈ ਕੀ ਕਰੀਏ। ਫਿਰ ਬਹੁਤੇ ਲੋਕ ਉੱਥੇ ਹੀ ਰਿੱਧੀਆਂ ਸਿੱਧੀਆਂ ਦਾ ਲਾਹਾ ਲੈਣ ਲੱਗ ਜਾਂਦੇ, ਮਾਇਆ ਦੀ ਪ੍ਰਾਪਤੀ ਕਰਨ ਲੱਗ ਜਾਂਦੇ, ਸੰਸਾਰ ਵਿੱਚ ਵਡਿਆਈ ਲੈਣ ਲੱਗ ਜਾਂਦੇ, ਆਦਿਕ ਆਪਣੇ ਕਾਰਜ ਕਰਵਾਉਣ ਲੱਗ ਜਾਂਦੇ, ਡੇਰੇ ਆਦਿਕ ਖੋਲ ਕਰਕੇ ਫਿਰ ਲੋਕਾਂ ਦੇ ਦੁੱਖ ਤਕਲੀਫਾਂ ਰੋਗ ਸੋਗ ਆਦਿਕ ਉਹ ਕਰਵਾਉਣ ਲੱਗ ਜਾਂਦੇ। ਠੀਕ ਏਦਾਂ ਫਿਰ ਤੁਸੀਂ ਰਿੱਧੀ

ਭਰਮ ਜਾਂਦੇ ਹੋ। ਆਪਣੇ ਮਨ ਦਾ ਪ੍ਰੇਮ ਹੈ ਜਿਹੜਾ ਰਿੱਧੀਆਂ ਸਿੱਧੀਆਂ ਵਿੱਚ ਲਾ ਦਿੰਦੇ ਹੋ। ਜਿਹੜੇ ਹਿਰਦੇ ਦੇ ਪ੍ਰੇਮ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ, ਤੁਸੀਂ

0: ਮਾਣ ਨਹੀਂ ਹੁੰਦਾ ਉਹ ਤੁਹਾਨੂੰ ਰੱਬ ਮੰਨ ਲੈਂਦੇ ਨੇ ਵੀ ਬਾਬਾ ਤੇ ਬੜੇ ਦਿਲਾਂ ਦੀਆਂ ਜਾਣਨ ਵਾਲਾ ਹੈ, ਕਾਰਜਾਂ ਨੂੰ ਸਿੱਧ ਕਰਨ ਵਾਲਾ ਹੈ। ਜਿਹੜੇ ਉਹ ਸਿੱਧ ਹੁੰਦੇ ਉਹ ਵੀ ਅਗਿਆਨੀ ਹੁੰਦੇ, ਰਿੱਧੀਆਂ ਸਿੱਧੀਆਂ ਵਿੱਚ ਭਰਮ ਜਾਂਦੇ, ਤੇ ਜਿਹੜੀ ਸੰਗਤ ਅਗਿਆਨੀ ਹੁੰਦੀ ਆ ਉਹ ਉਹਨਾਂ ਨੂੰ ਰੱਬ ਮੰਨ ਕੇ ਬਹਿ ਜਾਂਦੀ, ਉਹਨਾਂ ਦੀ ਪੂਜਾ ਆਦਿਕ ਕਰਦੀ ਹੈ।
1: ਸਿੱਧਾ ਮੋਹ ਫਸ ਕੈ ਤਾਜ ਰਸ ਕੋ।
0: ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਭਾਈ ਸਿੱਧੋ, ਤੁਸੀਂ ਉਹਨਾਂ ਰਿੱਧੀਆਂ ਸਿੱਧੀਆਂ ਦੇ ਰਸ ਨੂੰ ਮਾਨਣ ਲੱਗ ਜਾਂਦੇ ਹੋ ਜਿਹੜੇ ਪਰਮੇਸ਼ਰ ਦੇ ਨਾਮ ਦਾ ਰਸ ਹੈ ਉਸ ਨੂੰ ਤਾਜ ਛੱਡ ਦਿੰਦੇ ਹੋ।
1: ਜਗਤ ਬਾਸ਼ਨਾ ਚਾਹਤ ਜਸ ਕੋ।
0: ਫਿਰ ਤੁਹਾਡੀ ਸੰਸਾਰ ਦੇ ਅੰਦਰ ਇਹ ਬਾਸ਼ਨਾ, ਇਹ ਇੱਛਾ ਪੈਦਾ ਹੋ ਜਾਂਦੀ ਹੈ ਵੀ ਸੰਸਾਰ ਸਾਡੀ ਵਡਿਆਈ ਕਰੇ, ਜਿੱਧਰ ਨੂੰ ਜਾਈਏ ਸਾਡੇ ਮਗਰੇ ਮਗਰ ਸੰਸਾਰ ਆਵੇ, ਸੰਸਾਰ ਸਾਡੇ ਪੈਰਾਂ ਨੂੰ ਧੋਵੇ, ਬਹੁਤੀ ਮਾਇਆ ਟੇਕੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾ ਖੰਡਾ ਵਿੱਚ ਜਾੜੀਆ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਪਰਮੇਸ਼ਰ ਦੀ ਦਰਗਾਹ ਵਿੱਚ ਤੁਹਾਡੀ ਬਾਤ ਪੁੱਛੀ ਨਹੀਂ ਜਾਣੀ ਜੇ ਤੁਸੀਂ ਉਹਦੀ ਨਜ਼ਰ ਦੇ ਵਿੱਚ ਨਾ ਆਏ, ਉਹਦੀ ਬੰਦਗੀ ਨਾ ਕੀਤੀ, ਰਿੱਧੀਆਂ ਸਿੱਧੀਆਂ ਅੰਦਰ ਰਹਿ

ਆਉਂਦੇ ਹੋ, ਜਲ ਧਾਰੇ ਕਰਦੇ ਹੋ, ਉਹ ਨੌ ਨਿਧੀਆਂ 18 ਸਿੱਧੀਆਂ ਸਾਡੇ ਗੁਰਸਿੱਖਾਂ ਦੇ ਅੱਗੇ ਹੱਥ ਜੋੜ ਕੇ ਖਲੋ ਜਾਂਦੀਆਂ ਨੇ ਵੀ ਸਾਨੂੰ ਹੁਕਮ ਕਰੋ, ਦੱਸੋ ਕੀ ਵਰਤਾਰਾ ਵਰਤਾਈਏ। ਧੰਨ ਗੁਰੂ ਅਰਜਨ ਦੇਵ ਜੀਆਂ ਨੂੰ ਵੀ ਬੇਨਤੀ ਕੀਤੀ, ਮਹਾਰਾਜ ਆਪ ਜੀ ਹੁਕਮ ਕਰੋ ਪਾਤਸ਼ਾਹ, ਤਤੀਆਂ ਤਵੀਆਂ ਤੇ ਤੁਹਾਨੂੰ ਬੈਠਣ ਦੀ ਲੋੜ ਨਹੀਂ, ਅਸੀਂ ਦਿੱਲੀ ਤੇ ਲਾਹੌਰ ਦੇ ਤਖ਼ਤ ਨੂੰ ਆਪਸ ਵਿੱਚ ਤਾੜੀ ਮਰਵਾ ਕਰਕੇ ਚੂਰ ਕਰ ਦੇਵਾਂਗੇ। ਮਹਾਰਾਜ ਨੇ ਆਖਿਆ ਨਹੀਂ ਭਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਦੇ ਵਿੱਚ ਬੈਠੇ, ਉੱਥੇ ਵੀ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਕਿਰਪਾ ਕਰੋ, ਅਸੀਂ ਹਵਾ ਹੀ ਐਸੀ ਚਲਾ ਦੇਵਾਂਗੇ, ਇਹ ਸਾਰੀ ਔਰੰਗਜ਼ੇਬ ਦੀ ਜਿਹੜੀ ਫੌਜ ਆ ਸਵਾਸਾਂ ਤੋਂ ਹੀਣੀ ਕਰ ਦੇਵਾਂਗੇ, ਮਾਰ ਮਕਾਵਾਂਗੇ, ਆਪ ਜੀ ਹੁਕਮ ਕਰੋ। ਪਾਤਸ਼ਾਹ ਜੀ ਆਖਣ ਲੱਗੇ ਨਹੀਂ ਭਾਈ। ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਚਮਕੌਰਗੜੀ ਦੇ ਵਿੱਚ 40 ਗੁਰਸਿੱਖਾਂ ਨੂੰ ਲੈ ਕਰਕੇ ਖਲੋਤੇ ਨੇ, ਉਸ ਵੇਲੇ ਵੀ ਰਿੱਧੀਆਂ ਸਿੱਧੀਆਂ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਸਾਨੂੰ ਹੁਕਮ ਕਰੋ ਜੀ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੀਰ ਚਲਾਉਣ ਦੀ ਵੀ ਲੋੜ ਨਹੀਂ, ਅਸੀਂ ਐਸੀ ਹਵਾ ਵਗ ਕੇ ਇਹਨਾਂ ਦੇ ਅੰਦਰ ਜਾ ਲੰਘਾਂਗੇ, ਇਹਨਾਂ ਨੂੰ ਸਵਾਸੇ ਤੋਂ ਹੀਣੇ ਕਰਕੇ ਮਾਰ ਮੁਕਾਵਾਂਗੇ। ਪਾਤਸ਼ਾਹ ਜੀ ਆਖਣ ਲੱਗੇ ਨਹੀਂ ਭਾਈ, ਸਾਡਾ ਤਾਂ ਕਾਰਜ ਐਸਾ ਹੈ, ਇਜਾਜ਼ਤ ਹੀ ਨਹੀਂ ਹੈ ਹਮਕੋ ਜੰਗ ਕੀ, ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਣ ਕੇ ਬਦਨ ਕੀ, ਸਾਨੂੰ ਤੇ ਹੁਕਮ ਹੀ ਨਹੀਂ, ਸਾਡਾ ਤੇ ਨਹੀਂ ਇੱਕ ਇੱਕ ਤੀਰ ਇਹਨਾਂ ਨੂੰ ਪਾਰ ਕਰਕੇ ਸੁੱਕਿਆਂ ਪਾਰ ਹੋ ਜਾਵੇ, ਅਸੀਂ ਜੰਗ ਕਰਨਾ ਚਾਹੁੰਦੇ ਹੀ ਨਹੀਂ, ਇਹ ਜੰਗ ਕਰਨ ਲਈ ਆਏ ਨੇ, ਇਹਨਾਂ ਦਾ ਅਸੀਂ ਮੋੜਵਾਂ ਜਵਾਬ ਦੇ ਰਹੇ ਹਾਂ। ਏਦਾਂ ਫਿਰ ਧੰਨ ਗੁਰੂ ਰਾਮਦਾਸ ਜੀ ਆਖਦੇ ਭਾਈ, ਇਹ ਜਿਹੜੇ ਸਾਡੇ ਗੁਰਸਿੱਖ ਨੇ ਨਾ, ਇਹ ਰਿੱਧੀਆਂ ਸਿੱਧੀਆਂ ਇਹਨਾਂ ਦੇ

0: ਕੋਊ ਆਖ ਤਰੇ ਨਹੀਂ ਆਨੇ, ਅਸੀਂ ਅੱਖ ਦੇ ਥੱਲੇ ਤੱਕ ਨਹੀਂ ਲਿਆਉਂਦੇ। ਇਹਨਾਂ ਨੂੰ ਮਹਿਸੂਸ ਕਰਨਾ, ਇਹਨਾਂ ਨੂੰ ਅਪਣਾਉਣਾ ਤੇ ਦੂਰ ਦੀ ਗੱਲ ਹੈ। ਸਾਡੇ ਗੁਰਸਿੱਖ ਐਸੇ ਉਹ ਅੰਮ੍ਰਿਤ ਰਸ ਗੁਰਬਾਣੀ ਦਾ ਰਸ ਮਾਣਦੇ ਹਨ।
1: ਆਨੰਦ ਰੂਪ ਸਭ ਲਖ ਹੈ ਜਹਾਨ,
0: ਫਿਰ ਐਸਾ ਰਸ ਬਣ ਜਾਂਦਾ ਹੈ ਜਿਵੇਂ ਫਿਰ ਸੰਗਤ ਜੀ ਭਾਈ ਕਨਈਆ ਜੀਆਂ ਨੂੰ ਦੁਸ਼ਮਣਾਂ ਦੇ ਮੁੱਖ ਵਿੱਚੋਂ ਵੀ ਗੁਰੂ ਕਲਗੀਧਰ ਪਾਤਸ਼ਾਹ ਦਿਖਾਈ ਦਿੰਦੇ ਸੀ। ਐਸਾ ਫਿਰ ਜਿਵੇਂ ਸੰਗਤ ਜੀ ਪਿਆਰੇ ਭਾਈ ਨੰਦ ਲਾਲ ਜੀ ਆਖਦੇ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ। ਮਹਾਰਾਜ, ਇਹ ਜਿੰਨੀਆਂ ਵੀ ਅੱਖਾਂ ਵੇਖ ਰਹੀਆਂ ਸਾਰੀਆਂ ਅੱਖਾਂ ਵਿੱਚ ਤੁਹਾਡਾ ਹੀ ਪ੍ਰਕਾਸ਼ ਹੈ। ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ। ਪਾਤਸ਼ਾਹ, ਇਹ ਜਿੰਨੀਆਂ ਵੀ ਧੜਕਣਾਂ ਚੱਲ ਰਹੀਆਂ, ਨਬਜਾਂ ਛਾਤੀਆਂ ਧੜਕ ਰਹੀਆਂ ਨੇ, ਹਰ ਇੱਕ ਧੜਕਣ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਤੁਸੀਂ ਧੜਕ ਰਹੇ। ਐਸਾ ਪਸਾਰਾ ਹੋ ਜਾਂਦਾ ਹੈ, ਐਸਾ ਰਸ ਮਾਣਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਇਹਨਾਂ ਨੂੰ ਅਕਾਲ

ਪਰ ਸਾਡੀ ਗੱਲ ਯਾਦ ਰੱਖਿਓ, ਜਿਹੜੇ ਹਿਰਦੇ ਪ੍ਰੇਮ ਤੋਂ ਖਾਲੀ ਨੇ ਉਹ ਭਾਵੇਂ ਕੁਝ ਵੀ ਕਰ ਲੈਣ, ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਦੌੜੇ ਫਿਰਨ, ਉਹ ਕਿਧਰੇ ਪ੍ਰੇਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ, ਉਹ ਘਰ ਬੈਠੇ ਹੀ, ਗ੍ਰਿਸਤ ਵਿੱਚ ਰਹਿੰਦੇ ਹੋਏ ਹੀ, ਪਰਿਵਾਰਾਂ ਵਿੱਚ ਰਹਿੰਦੇ ਹੋਏ ਹੀ,

ਦਿਲ ਜਿਤਨਾ ਤੇ ਬੜੀ ਦੂਰ ਦੀ ਗੱਲ ਹੈ। ਤੁਹਾਡੇ ਪਾਸ ਜੋ ਮਨ ਹੈ ਤੁਹਾਡੇ ਤੋਂ ਉਹੀ ਜਿੱਤਿਆ ਨਹੀਂ ਜਾਂਦਾ। ਕਬਹੂ ਨਾ ਮਨ ਥਿਰਤਾ ਗਹੀ ਸਮਝਾਇਓ ਸੋ ਪੋਤ, ਜੈਸੇ ਮਰਕਟ ਬਿਰਸ਼ ਪਰ ਕਬਹੂ ਨਾ ਠੰਡ ਹੋਤ। ਕਵੀ ਸੈਨਾਪਤ ਜੀ ਆਖਦੇ, ਗੁਰੂ ਕਲਗੀ ਧਰ ਮਹਾਰਾਜ, ਸਾਡਾ ਮਨ ਰੁੱਖ ਤੇ ਬੈਠੇ ਪੰਛੀ ਵਰਗਾ ਹੈ, ਬਾਂਦਰ ਵਰਗਾ ਹੈ। ਸੌ ਵਾਰੀ ਇਸ ਨੂੰ ਸਮਝਾ ਲਿਆ ਏ ਵੀ ਸਤਸੰਗਤ ਦੇ ਵਿੱਚ ਜਾਣਾ ਏ, ਗੁਰੂ ਕਲਗੀ ਧਰ ਦੇ ਚਰਨਾਂ ਵਿੱਚ ਬੈਠ ਕੇ ਟਿਕ ਜਾਇਆ ਕਰ, ਸ਼ਬਦ ਨੂੰ ਸੁਣ ਲਿਆ ਕਰ, ਤੇਰਾ ਭਲਾ ਹੋ ਜਾਵੇਗਾ, ਵਿਕਾਰਾਂ ਦੇ ਰੋਗਾਂ ਤੋਂ ਨਿਰਲੇਪ ਹੋ ਜਾਵੇਗਾ। ਪਰ ਮਹਾਰਾਜ, ਕਬਹੂ ਨਾ ਮਨ ਥਿਰਤਾ ਗਹੀ ਸਮਝਾਇਓ ਸਾ ਪੋਤ, ਜੈਸੇ ਮਰਕਟ ਬਿਰਸ਼ ਪਰ ਕਬਹੂ ਨਾ ਠੰਡ ਹੋਤ। ਜਿਵੇਂ ਪੰਛੀ ਨਹੀਂ ਟਿਕਦਾ, ਜਿਵੇਂ ਪੰਛੀ ਉਡਾਰੀਆਂ ਮਾਰਦਾ, ਜਿਵੇਂ ਬਾਂਦਰ ਛਾਲਾਂ ਮਾਰਦਾ ਹੈ, ਏਦਾਂ ਸਾਡਾ ਮਨ ਜਿਹੜਾ ਛਾਲਾਂ ਮਾਰਦਾ ਰਹਿੰਦਾ ਹੈ। ਧੰਨ ਗੁਰੂ ਰਾਮਦਾਸ ਜੀ ਆਖਦੇ, ਐ ਭਾਈ ਸਿੱਧੋ, ਤੁਸੀਂ ਆਪਣੇ ਮਨ ਨੂੰ ਤੇ ਜਿੱਤਿਆ ਹੀ ਨਹੀਂ। ਜਿਸ ਮਨ ਨੂੰ ਜਿੱਤ

0: ਜਿਸ ਵੇਲੇ ਸੰਗਤ ਜੀ, ਇਹ ਸ਼ਬਦ ਵੀ ਪੜ੍ਹ ਦੋ ਇੱਕ ਓੰਕਾਰ, ਇਹ ਜਿਸ ਵੇਲੇ ਸੰਗਤ ਜੀ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਹੈ।
1: ਸ੍ਰੀ ਮੁਖਵਾਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ।
0: ਸ਼੍ਰੋਮਣੀ ਮੁਖ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਇੱਕ ਓਅੰਕਾਰ। ਉਹ ਪਰਮੇਸ਼ਰ ਇੱਕ ਹੈ ਭਾਈ ਸਿੱਧੂ, ਓਅੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਸਾਰਿਆਂ ਦੇ ਵਿੱਚ ਉਹਦਾ ਵਾਸਾ ਹੈ। ਜਿਵੇਂ ਸੂਰਜ ਦੇ ਥੱਲੇ 100 ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਹਰ ਇੱਕ ਘੜੇ ਦੇ ਵਿੱਚੋਂ ਸੂਰਜ ਵੱਖਰਾ ਦਿਖਾਈ ਦੇਵੇਗਾ, 100 ਘੜੇ 'ਚੋਂ 100 ਸੂਰਜ ਲੱਗਣਗੇ, ਪਰ ਜਦੋਂ ਉੱਪਰ ਵੇਖੋਗੇ ਉਦੋਂ ਉਹ ਇੱਕੋ ਹੀ ਦਿਖਾਈ ਦਿੰਦਾ ਹੈ। ਇੱਦਾਂ 84 ਲੱਖ ਜੂਨਾਂ ਦਾ ਵਰਤਾਰਾ ਹੈ। ਇੱਕੋ ਪਰਮੇਸ਼ਰ ਇਹ ਸਰੀਰ ਰੂਪੀ ਘੜਿਆਂ ਦੇ ਵਿੱਚ ਸਵਾਸਾਂ ਰੂਪੀ ਆਤਮਾ ਬਣ ਕੇ ਜਲ ਬਣ ਕੇ ਉਹ ਵਾਸ ਰਿਹਾ ਹੈ। ਇੱਦਾਂ ਸਮੂਹ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ। ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ। ਰਾਗ ਆਸਾ ਮਹੱਲਾ ਚੌਥਾ। ਇੱਦਾਂ ਮਹਾਰਾਜ ਆਸਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਰ ਛੇਵੇ ਕੇ ਤਿੰਨ। ਇੱਦਾਂ ਸੰਗਤ ਜੀ ਇਹ ਸ਼ਬਦ ਨੂੰ ਉਚਾਰਨਾ ਹੈ। ਕਰ ਛੇਵੇ ਕੇ ਤਿੰਨ, 6 ਅੱਖਰ ਲਿਖਿਆ ਹੈ। ਮਹਾਰਾਜ ਜੀ 6ਵੇਂ ਸੁਰਤਾਲ ਦੇ ਅੰਦਰ ਉਚਾਰਨ ਕਰਦੇ ਤਿੰਨਾਂ ਪਦਿਆਂ ਵਾਲਾ ਇਹ ਸ਼ਬਦ ਹੈ।
1: ਰਾਗ ਆਸਾ ਮਹੱਲਾ ਚੌਥਾ, ਘਰ 6ਵੇਂ ਕੇ ਤਿੰਨ। ਹੱਥ ਕਰ ਤੰਤ ਵਜਾਵੇ, ਜੋਗੀ ਥੋਥਰ ਵਾਜੈ ਬੇਨ।
0: ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਭਾਈ ਜਿਹੜੇ ਤੁਸੀਂ ਆਪਣਿਆਂ ਹੱਥਾਂ ਦੇ ਨਾਲ ਇਹ ਸਾਜ ਵਜਾਉਣੇ ਹੋ, ਜਿਵੇਂ ਸੰਗਤ ਜੀ ਮੰਦਰਾਂ ਅੰਦਰ ਸੰਖ ਪੂਰੇ ਜਾਂਦੇ, ਜਿਵੇਂ ਗੁਰੂ ਨਾਨਕ ਦੇ ਘਰ ਅੰਦਰ ਨਗਾਰੇ ਵੱਜਦੇ, ਜਾਂ ਫਿਰ ਜਿਹੜੇ ਸਾਜ ਬਾਜੇ ਤਪਲੇ ਆਦਿਕ ਕੀਰਤਨ ਵੇਲੇ ਵਰਤੋਂ ਵਿੱਚ ਹੁੰਦੇ, ਇਹ ਸਾਰੇ ਸਾਜ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਯਾਦ ਦੇ ਵਿੱਚ ਵਜਾਏ ਜਾਂਦੇ। ਤਪਲਾ ਤਾਲ ਵਜਾਉਂਦਾ ਹੈ ਪਰਮੇਸ਼ਰ ਦੇ ਉਚਾਰੀ ਗੁਰਬਾਣੀ ਨਾਲ, ਰਾਗੀ ਸਿੱਖ ਬੈਠ ਬਾਜਾ ਵਜਾਉਂਦੇ ਉਹ ਵੀ ਪਰਮੇਸ਼ਰ ਦੀ ਯਾਦ ਅੰਦਰ। ਪਰ ਜਿਹੜੇ ਇਹ ਜੋਗੀ ਇੱਕ ਇਹਨਾਂ ਕੋਲ ਸੰਗਤ ਜੀ ਹੱਥ ਦੇ ਵਿੱਚ ਬਾਜੇ ਵਰਗਾ ਸਾਜ ਹੁੰਦਾ, ਉਸ ਨੂੰ ਵਜਾਉਣ ਦਾ ਇੰਨਾ ਕੀ ਬਸ ਮਤਲਬ ਸੀ ਵੀ ਭਾਈ ਪ੍ਰਸ਼ਾਦਾ ਤਿਆਰ ਹੋ ਗਿਆ ਏ, ਆ ਕੇ ਛਕ ਲਵੋ। ਜਾਂ ਜਦੋਂ ਅੱਡੋ ਅੱਡ ਇਹ ਸੰਗਤ ਜੀ ਕੁਟੀਆ ਵਿੱਚ ਬਹਿ ਜਾਂਦੇ, ਪਹਾੜਾਂ ਜੰਗਲਾਂ ਰੁੱਖਾਂ ਵਿੱਚ ਚੜ ਕੇ ਗੁਫਾਵਾਂ ਵਿੱਚ ਬਹਿ ਜਾਂਦੇ, ਜਦੋਂ ਇਹਨਾਂ ਨੇ ਇਕੱਠੇ ਹੋਣਾ ਹੁੰਦਾ ਸੀ ਉਦੋਂ ਉਹ ਬਾਜੇ ਆਦਿਕ ਵਜਾਉਂਦੇ। ਧੰਨ ਗੁਰੂ ਰਾਮਦਾਸ ਆਖਦੇ, ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਬਾਜੈ ਬੈਣ। ਇਹ ਜਿਹੜੇ ਤੁਸੀਂ ਬਾਜੇ ਵਜਾਉਣੇ ਹੋ ਹੱਥਾਂ ਵਿੱਚ ਪਕੜ ਕਰਕੇ, ਇਹ ਸਾਰੇ ਥੋਥਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਨਾਮ

0: ਕਾਰਨੀ ਹੋ ਕਰਕੇ ਹਰੀ ਪਰਮੇਸ਼ਰ ਦੇ ਬੋਲਾਂ ਨੂੰ ਬੋਲਣਾ ਕਰੋ। ਉਸ ਪਰਮੇਸ਼ਰ ਦੀ ਬੋਲੀ ਨੂੰ ਬੋਲੋ ਤਾਂ ਜੋ ਤੁਹਾਡਾ ਮਨ ਹੈ ਪਰਮੇਸ਼ਰ ਦੇ ਨਾਮ ਵਿੱਚ ਭਿੱਜ ਜਾਵੇ, ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਵੇ। ਜੇ
1: ਜੋਗੀ ਹਰ ਦੇਹ ਮਤੀ ਉਪਦੇਸ਼।
0: ਧੰਨ ਗੁਰੂ ਰਾਮਦਾਸ ਜੀ ਆਖਦੇ ਭਾਈ ਜੋਗੀਓ, ਆਪਣੀ ਜਿਹੜੀ ਤੁਹਾਡੀ ਮਤ ਹੈ ਨਾ ਜੋਗੀ, ਦੇਹੋ ਹਰੀ ਉਪਦੇਸ਼, ਏਦਾਂ ਹਰੀ ਦੇ ਮਤ ਰੂਪੀ ਜਿਹੜਾ ਨਾਮ ਹੈ ਉਸ ਦਾ ਉਪਦੇਸ਼ ਆਪਣੀ ਮਤ ਨੂੰ ਦੇਣਾ ਕਰੋ। ਤੁਹਾਡੇ ਮਨ ਨੂੰ ਉਪਦੇਸ਼ ਦੀ ਲੋੜ ਹੈ, ਆਪਣੇ ਮਨ ਨੂੰ

ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਵਾਲੀ ਪੰਗਤੀ ਵਿੱਚ ਬਖਸ਼ਿਸ਼ ਕਰਦੇ ਕਿ ਜਿਹੜਾ ਉਹ ਜੁਗਾਂ ਜੁਗਾਂਤਰਾਂ ਤੋਂ ਇੱਕੋ ਅਕਾਲ ਪੁਰਖ ਵਾਹਿਗੁਰੂ ਧਰਤੀ ਦਾ ਮਾਲਕ ਹੈ, ਪਾਲਕ ਹੈ, ਉਸ ਨੂੰ ਅਸੀਂ ਆਦੇਸ਼

ਗਾਉਂਦੇ ਹੋ ਜਾਂ ਬੋਲੀਆਂ ਨੂੰ ਬੋਲਦੇ ਹੋ ਉਦੋਂ ਜਿਹੜਾ ਤੁਹਾਡਾ ਮਨ ਹੈ ਨਾ ਉਹ ਤੇ ਸੰਸਾਰ ਦੀਆਂ ਖੇਡਾਂ ਵਿੱਚ ਖੇਡਦਾ ਹੁੰਦਾ ਹੈ। ਤੁਸੀਂ ਅੰਤਰ ਧਿਆਨ ਹੋ ਕਰਕੇ ਇੱਕ ਥਾਂ ਤੇ ਬੈਠੇ ਹੁੰਦੇ ਹੋ ਤੇ ਤੁਹਾਡਾ ਜਿਹੜਾ ਮਨ

ਜਿਵੇਂ ਮਹਾਰਾਜ ਆਖਦੇ ਕੋਈ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਜਾਵੇ, ਪੁਰਾਣਿਆਂ ਸਮਿਆਂ ਵਿੱਚ ਬਲਦਾਂ ਨੂੰ ਜੋੜ ਕਰਕੇ ਖੂਹ ਦੇ ਚਾਰ ਸ਼ਫੇਰੇ ਤੋਰਦੇ ਸਨ। ਉਹ ਸੰਗਤ ਜੀ ਜਿਹੜਾ ਖੂਹ ਦੇ ਉੱਪਰ ਟਿੰਡ ਆਦਿਕ ਗਿੜਦੀ ਸੀ, ਉਹਦੇ ਨਾਲ ਪਾਣੀ ਬਾਹਰ ਆਉਂਦਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਭਾਈ ਜੋਗੀ, ਉਹ ਜਿਵੇਂ ਕੋਈ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਜਾਵੇ ਫਸਲਾਂ ਨੂੰ, ਤੇ ਉਹਦੇ ਬਲਦ ਹੀ ਉਹਦੀਆਂ ਫਸਲਾਂ ਨੂੰ ਚਰ ਜਾਵਣ, ਫਿਰ ਪਾਣੀ ਕਿਸ ਨੂੰ ਦੇਵੇਗਾ? ਜਾਂ ਜਦੋਂ ਖੇਤਾਂ ਨੂੰ ਪਾਣੀ ਦੇਣ ਦਾ ਸਮਾਂ ਹੋਵੇ, ਉਹਦੇ ਬਲਦ ਹੱਥੋਂ ਛੁੱਟ ਕੇ ਏਦਾਂ ਜੰਗਲ ਬੇਲਿਆਂ ਨੂੰ ਦੌੜ ਜਾਵਣ, ਫਿਰ ਕਿਵੇਂ ਪਾਣੀ ਦੇਵੇਗਾ? ਏਦਾਂ ਤੁਹਾਡੇ ਹਿਰਦੇ ਰੂਪੀ ਜੋ ਖੇਤ ਹੈ, ਜਿਸ ਨੂੰ ਤੁਸੀਂ ਨਾਮ ਦਾ ਬੰਦਗੀ ਦਾ ਪਾਣੀ ਦੇਣਾ ਹੈ, ਜਿਹੜਾ ਮਨ ਰੂਪੀ ਤੁਹਾਡਾ ਬਲਦ ਹੈ ਨਾ, ਉਹ ਤੇ ਸ਼ੁਭ ਗੁਣਾਂ ਦੀ ਖੇਤੀ ਨੂੰ ਚਰ ਗਿਆ ਹੈ। ਜਾਂ ਤੁਹਾਡਾ ਮਨ ਹੈ ਉਸ ਬਲਦ ਦੇ ਵਾਂਗ

ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਭਾਈ, ਜਿਹੜਾ ਤੁਹਾਡਾ ਇਹ ਸਰੀਰ ਹੈ, ਇਹ ਤੁਹਾਡਾ ਨਗਰ ਹੈ, ਇਹ ਪਿੰਡ ਹੈ, ਤੇ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਖੇਤੀ ਹੈ, ਹਿਰਦੇ ਰੂਪੀ ਖੇਤ ਹੈ, ਇਹਦੇ ਵਿੱਚ ਜੇਕਰ ਸ਼ੁਭ ਗੁਣਾਂ ਦੀ ਤੁਸੀਂ ਫਸਲ ਉਗਾਉਣਾ ਚਾਹੁੰਦੇ ਹੋ, ਪਾਲਣਾ ਚਾਹੁੰਦੇ ਹੋ, ਸ਼ੁਭ ਗੁਣਾਂ ਨੂੰ ਵੱਢ ਕੇ ਲਾਹਾ ਲੈਣਾ ਚਾਹੁੰਦੇ ਹੋ, ਫਿਰ ਜਿਹੜਾ ਤੁਹਾਡਾ ਮਨ ਰੂਪੀ ਬਲਦ ਹੈ ਨਾ, ਇਸ ਨੂੰ ਕੰਟਰੋਲ ਵਿੱਚ ਰੱਖਣਾ ਹੋਵੇ

ਹੀ ਬਲਦ ਨੂੰ ਨੱਥ ਪਾਉਣੀ ਹੈ। ਸੰਗਤ ਜੀ, ਜਿਵੇਂ ਪੁਰਾਣਿਆਂ ਸਮਿਆਂ ਵਿੱਚ ਫਸਲਾਂ ਚਾਰਨ ਲਈ ਜਾਂਦੇ, ਜਿਹੜੇ ਲੋਕ ਇੱਦਾਂ ਆਪਣੇ ਪਸ਼ੂਆਂ ਨੂੰ ਚਾਰਨ ਲਈ ਜਾਂਦੇ ਨਾ, ਪਸ਼ੂਆਂ ਦਾ ਸੁਭਾਅ ਹੈ ਹਰੀ ਭਰੀ ਖੇਤੀ ਵੇਖੀ ਤੇ ਉਧਰ ਨੂੰ ਦੌੜ ਜਾਂਦੇ ਸਨ। ਫਿਰ ਜਿਹੜਾ ਸਿਆਣਾ ਚਰਵਾਹਾ ਸੀ ਉਹ ਮੂੰਹ ਤੇ ਡੰਡਾ ਮਾਰ ਕੇ ਪਸ਼ੂਆਂ ਨੂੰ ਮੋੜ ਲੈਂਦਾ ਸੀ ਵੀ ਕਿਸੇ ਦੀ ਖੇਤੀ ਚਰੋਂਗੇ ਉਲਾਂਭਾ ਆਵੇਗਾ, ਐਵੇਂ ਪੰਚਾਇਤ ਹੋਵੇਗੀ। ਇਸ ਲਈ ਸੰਗਤ ਜੀ, ਜਿਹੜਾ ਮਨ ਹੈ ਇਹ ਉਸ ਪਸ਼ੂ ਵਰਗਾ ਹੈ, ਇਹ ਆਪਣੀ ਖੇਤੀ ਚਰੇ ਨਾ ਚਰੇ ਜੋ ਇਹਦਾ ਹੱਕ ਹੈ, ਇਹ ਪਰਾਏ ਤਨ ਰੂਪੀ ਪਰਾਏ ਧਨ ਰੂਪੀ ਵਿਸ਼ੇ ਵਿਕਾਰਾਂ ਦੀ ਖੇਤੀ ਵੱਲ ਨੂੰ ਦੌੜ ਦੌੜ ਕੇ ਜਾਂਦਾ ਹੈ। ਪਰ ਜਿਹੜੇ ਚੰਗੇ ਚਰਵਾਹੇ ਨੇ ਗਿਆਨ ਦਾ ਡੰਡਾ ਮੂੰਹ ਤੇ ਮਾਰ ਕੇ ਮੋੜ ਲੈਂਦੇ ਨੇ ਵੀ ਲੋਕ ਪ੍ਰਲੋਕ ਵਿੱਚ ਉਲਾਂਭੇ ਦਵਾਵੋਂਗੇ। ਪਰ ਸੰਗਤ ਜੀ, ਜਿਹੜੇ ਚਰਵਾਹੇ ਗਾਫਲਾਂ ਦੀ ਨੀਂਦ ਅਗਿਆਨ ਦੇ ਹਨੇਰੇ ਵਿੱਚ ਸੁੱਤੇ ਪਏ ਨੇ, ਮਨ ਵਿਸ਼ੇ ਵਿਕਾਰਾਂ ਨੂੰ ਚਰਦਾ ਫਿਰਦਾ ਹੈ, ਜਿਸ ਦਾ ਸੰਗਤ ਜੀ ਧਰਮ ਰਾਜ ਦੇ ਕੋਲ ਜਾ ਕਰਕੇ ਪੰਚਾਇਤ ਹੋਣੀ ਹੈ, ਲੇਖਾ ਜੋਖਾ ਹੋਣਾ ਹੈ ਵੀ ਜਿਹੜਾ ਤੇਰਾ ਹੱਕ ਸੀ ਉਹ ਖਾਧਾ ਨਹੀਂ, ਪਰਾਏ ਹੱਕ ਖਾਂਦਾ ਰਹਿਆ। ਏਦਾਂ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ, ਮਨੂਏ ਨੂੰ ਟਿਕਾਉਣਾ ਹੀ ਬਲਦ

0: ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਐਸ ਦੋ ਸਾਡੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਸਾਨੂੰ ਨਾਮ ਦਾ ਉਪਦੇਸ਼ ਦਿੱਤਾ ਹੈ। ਤੁਸੀਂ ਕਸ਼ਟ ਯੋਗ ਕਰਦੇ ਹੋ, ਅਸੀਂ ਭਗਤ ਯੋਗ ਕਰਦੇ ਹਾਂ। ਸਤ ਸੰਗਤ ਦੇ ਵਿੱਚ ਰਹਿ ਕਰਕੇ, ਸੰਸਾਰ ਦੇ ਵਿੱਚ ਰਹਿ ਕਰਕੇ ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਵਿਸ਼ੇ ਵਿਕਾਰਾਂ ਤੋਂ ਕਵਲ ਦੇ ਫੁੱਲ ਵਾਂਗਰਾਂ ਨਿਰਲੇਪ ਰਹਿੰਦੇ ਹਾਂ। ਐਸੇ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਐਸੀ ਸ੍ਰੇਸ਼ਟ ਮਤ ਬਖਸ਼ੀ ਹੈ।
1: ਚੌਪਈ ਸੁਣਿਓ ਸ਼ਬਦ ਸਤਿਗੁਰ ਤੇ ਜਬੈ।
0: ਜਿਸ ਵੇਲੇ ਸੰਗਤ ਜੀ ਉਹਨਾਂ ਸਿੱਧਾਂ ਨੇ ਹੁਣ ਸ਼ਰਮਸਾਰ ਹੋ ਕਰਕੇ ਪਾਤਸ਼ਾਹ ਤੇ ਸ਼ੰਕਾ ਕਰਕੇ ਆਏ ਸਨ ਕਿ ਮਹਾਰਾਜ ਪੂਰੇ ਨੇ ਕਿ ਅਧੂਰੇ ਨੇ, ਜਾ ਕੇ ਚਰਚਾ ਕਰੀਏ। ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਸੁਣ ਕਰਕੇ ਇਹ ਸਿੱਧ ਸ਼ਰਮਸਾਰ ਜੇ ਹੋਏ ਨੇ।
1: ਸ੍ਰੀ ਨਾਨਕ ਜਾਣਿਓ ਸਿੱਧ ਤਬੈ।
0: ਫਿਰ ਸੰਗਤ ਜੀ ਮਨ ਵਿੱਚ ਜਾਣ ਲਿਆ ਵੀ ਇਹ ਤੇ ਗੁਰੂ ਨਾਨਕ ਰੂਪ ਹੀ ਹੈ। ਜਿਵੇਂ ਗੁਰੂ ਨਾਨਕ ਨੇ ਸ਼ਮੇਰ ਪਰਬਤ ਤੇ ਆ ਕਰਕੇ ਸਾਡੇ ਪ੍ਰਸ਼ਨਾਂ ਦੇ ਏਦਾਂ ਉੱਤਰ ਦਿੱਤੇ ਸੀ, ਏਦਾਂ ਇਹ ਵੀ ਸਾਰਿਆਂ ਉੱਤਰਾਂ ਨੂੰ ਸਮੇਂ ਸਿਰ ਔਰ ਜਿਸ ਪ੍ਰਕਾਰ ਸਾਡੀ ਸੰਤੁਸ਼ਟੀ ਹੋਣੀ ਸੀ ਉਹ ਸਾਰੇ ਉੱਤਰ ਬਖਸ਼ੇ। ਗੁਰੂ ਨਾਨਕ ਰੂਪ ਹਨ।
1: ਕਰੀ ਪ੍ਰੀਖਿਆ ਛੋਰੀ ਗਿਣਤੀ।
0: ਪਰ ਸੰਗਤ ਜੀ ਹੁਣ ਪਰਖ ਪੁਰਖ ਕਾਹਦੀ ਕਰਨੀ ਸੀ, ਸਾਰੀ ਗਿਣਤੀ ਮਿਣਤੀ ਪ੍ਰਸ਼ਨ

0: ਦੇ ਨਾਲ ਜੋ ਪ੍ਰਸ਼ਨ ਉੱਤਰ ਵਾਰਤਾਲਾਪ ਜੋ ਗੋਸ਼ਟੀ ਹੋਈ ਸੁਣ ਕਰਕੇ ਪ੍ਰਸੰਨ ਹੋਈਆਂ ਨੇ।
1: ਪਰ ਬ੍ਰਹਮ ਗੁਰ ਰੂਪ ਪਛਾਨਾ
0: ਗੁਰ ਸੰਗਤ ਜੀ ਸਾਰੀਆਂ ਸੰਗਤਾਂ ਨੇ ਸੀਸ ਨਵਾਇਆ, ਗੁਰੂ ਨਾਨਕ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਾਣਿਆ ਹੈ।
1: ਪੂਜੇ ਸੰਤ ਕਹਾਂ ਤੇ ਆਏ,
0: ਫਿਰ ਸੰਗਤਾਂ ਨੂੰ ਪਤਾ ਨਹੀਂ ਸੀ ਵੀ ਇਹ ਕੌਣ ਨੇ। ਫਿਰ ਸੰਗਤਾਂ ਨੇ ਜਦੋਂ ਸਿੱਧ ਚਲੇ ਗਏ ਉਸ ਵੇਲੇ ਪੁੱਛਿਆ, ਮਹਾਰਾਜ ਜਿਹੜੇ ਸੰਤ ਲੋਕ ਆਏ ਸਨ ਇਹ ਕਿੱਥੋਂ ਆਏ ਸਨ, ਕੌਣ ਸਨ?
1: ਕਹਿ ਸੁਣ ਟਿਕੇ ਨਾ ਤੁਰਤ ਸਿਧਾਏ,
0: ਮਹਾਰਾਜ ਆਏ ਤੇ ਤੁਹਾਡੇ

0: ਭਾਈ ਸਾਡੀ ਪਰਖ ਕਰਨ ਵਾਸਤੇ ਆਏ ਸਨ ਕਿ ਅਸੀਂ ਗੁਰੂ ਨਾਨਕ ਦਾ ਰੂਪ ਹਾਂ ਜਾਂ ਨਹੀਂ, ਅਧੂਰੇ ਹਾਂ ਜਾਂ ਪੂਰੇ ਹਾਂ, ਪਰਖ ਕਰਨ ਲਈ ਆਏ ਸੀ।
1: ਪ੍ਰਸ਼ਨੋ ਤਰ ਕਰ ਗਏ ਪਿਆਨ।
0: ਇਸ ਲਈ ਜਿਹੜੇ ਉਹਨਾਂ ਦੇ ਹਿਰਦੇ ਦੇ ਪ੍ਰਸ਼ਨ ਸੀ, ਉਹਨੂੰ ਪ੍ਰਸ਼ਨਾਂ ਨੂੰ ਕਰਕੇ ਉੱਤਰਾਂ ਨੂੰ

0: ਦੀਆਂ ਸਿੱਧੀਆਂ ਨੇ, ਬੜੇ ਚਮਤਕਾਰੀ ਨੇ, ਕੌਤਕ ਵਿਖਾਉਣ ਵਾਲੇ ਨੇ, ਦੁਨੀਆਂ ਦੇ ਦਿਲ ਜਿੱਤਣ ਵਾਲੇ, ਲੁੱਟਣ ਵਾਲੇ ਨੇ, ਦੁਨੀਆਂ ਦੀ ਵਡਿਆਈ ਲੈਣ ਵਾਲੇ ਨੇ, ਬਸ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਕੇ ਅਭਿਮਾਨੀ ਹੰਕਾਰੀ ਹੋ ਬੈਠੇ ਨੇ।
1: ਸੁਣ ਕੇ ਸੰਗਤ ਹਰ ਖਾਨੀ,
0: ਏਦਾਂ ਸੰਗਤ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਸਾਰੀ ਸੰਗਤ ਹਰ ਖਾਨੀ ਪ੍ਰਸੰਨ ਹੋਈ।

ਸੰਗਤਾਂ ਦਾ ਕਲਿਆਣ ਕਰ ਰਹੇ ਹੋ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਕੱਲ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਕਿ ਇੱਕ ਤਪਾ ਜੋਗੀ ਬਹੁਤ ਈਰਖਾ ਕਰਦਾ ਸੀ, ਬੜਾ ਗਿਆਤਾ ਸੀ ਸੰਗਤ ਜੀ ਵੇਦਾਂ ਦਾ। ਉਹ ਮਹਾਰਾਜ ਦੇ ਨਾਲ ਹੁਣ ਵਿਚਾਰ ਕਰਨ ਲਈ ਆਵੇਗਾ। ਪਾਤਸ਼ਾਹ ਕਿਵੇਂ ਉਹਦੇ ਪ੍ਰਸ਼ਨਾਂ ਦੇ ਉੱਤਰ ਦੇਵਣਗੇ। ਸਮੇਂ ਸਿਰ ਹਾਜ਼ਰੀਆਂ ਭਰ ਕੇ ਕੱਲ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਨਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ, ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ। ਲੋਕ ਤੇ ਪ੍ਰਲੋਕ ਸਵਰੇ ਦੋ ਪੰਗਤੀਆਂ

ਗੁਰੂ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ, ਸੇਵਾ ਨਿਭਾ ਰਹੇ ਸਨ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਗਿਆਨੀ ਜੀ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਪੰਥ ਕੌਮ

0: ਦਾ ਪ੍ਰਕਾਸ਼ ਗੁਰਪੁਰਬ ਹੈ ਅਤੇ 1 ਅਗਸਤ ਨੂੰ ਸਲਾਨਾ ਨਗਰ ਕੀਰਤਨ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੋਵੇਗਾ। 17 ਜੁਲਾਈ ਤੋਂ ਵਿਸ਼ੇਸ਼ ਸਮਾਗਮ ਆਰੰਭ ਕੀਤੇ ਜਾ ਰਹੇ ਹਨ, ਢਾਡੀ ਦਰਬਾਰ, ਕਥਾ ਦਰਬਾਰ, ਆਤਮ ਰਸ ਕੀਰਤਨ ਦਰਬਾਰ, ਜਿਨ੍ਹਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਨਵਨੀਤ ਸਿੰਘ ਜੀ ਅਤੇ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਪੰਥ ਸੇ ਢਾਡੀ ਜਥੇ ਕਥਾਵਾਚਕ ਪਹੁੰਚ ਰਹੇ ਹਨ। ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ, ਜੋ ਆਪ ਸੰਗਤਾਂ ਨੂੰ ਬੇਨਤੀ ਕੀਤੀ ਸੀ, ਗੁਰੂ ਘਰ ਦੀ ਪਾਲਕੀ ਤਿਆਰ ਕੀਤੀ ਜਾ ਰਹੀ ਹੈ, ਉਹ ਸਤਿਗੁਰਾਂ ਦੀ ਮਿਹਰ ਸਦਕਾ ਤਿਆਰ ਹੋ ਗਈ ਹੈ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਦਸਵੰਧ ਵਿੱਚੋਂ ਇਹਦੇ ਵਿੱਚ ਸੇਵਾ ਪਾਈ ਹੈ। ਸਤਿਗੁਰੂ ਜੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜੀ। ਆਓ ਸੰਗਤ ਜੀ, ਹੁਣ ਸਮਾਂ ਢਾਡੀ ਵਾਰਾਂ ਦੇ ਰਾਹੀਂ ਗੁਰ ਇਤਿਹਾਸਿਕ ਇਤਿਹਾਸ ਦੇ ਆਨੰਦ ਮਾਨਣ ਦਾ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਨਮਾਨਯੋਗ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ, ਉਹਨਾਂ ਪਾਸੋਂ ਆਨੰਦ ਮਾਣੀਏ। 7:30-9 ਵਜੇ ਤੱਕ ਗੁਰਬਾਣੀ ਪਾਠ ਬੋਧ ਸਮਾਗਮ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਜੀ। ਕਿਰਪਾ ਕਰਹੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਣਸ ਕੀ ਗਤ ਇਹੀ, ਪਰਮ ਪੂਜੇ ਅਕਾਲ ਸਰਵ ਸ਼ਕਤੀਮਾਨ ਬਾਣੀ ਕੇ ਵੋਹਿਤ ਚਵਰ ਛਤਰ ਦੇ ਮਾਲਿਕ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਸ਼ਬਦ ਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿਨ੍ਹਾਂ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲਿਓ, ਆਓ ਕੁਝ ਵੀ ਕਹਿਣ ਤੋਂ ਪਹਿਲਾਂ ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਔਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਕਲਯੁਗੀ ਜੀਵਾਂ ਦੇ ਉੱਪਰ ਬੜੀ ਅਪਾਰ ਕਿਰਪਾ ਕੀਤੀ ਹੈ, ਇੱਕ ਤਾਂ ਸਾਨੂੰ ਫਤਿਹ ਬਖਸ਼ ਦਿੱਤੀ, ਨਾਲ ਦੀ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਬਖਸ਼ਿਸ਼ ਕਰ ਦਿੱਤਾ। ਭਾਈ ਗੁਰਦਾਸ ਸਾਹਿਬ ਆਪਣੀਆਂ ਵਾਰਾਂ ਅੰਦਰ ਕਥਨ ਕਰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਹੋਮੇ ਦਾ ਰੋਗ ਜਿਹੜਾ ਬੜਾ ਨਾਸਵਾਨ ਰੋਗ ਹੈ, ਜਿਸ ਦੇਹੀ ਨੂੰ ਜਿਸ ਆਤਮਾ ਨੂੰ ਇਹ ਲੱਗ ਗਿਆ ਨਾ, ਉਹਦਾ ਵਜੂਦ ਖਤਮ ਕਰ ਦਿਆ ਕਰਦਾ ਹੈ। ਲੱਕੜ ਹੈ, ਇਹਨੂੰ ਘੁਣ ਲੱਗ ਜਾਵੇ ਨਾ ਤਾਂ ਲੱਕੜ ਦੀ ਹੋਂਦ ਖਤਮ ਹੋ ਜਾਂਦੀ, ਲੱਕੜ ਦਾ ਵਜੂਦ ਖਤਮ ਹੋ ਜਾਂਦਾ ਹੈ। ਲੋਹੇ ਨੂੰ ਜੰਗ ਪੈ ਜਾਵੇ, ਕੁਝ ਸਮੇਂ ਬਾਅਦ ਜਿਹੜਾ ਲੋਹਾ ਚੰਗਾ ਭਲਾ ਹੈ ਦੇਖਣ ਨੂੰ, ਜਦੋਂ ਉਹਨੂੰ ਜੰਗ ਲੱਗ ਗਿਆ ਨਾ, ਉਹਦੀ ਹੋਂਦ ਖਤਮ ਹੋ ਜਾਣੀ, ਉਹਦਾ ਵਜੂਦ ਖਤਮ ਹੋ ਜਾਣਾ, ਕਿਸੇ ਅਰਥ ਨਹੀਂ ਆਉਂਦਾ ਫਿਰ। ਉਹ ਮਹਿਲ ਮਾੜੀਆਂ ਮਕਾਨ ਬੜਾ ਸੁੰਦਰ ਬਣਿਆ ਹੋਵੇ, ਖੁਦਾ ਦਾ ਖਾਸ ਦਾ ਉਹਨੂੰ ਕਿਤੇ ਕਲਰ ਪੈ ਜਾਵੇ ਨਾ ਤਾਂ ਇਮਾਰਤ ਢਹਿ ਢੇਰੀ ਹੋ ਜਾਂਦੀ ਹੈ। ਇਹ ਮਨੁੱਖ ਜੇ ਤੇਰੇ ਹਿਰਦੇ ਨੂੰ ਤੈਨੂੰ ਤੇਰੀ ਆਤਮਾ ਨੂੰ ਹੋਮੇ ਦਾ ਰੋਗ ਲੱਗ ਗਿਆ, ਇਹਦਾ ਵਜੂਦ ਖਤਮ ਹੋ ਜਾਣਾ ਹੈ। ਲੱਕੜ ਨੂੰ ਘੁਣ ਤੋਂ ਬਚਾਉਣ ਵਾਸਤੇ, ਲੋਹੇ ਨੂੰ ਜੰਗ ਤੋਂ ਬਚਾਉਣ ਵਾਸਤੇ ਆਪਾਂ ਉਪਰਾਲਾ ਕਰਦੇ ਹਾਂ, ਕੋਈ ਲੱਕੜ ਵਾਸਤੇ ਕੋਈ ਕੈਮੀਕਲ ਵਰਤਾਂਗੇ ਨਾ, ਕੋਈ ਦਵਾਈ ਕੋਈ ਮੈਡੀਸਨ ਯੂਜ ਕਰਾਂਗੇ ਨਾ, ਇਹਨੂੰ ਘੁਣ ਲੱਗਾ ਇਹ ਖਤਮ ਹੋ ਜਾਵੇ, ਘੁਣ ਹਟ ਜਾਵੇ। ਲੱਕੜ ਨੂੰ ਜੰਗ ਪਿਆ, ਉਹਦੇ ਲੋਹੇ ਨੂੰ ਜੰਗ ਪਿਆ ਨਾ, ਉਹਦੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਉਹਦੇ ਉੱਪਰ ਆਪਾਂ ਕੋਈ ਪ੍ਰਾਈਮਰ ਵਗੈਰਾ ਲਾ, ਰੰਗ ਵਗੈਰਾ ਲਾ ਲੈਂਦੇ ਹਾਂ। ਇਮਾਰਤ ਨੂੰ ਲੱਕੜ ਨੂੰ ਕਿਤੇ ਕਲਰ ਪੈ ਜਾਵੇ ਨਾ, ਇਹਦੇ ਵਾਸਤੇ ਆਪਾਂ ਉਪਰਾਲਾ ਕਰਦੇ ਕਿ ਇਹ ਸਾਡੀ ਇਹਨਾਂ ਦੀ ਹੋਂਦ ਕਾਇਮ ਰਵੇ ਤਾਂ ਸਾਡੀ ਵਰਤੋਂ ਵਿੱਚ ਆਉਂਦਾ ਰਵੇ। ਜਿਹੜਾ ਹੋਮੇ ਦਾ ਰੋਗ ਹੈ ਨਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਇਹਦੇ ਕਰਦੇ ਨੇ, ਹੋਮੇ ਦੀਰਘ ਰੋਗ ਹੈ, ਅਦਨਿਆਵੀ ਵਸਤਰਾਂ ਨੂੰ ਵੱਡਾ ਰੋਗ ਹੈ, ਹੋਮੇ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ। ਉਹ ਕਿਹੜੀ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਸਿਖਾ ਤੂੰ ਗੁਰੂ ਦੀ ਸ਼ਰਨ ਵਿੱਚ ਜਾ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਿਆ ਕਰ, ਤੇ ਹੋਮੇ ਦੇ ਰੋਗ ਤੋਂ ਬਚ ਜਾਵੇਗਾ, ਤੇਰੀ ਆਤਮਾ ਪਰਮਾਤਮਾ ਦੇ ਨਾਲ ਮਿਲਣ ਵਾਲੀ ਬਣ ਜਾਵੇਗੀ। ਆਤਮਾ ਹੈ, ਪਰਮਾਤਮਾ ਹੈ, ਤਾਂ ਜੇ ਹੋਮੇ ਦਾ ਰੋਗ ਲੱਗ ਗਿਆ ਨਾ, ਤਾਂ ਫਿਰ ਇਹਦੀ ਹੋਂਦ ਖਤਮ ਹੋ ਜਾਵੇਗੀ, ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹੜਾ ਹੋਮੇ ਵਿੱਚ ਗ੍ਰਸਿਆ ਹੋਇਆ ਮਨੁੱਖ ਹੈ ਨਾ, ਉਹਨੂੰ ਅਕਾਲ ਪੁਰਖ ਉਹ ਪਾਉਂਦਾ ਨਹੀਂ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਤੇ ਕਿਰਪਾ ਕੀਤੀ, ਇੱਕ ਤਾਂ ਫਤਿਹ ਬਖਸ਼ਦੇ, ਸਿੱਖਾ ਜਾ ਤੇਰੀ ਫਤਿਹ ਹੀ ਫਤਿਹ ਹੈ ਜਿੱਧਰ ਜਾਵੇਂ ਤੂੰ, ਨਾਲ ਤੈਨੂੰ ਹੋਮੇ ਦਾ ਰੋਗ ਲੱਗ ਗਿਆ ਨਾ, ਉਹਦਾ ਖਾਤਮਾ ਹੋ ਜਾਵੇਗਾ, ਤੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰ। ਆਓ ਕਰੋ ਬੇਨਤੀ ਪ੍ਰਵਾਨ, ਝਕਾਓ ਸੀਸ, ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਣ ਤੋਂ ਪਹਿਲਾਂ ਭਾਈ

0: ਕੇ ਹੈ। ਮੈਂ ਹੈਰਾਨ ਹੁੰਦਾ ਕਿ ਜਦੋਂ ਇਤਿਹਾਸ ਪੜ੍ਹਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਦੋਂ ਭਾਈ ਜੇਠੇ ਦੇ ਰੂਪ ਵਿੱਚ ਸਨ, ਭਾਈ ਜੇਠੇ ਦੇ ਰੂਪ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨਹੀਂ ਬਣੇ, ਬੀਬੀ ਭਾਨੀ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ ਨਾ, ਆਨੰਦ ਵਿਵਾਹ ਹੋ ਗਿਆ, ਆਨੰਦ ਕਾਰਜ ਨੇ ਆਨੰਦ ਵਿਆਹ ਹੋ ਗਿਆ, ਤੇ ਕੁਝ ਜਿਹੜੇ ਹੋਮੇ ਦੇ ਰੋਗ ਵਿੱਚ ਗ੍ਰਸੇ ਹੋਏ ਸਨ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਲ ਜਾ ਕੇ ਕਹਿਣ ਲੱਗੀ ਕਿ ਪਾਤਸ਼ਾਹ ਆ ਜੇਠੇ ਦੇ ਲੜ ਭਾਨੀ ਨੂੰ ਲਾਤਾ, ਇਹਦੇ ਕੋਲ ਤਾਂ ਰਹਿਣ ਵਾਸਤੇ ਜਗ੍ਹਾ, ਇਹਦੇ ਕੋਲ ਰਹਿਣ ਵਾਸਤੇ ਮਕਾਨ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ, ਸਤਿਗੁਰੂ ਰਹਿਮਤ ਦੇ ਘਰ ਦੇ ਵਿੱਚ ਆਏ, ਕਹਿੰਦੇ ਕੋਈ ਸਮਾਂ ਇਹੋ ਜਿਹਾ ਆਵੇਗਾ ਨਾ, ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰਾਣੀ ਆਣ ਕੇ ਜੇਠੇ ਦੇ ਘਰ ਰਹਿਣ ਵਾਸਤੇ ਤਰਸਿਆ ਕਰਨਗੇ। ਗੱਜ ਕੇ ਆਖੋ ਸਤਨਾਮ ਸ੍ਰੀ। ਅੱਜ ਉਸ ਅੰਮ੍ਰਿਤਸਰ ਦੀ ਉਸਾਰੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਰਵਾ ਰਹੇ ਨੇ। ਜਦੋਂ ਸਤਿਗੁਰਾਂ ਨੇ ਇਹ ਵਚਨ ਕਰ ਦਿੱਤਾ ਨਾ, ਤੇ ਕੁਝ ਹੋਰ ਉੱਠ ਕੇ ਖੜੇ ਹੋ ਗਏ, ਪਾਤਸ਼ਾਹ ਆ ਜੇਠਾ ਤਾਂ ਤੁਹਾਡੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਦਾ, ਇਹ ਆਪਣੇ ਹੁਣ ਚਲੋ ਠੀਕ ਹੈ, ਇਹਦਾ ਘਰ ਬਣ ਜਾਵੇਗਾ, ਇਹ ਤਾਂ ਤੁਹਾਡੇ ਲੰਗਰਾਂ ਚੋਂ ਪ੍ਰਸ਼ਾਦਾ ਛਕਦਾ, ਇਹਦੀ ਐਡੀ ਔਕਾਤ ਨਹੀਂ ਕਿ ਇਹ ਪ੍ਰਸ਼ਾਦਾ ਆਪ ਕਮਾ ਕੇ ਛਕ ਲਵੇ ਤੇ ਬੀਬੀ ਭਾਨੀ ਜੀ ਨੂੰ ਛਕਾ ਦੇਵੇ। ਸਤਿਗੁਰੂ ਕਹਿਣ ਲੱਗੇ ਕਿ ਗੁਰਸਿੱਖੋ, ਜੇਠੇ ਦੇ ਲੰਗਰ ਐਡੇ ਵੱਡੇ ਹੋਣਗੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਣ ਕੇ ਲੰਗਰ ਛਕਿਆ ਕਰਨਗੇ ਜੇਠੇ ਦੇ ਘਰੋਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਦੁਨੀਆਂ ਦੀ ਸਭ ਤੋਂ ਵੱਡੀ ਕਿਚਨ ਕਹਿ ਦਈਏ ਕਿ ਲੰਗਰ ਹਾਲ ਕਹਿ ਦਈਏ ਆਪਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਦਰ ਘਰ ਅੰਮ੍ਰਿਤਸਰ ਸਾਹਿਬ ਵਿਖੇ ਦੁਨੀਆਂ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਕਿ ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉਹ, ਨਿਆਸਰਿਆਂ ਦੇ ਆਸਰੇ ਨੇ, ਗੱਤਿਆਂ ਕੀ ਗੱਤ ਨੇ, ਧਰਿਆਂ ਦੀ ਧਰਨੇ, ਪੱਤਿਆਂ ਦੀ ਪੱਤ, ਜਦੋਂ ਇਹ ਵਚਨ ਆਖੇ ਨਾ, ਫਿਰ ਸਮਾਂ ਆਇਆ ਤਾਂ ਜੇਠਾ ਨਜ਼ਰਾਂ ਵਿੱਚ ਪੂਰਾ ਉਤਰਿਆ ਤੇ ਗੁਰੂ ਨਾਨਕ ਦੀ ਗੱਦੀ ਦਾ ਸੇਵਾ ਕਰਕੇ ਵਾਰਸ ਬਣ ਗਏ। ਗੱਜ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਹੁਕਮ ਅਨੁਸਾਰ ਨਗਰ ਵਸਾਉਣ ਲੱਗੇ ਨੇ। ਮੈਂ ਕੱਲ ਬੇਨਤੀ ਕੀਤੀ ਸੀ ਕਿ 52 ਤਰ੍ਹਾਂ ਦੇ ਕਿਰਤੀ ਸਿੱਖਾਂ ਨੂੰ ਇਸ ਅੰਮ੍ਰਿਤਸਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਵਸਾਇਆ। ਇੱਕ ਰਾਮ ਦੇ ਨਾਂ ਤੇ ਰੌਲਾ ਪਾਉਣ ਵਾਲੇ, ਰਾਮ ਦਾ ਘਰ ਬਣਾਉਣ ਵਾਲੇ ਲੱਖਾਂ ਦੀ ਤਾਦਾਦ ਦੇ ਵਿੱਚ ਅਯੁੱਧਿਆ ਦੇ ਵਿੱਚ ਘਰ ਉਜਾੜਦੇ ਨੇ। ਉਹ ਕਹਿੰਦੇ ਅਸੀਂ ਰਾਮ ਦਾ ਘਰ ਬਣਾ ਰਹੇ ਹਾਂ ਪਰ ਲੋਕਾਂ ਦਾ ਉਜਾੜ ਰਹੇ ਹੈ। ਇੱਧਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਰਮਾਤਮਾ ਦਾ ਘਰ ਬਣਾ ਰਹੇ ਨੇ, ਸਭ ਤੋਂ ਪਹਿਲਾਂ ਸਿੱਖਾਂ ਨੂੰ ਵਸਾਇਆ ਉੱਥੇ ਲਿਆ ਕੇ। ਇੱਕ ਗੱਲ ਯਾਦ ਰੱਖਿਓ, ਹਰਿਮੰਦਰ ਹਰ ਪ੍ਰਭ ਸਾਜਿਆ, ਉਹ ਕਿਸੇ ਮਨੁੱਖ ਦਾ ਬਣਾਇਆ ਹੋਇਆ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੀ ਸੇਵਾ ਲਈ ਕਿ ਤੁਸੀਂ ਮਾਝੇ ਵਿੱਚ, ਮਾਲਵੇ ਵਿੱਚ, ਦੁਆਬੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਨਾਲੇ ਪ੍ਰੇਰਿਤ ਕਰਨਾ ਕਿ ਅੰਮ੍ਰਿਤਸਰ ਸਾਹਿਬ ਵਿਖੇ ਨਵਾਂ ਨਗਰ ਵਸਾਇਆ ਜਾ ਰਿਹਾ, ਉੱਥੇ ਪਰਮਾਤਮਾ ਦਾ ਘਰ ਬਣ ਰਿਹਾ, ਅੰਮ੍ਰਿਤ ਸਰੋਵਰ ਦੀ ਖੁਦਾਈ ਹੋ ਰਹੀ ਹੈ, ਉਹਦੇ ਵਿੱਚ ਜਾ ਕੇ ਸੇਵਾ ਵਿੱਚ ਹੱਥ ਵਟਾਵੋ, ਗੁਰੂ ਨਾਨਕ ਦੇ ਘਰੋਂ ਮੂੰਹੋਂ ਮੰਗੀਆਂ ਮੁਰਾਦਾਂ ਪਾਵੋ, ਸੇਵਾ ਕਰੋ ਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਵੋ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਹੁਕਮ ਲਾਇਆ, ਹੁਣ ਸਿੱਖਾਂ ਨੇ ਗੁਰੂ ਦਾ ਹੁਕਮ ਨੇ ਸਿੱਖੀ ਹੈ ਕੀ ਹੈ, ਇਹ ਕਮਾਈ ਕਿੱਦਾਂ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਣ ਸਿੱਖਾਂ ਨੇ ਹੁਕਮ ਮੰਨਿਆ, ਮਾਲਵੇ ਦੇਸ਼ ਵਿੱਚ ਗਏ, ਬਠਿੰਡੇ ਦੇ ਨਗਰ ਵਿੱਚ, ਬਠਿੰਡਾ ਡਿਸਟ੍ਰਿਕਟ ਦੇ ਅੰਦਰ ਨਗਰ ਪੈਂਦਾ ਇੱਕ ਭੁੱਚੋਂ, ਉੱਥੇ ਜਾ ਕੇ ਉਤਾਰਾ ਕੀਤਾ ਹੈ, ਪਰਿਵਾਰ ਰਹਿੰਦਾ। ਸਿੱਖਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ, ਬੜੀਆਂ ਦਾਤਾਂ, ਜ਼ਮੀਨ ਜਾਇਦਾਦਾਂ, ਬੜਾ ਕੁਝ ਹੈ ਕੋਲ, ਤੁਸੀਂ ਸਾਡੇ ਘਰ ਚੱਲ ਕੇ ਲੰਗਰ ਛਕੋ, ਅਸੀਂ ਸੇਵਾ ਕਮਾਉਣੀ ਚਾਹੁੰਦੇ ਹਾਂ। ਜਿਹੜੇ ਪ੍ਰਚਾਰਕ ਸਾਹਿਬਾਨ ਗਏ, ਬੇਨਤੀ ਪ੍ਰਵਾਨ ਕੀਤੀ, ਅਦਬ ਨਾਲ ਜਦੋਂ ਹੁਣ ਸੱਦਾ ਪੱਤਰ ਦਿੰਦਾ ਤੇ ਗੁਰਸਿੱਖ ਗਏ ਨੇ, ਲੰਗਰ ਛਕਿਆ, ਛਕ ਕੇ ਜਦੋਂ ਅਰਦਾਸਾਂ ਕਰਨ ਲੱਗੇ ਨਾ, ਸਿੱਖਾ ਹੁਕਮ ਲਾ ਅਸੀਂ ਅਰਦਾਸ ਗੁਰੂ ਨਾਨਕ ਦੇ ਚਰਨਾਂ ਚ ਕਰੀਏ, ਗੁਰੂ ਨਾਨਕ ਦੇ ਘਰੋਂ ਜਿਹੜੀ ਅਰਦਾਸ ਕੀਤੀ ਜਾਵੇ ਨਾ ਭਾਵਨਾ ਦੇ ਨਾਲ ਉਹ ਸੰਪੂਰਨ ਹੁੰਦੀ ਹੈ। ਪਰ ਸਾਡੇ ਮਨ ਦੇ ਅੰਦਰ ਇੱਕ ਪਤਾ ਨਹੀਂ ਕੀ ਕੀੜਾ ਵੜ ਜਾਂਦਾ, ਅਸੀਂ ਇਹ ਸੋਚ ਰਹੇ ਪਤਾ ਨਹੀਂ ਹੋਵੇਗੀ ਕਿ ਨਹੀਂ ਹੋਵੇਗੀ। ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਆ ਛੋਟੀ ਜਿਹੀ ਆਖਿਆ ਨਾ, ਛੋਟੀ ਜਿਹੀ ਹੈ,

0: ਸਾਰਾ ਬ੍ਰਹਿਮੰਡ ਵੇਖਦੀ ਹੈ
1: ਤੇ ਅੱਖ ਦੇ ਵਿੱਚ ਕੱਖ ਪੈ ਜਾਵੇ ਨਾ, ਅੱਖ ਬੰਦ ਹੋ ਜਾਂਦੇ, ਫਿਰ ਦੀਦਾ ਨੀ ਕੁਛ ਵੀ। ਇਵੇਂ ਮਨ ਰੂਪੀ ਅੱਖ ਦੇ ਅੰਦਰ ਕਿਤੇ ਸ਼ੱਕ ਰੂਪੀ ਕੱਖ ਪੈ ਗਿਆ ਨਾ, ਘਰਾਂ ਦੇ ਕਰਫ ਨਾ ਹੋ ਜਾਇਆ ਕਰਦੇ। ਮਨ ਰੂਪੀ ਅੱਖ ਦੇ ਅੰਦਰ ਸ਼ੱਕ ਰੂਪੀ ਕੱਖ ਪੈ ਜਾਵੇ, ਜਦੋਂ ਸ਼ੱਕ ਪੈ ਗਈ ਨਾ, ਬੱਸ ਦੇ ਘਰ ਉਜੜ ਜਾਂਦੇ। ਸ਼ੱਕ ਰੂਪੀ ਕੱਖ ਪੈ ਗਿਆ ਮਨ ਰੂਪੀ ਅੱਖ ਦੇ ਅੰਦਰ, ਬਈ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਸਿੱਖਾ, ਸਤਿਗੁਰੂ ਪਾਤਸ਼ਾਹ ਮਹਾਰਾਜ ਤੈਨੂੰ ਬੜਾ ਦੱਸਣਾ ਕਰਦੇ ਨੇ, ਜਿਸਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਹਾ, ਭਾਵਨਾ ਇਹ ਰੱਖਿਆ ਕਰ ਮਨ ਦੇ ਅੰਦਰ, ਪਾਤਸ਼ਾਹ ਤੇਰੇ ਦਰ ਤੇ ਆਇਆ, ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਨ ਲੱਗਾ, ਇਹ ਕਾਰਜ ਕੀਤਾ ਲੋੜੀਏ ਕੰਮ, ਮੈਂ ਤਾਂ ਇਹ ਸੋਚੂਗਾ। ਪਾਸ਼ਾ ਦੇਖ ਕੇ ਆਹ ਆਖਿਆ ਆ ਤੇਰੇ ਵਾਸਤੇ, ਸਿੱਖਾ ਤੂੰ ਕਰਨਾ ਕੀ ਹੈ? ਮਨ ਦੇ ਅੰਦਰ ਸ਼ੰਕਾ ਨਹੀਂ ਲਿਆਉਣੀ ਤੇ ਗੁਰੂ ਦੇ ਚਰਨਾਂ ਵਿੱਚ ਭਾਵਨਾ ਦੇ ਨਾਲ ਅਰਦਾਸ ਕਰਨੀ, ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਆ, ਕਾਰਜ ਦਿਓ ਸਵਾਰ ਸਤਿਗੁਰ ਸੱਚ ਸਾਖੀਆ, ਸੰਤਾਂ ਸੰਗ ਨਿਧਾਨ ਅੰਮ੍ਰਿਤ ਰਸ ਚਾਕੀਆ, ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਆ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ। ਪਾਤਸ਼ਾਹ ਤੇਰਾ ਕਾਰਜ ਹੈ, ਤੂੰ ਹੀ ਕਰਨਾ, ਕਿਵੇਂ ਕਰਨਾ ਤੈਨੂੰ ਪਤਾ, ਮੈਨੂੰ ਨੀ ਪਤਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਿਰਵਾਸ ਨਾ ਭਰਿਆ ਰੇ। ਦੇਖ ਸਤਿਗੁਰਾਂ ਨੇ ਸਿੱਖਾ ਕਿੱਡੀ ਕਿਰਪਾ ਕੀਤੀ ਆ, ਜਿਹਨੇ ਗੁਰੂ ਨਾਨਕ ਦਾ ਨਾਂ ਹੀ ਸੁਣ ਲਿਆ ਨਾ ਇੱਕ ਵਾਰੀ, ਉਹ ਗਰਭ ਜੂਨੀ ਚੋਂ ਕੱਟਿਆ ਗਿਆ। ਮੈਂ ਗਿਆਨੀ ਮਾਨ ਸਿੰਘ ਝੌਲ ਸਾਹਿਬ ਨੂੰ ਸੁਣਦਾ ਸਾ, ਬਚਨ ਜਾ ਗਿਆ ਜਸਵੀਰ ਭਾਜੀ, ਕਹਿੰਦੇ ਮਰਦਾਨਾ ਜੀ ਤੁਰੇ ਜਾ ਰਹੇ ਬਾਬੇ ਨਾਨਕ ਦੇ ਨਾਲ, ਤੁਰੇ ਜਾਂਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਆਖਣ ਲੱਗੇ ਕਿ ਬਾਬਾ ਮੈਂ ਤੇਰੇ ਨਾਲ ਇੰਨੇ ਸਮੇਂ ਤੋਂ ਸੇਵਾ ਕਰਦਾ, ਮੈਂ ਜਨਮ ਤੇ ਮਰਨ ਤੋਂ ਕੱਟਿਆ ਜਾਵਾਂਗਾ, ਗਰਭ ਜੂਨੀ ਵਿੱਚ ਮੁੜ ਕੇ ਨਹੀਂ ਆਉਣਾ ਚਾਹੁੰਦਾ ਮੈਂ। ਸਤਿਗੁਰੂ ਗੁਜਰਨ ਲੱਗੇ ਨਾ ਗਿਆਨੀ ਮਾਨ ਸਿੰਘ ਝੌਲ ਸਾਹਿਬ, ਕਹਿੰਦੇ ਕਿ ਆਹ ਨਾਲੀ ਆ ਨਾ, ਇਹਦੇ ਅੰਦਰ ਕੀੜੇ ਆ, ਉਹਨੂੰ ਪੁੱਛ ਕੀੜੇ ਨੂੰ ਕਿ ਮੈਂ ਗੁਰੂ ਨਾਨਕ ਦਾ ਸੰਗ ਕੀਤਾ ਤਾਂ ਮੈਨੂੰ ਮੁਕਤੀ ਮਿਲ ਜਾਵੇਗੀ। ਮਰਦਾਨਾ ਹੁਣ ਹੁਕਮ ਨਹੀਂ ਉਲਟਾ ਸਕਦਾ, ਬਾਬੇ ਨਾਨਕ ਨੇ ਜਿਹੜਾ ਹੁਕਮ ਕਰ ਦਿੱਤਾ ਉਲਟਾ ਕਦੇ ਕਿਵੇਂ ਸਕਦਾ। ਕਹਿੰਦੇ ਕੀੜਾ ਕੱਢਿਆ, ਕਹਿਣ ਲੱਗਾ ਕਿ ਇਹ ਕੀੜੇ ਬਾਬੇ ਨਾਨਕ ਨੇ ਹਜੇ ਆਖਿਆ, ਇਹੀ ਆਖਿਆ ਤਾਂ ਕਹਿੰਦੇ ਕੀੜੇ ਦੀ ਮੌਤ ਹੋ ਗਈ। ਮਰਦਾਨਾ ਬਾਬੇ ਕੋ ਗਿਆ, ਬਾਬਾ ਜੀ ਅੱਗੇ ਤੁਰ ਪੈਣ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਤੁਰੇ ਜਾ ਰਹੇ ਨੇ, ਸ਼ਾਮਾਂ ਪੈ ਗਈਆਂ, ਇੱਕ ਦਰਖਤ ਦੇ ਥੱਲੇ ਬੈਠੇ ਆ, ਰਾਤ ਪੈਣ ਵਾਲੀ ਹੈ, ਵੀ ਇਸ ਦਰਖਤ ਦੇ ਥੱਲੇ ਬੈਠ ਕੇ ਰਾਤ ਬਤੀਤ ਕਰ ਲਈਏ। ਮਰਦਾਨਾ ਕਹਿਣ ਲੱਗਾ ਕਿ ਬਾਬਾ ਮਨ ਦੇ ਅੰਦਰ ਇੱਕ ਸਵਾਲ ਹੈ, ਕਿਰਪਾ ਕਰਕੇ ਉਹਦਾ ਜਵਾਬ ਦੇ ਦਿਓ, ਮੈਂ ਜਵਾਬ ਮੰਗਿਆ ਪੁੱਛਣਾ ਚਾਹੁੰਦਾ ਤੁਹਾਡੇ ਕੋਲ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਕੀ ਪੁੱਛਣਾ ਹੈ? ਕਹਿਣ ਲੱਗਾ ਕਿ ਬਾਬਾ ਮੁਕਤੀ ਮਿਲ ਜਾਵੇਗੀ। ਕਹਿੰਦੇ ਇਵੇਂ ਕਰ, ਇਹਦੇ ਦਰਖਤ ਦੇ ਦੂਸਰੇ ਪਾਸੇ ਇੱਕ ਕੁੱਤੀ ਸੂਈ ਹੋਈ ਆ, ਉਹਦੇ ਕਤੂਰੇ ਨੂੰ ਪੁੱਛ ਲਾ ਜਾ ਕੇ। ਸੁਣਿਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਣ ਦਾ ਤਰੀਕਾ। ਕਹਿੰਦੇ ਜਦੋਂ ਕੁੱਤੀ ਦੇ ਕਤੂਰੇ ਦੇ ਕੋਲ ਗਿਆ ਨਾ, ਕਹਿਣ ਲੱਗਾ ਮੈਨੂੰ ਨੀ ਪਤਾ, ਮੇਰੇ ਕਹਿੰਦਾ ਰੱਬ ਦਾ ਹੁਕਮ ਹੈ, ਉਹਨੇ ਕਿਹਾ ਕਿ ਇਹਦੇ ਕੋਲ ਪੁੱਛ ਲਾ ਮੈਨੂੰ ਮੁਕਤੀ ਮਿਲ ਜਾਵੇ। ਕਿ ਇਹ ਕਤੂਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨਾਮ ਲਿਆ ਤਾਂ ਕਹਿੰਦੇ ਕਤੂਰੇ ਦੀ ਮੌਤ ਹੋ ਗਈ। 10-12 ਦਿਨ ਬੀਤ ਗਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਨਗਰ ਦੇ ਵਿੱਚ ਉਤਾਰਾ ਕਰ ਦਿੱਤਾ ਮਰਦਾਨਾ ਜੀ ਨਾਲ ਨੇ। ਮਰਦਾਨਾ ਜੀ ਨੇ ਫਿਰ ਸਵਾਲ ਕੀਤਾ, ਕਹਿੰਦਾ ਬਾਬਾ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਜਦੋਂ ਇਹ ਵਚਨ ਆਖਿਆ ਨਾ, ਕਹਿੰਦਾ ਬਾਬਾ ਕੀੜੇ ਦੇ ਕੋਲ ਤੇਰਾ ਨਾਂ ਲਿਆ ਉਹਦੀ ਮੌਤ ਹੋ ਗਈ, ਕਤੂਰੇ ਦੇ ਕੋਲ ਜਾ ਕੇ ਤੇਰਾ ਨਾਮ ਲਿਆ ਉਹਦੀ ਮੌਤ ਹੋ ਗਈ, ਕਿ ਜੇ ਕਿਤੇ ਬ੍ਰਾਹਮਣਾਂ ਦੇ ਘਰ ਜਾ ਕੇ ਜਿਹੜਾ ਨਵ ਜੰਮਿਆ ਬੱਚਾ ਉਹਦੇ ਕੋਲ ਜਾ ਕੇ ਤੇਰਾ ਨਾਂ ਲਿਆ ਉਹਦੀ ਮੌਤ ਹੋ ਗਈ, ਬ੍ਰਾਹਮਣ ਡਾਂਗ ਫੇਰਨਗੇ ਮੇਰੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਨਹੀਂ, ਜਾ ਪੁੱਛ ਜਾ ਕੇ, ਮੌਤ ਨਹੀਂ ਹੁੰਦੀ ਉਹਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਵਚਨ ਕੀਤਾ ਨਾ, ਇਹ ਗਿਆ ਤੇ ਕਹਿੰਦੇ ਕਿ ਉਹ ਬੱਚਾ ਚੰਦ ਦਿਨਾਂ ਦਾ ਖਿੜਖੜਾ ਕੇ ਹੱਸਿਆ। ਉਹ ਕਹਿੰਦਾ ਮਰਦਾਨਿਆ ਸਮਝ ਨਹੀਂ ਆਈ, ਮੈਂ 84 ਲੱਖ ਜੂਨ ਦੇ ਚੱਕਰ ਚ ਗੇੜੇ ਖਾ ਰਿਹਾ ਸਾਂ, ਜਦੋਂ ਕੀੜੇ ਦੀ ਜੂਨੀ ਵਿੱਚ ਬਾਬੇ ਨਾਨਕ ਦਾ ਨਾਮ ਲਿਆ ਤੇ ਮੇਰਾ ਉਧਾਰ ਹੋ ਗਿਆ, ਕੁੱਤੇ ਦੀ ਜੂਨ ਵਿੱਚ ਆਇਆ ਉਹਦੇ ਕੋਲੋਂ, ਫਿਰ ਤੂੰ ਮੇਰੇ ਬਾਬੇ ਨਾਨਕ ਦਾ ਨਾਮ ਮੇਰੇ ਕੰਨ ਦੇ ਵਿੱਚ ਪਿਆ, ਮੇਰਾ ਉਧਾਰ ਹੋ ਗਿਆ, ਤੂੰ ਤਾਂ ਬਾਬੇ ਨਾਨਕ ਦਾ ਸੰਗ ਕਰਦਾ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਤੂੰ ਤਾਂ ਸੁਣਦਾ ਵੀ ਆ ਤਾਂ ਦੇਖਦਾ ਵੀ ਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਇਹ ਬਾਬੇ ਨਾਨਕ ਦੇ ਨਾਮ ਦੀ ਐਡੀ ਵੱਡੀ ਕਮਾਈ ਆ, ਐਡਾ ਵੱਡਾ ਫਲ ਆ, ਜਿਹੜਾ ਇੱਕ ਵਾਰੀ ਅੰਮ੍ਰਿਤ ਵੇਲੇ ਉੱਠ ਕੇ ਨਾ ਕਹਿ ਦੇਵੇ ਧੰਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਜਨਮ ਤੇ ਮਰਨ ਤੋਂ ਕਦੋਂ ਰਹਿਤ ਹੋ ਜਾਵੇਗਾ, ਗਰਭ ਜੂਨੀ ਵਿੱਚ ਨਹੀਂ ਆਵੇਗਾ। ਰਹੋ ਵਿਚਾਰ, ਹੁਣ ਸਿੱਖਾਂ ਨੇ ਜਦੋਂ ਨਾ ਪ੍ਰਸ਼ਾਦ ਛਕਿਆ, ਅਰਦਾਸ ਕਰਨ ਲੱਗੇ, ਗੁਰਮੁਖਾ ਕੱਲਾ ਹੀ ਸੇਵਾ ਕਰੀ ਜਾਂਦਾ ਆ, ਸੁਬਾਣੀ ਨਾਲ ਲੱਗੀ ਆ, ਬੱਚੇ ਕਿੱਧਰ ਗਏ ਆ, ਅੱਖਾਂ ਚੋਂ ਜਲ ਵਹਿਣ ਲੱਗ ਪਿਆ। ਕਹਿਣ ਲੱਗੇ ਕਿ ਗੁਰਮੁਖੋ ਰੱਬ ਨੇ ਦਿੱਤਾ ਸਾਰਾ ਕੁਝ ਹੈ, ਸਾਰਾ ਕੁਝ ਦਿੱਤਾ, ਜ਼ਮੀਨ ਜਾਇਦਾਦ ਧਨ ਦੌਲਤ ਐਸ਼ੋ ਆਰਾਮਤ ਜ਼ਿੰਦਗੀ ਬੜੀ ਵਧੀਆ ਦਿੱਤੀ ਆ, ਇੱਜ਼ਤ ਦਿੱਤੀ ਹੈ, ਪਰ ਘਰ ਦੇ ਅੰਦਰ ਕੋਈ ਔਲਾਦ ਨਹੀਂ ਹੈ। ਬਸ ਇਹੀ ਦੁੱਖ ਇਹੀ ਝੂਰਾ ਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੋਂ ਬਾਅਦ ਸਾਡੀ ਜਾਇਦਾਦ ਦਾ ਵਾਰਸ ਕੌਣ, ਇਹਨੂੰ ਸਾਂਭੇਗਾ ਕੌਣ। ਸਿੱਖਾਂ ਨੇ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਿਆ ਸੀ, ਕਹਿਣ ਲੱਗੇ ਗੁਰਮੁਖਾ ਗੁਰੂ ਨਾਨਕ ਦੇ ਘਰ ਜਾ ਕੇ ਅਰਦਾਸ ਨਹੀਂ ਕੀਤੀ। ਇਹ ਕਹਿੰਦਾ ਜੀ ਬੜੇ ਮੰਦਰਾਂ ਦੇ ਵਿੱਚ ਗਿਆ, ਸ਼ਿਵ ਦਿਆਲਿਆਂ ਵਿੱਚ ਗਿਆ, ਠਾਕਰ ਦੁਆਰਿਆਂ ਤੇ ਗਿਆ, ਬੜੇ ਸਿਆਣਿਆਂ ਦੇ ਕੋਲ ਗਿਆ, ਦੇਵੀ ਦੇਵਤਿਆਂ ਦੇ ਕੋਲ ਗਿਆ, ਹਰੇਕ ਦੇ ਕੋਲੋਂ ਮਨਾਉਤ ਕੀਤੀ, ਹਰੇਕ ਦੀ ਮਨਾਉਤ ਕੀਤੀ ਹੈ, ਪਰ ਕਿਤਿਓਂ ਪੂਰੀ ਨਹੀਂ ਪਈ। ਉਹ ਕਹਿੰਦਾ ਤੂੰ ਪੂਰੇ ਗੁਰੂ ਦੇ ਕੋਲ ਨਹੀਂ ਗਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹ ਵੱਡੇ ਪਾਤਸ਼ਾਹ ਦੇ ਕੋਲ ਗਿਆ ਤੂੰ? ਕਹਿੰਦਾ ਜੀ ਬਸ ਉਹੀ ਦਰ ਰਹਿ ਗਿਆ ਇੱਕ। ਸਿੱਖਾ ਤੈਨੂੰ ਗੁਰੂ ਨਾਨਕ ਨੇ ਜੀਵਨ ਦਾਨ ਦਿੱਤਾ, ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ, ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਮਨੁੱਖਾ ਜਾਮਾ ਦਿੱਤਾ, ਸਿੱਖਾਂ ਦੇ ਘਰ ਜਨਮ ਦਿੱਤਾ ਤੈਨੂੰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਮੱਥਾ ਵੀ ਟੇਕਦਾ, ਗੁਰੂ ਨਾਨਕ ਦੀ ਬਾਣੀ ਵੀ ਪੜ੍ਹਦਾ, ਪਰ ਪਤਾ ਨਹੀਂ ਕਿਹੜੀ ਵਾਪ ਵੱਗ ਗਈ, ਜਿੱਦਣ ਸੋਮਵਾਰ ਹੁੰਦਾ ਤਾਂ ਕਿਤੇ ਦੇਵੀ ਦੇ ਲੱਡੂ ਚੱਕ ਕੇ ਤੁਰਿਆ ਫਿਰਦਾ ਹੈ, ਮੰਗਲਵਾਰ ਆਉਂਦਾ ਹੈ ਆ ਜੀ ਮਹਾਬਲੀ ਯੋਧਾ ਆਇਆ ਜਿਹਨੂੰ ਮੰਨਦੇ ਹਨੂੰਮਾਨ ਨੂੰ, ਕਹਿੰਦੇ ਉਹਦਾ ਦਿਨ ਮੰਗਲਵਾਰ ਦਾ ਹੁੰਦਾ ਜਾਂ ਦੇਵੀਆਂ ਦਾ ਹੁੰਦਾ, ਬੁੱਧਵਾਰ ਕਿਸੇ ਦਾ ਆ ਗਿਆ, ਵੀਰਵਾਰ ਕਿਸੇ ਪੀਰਾਂ ਦੇ ਤੁਰਿਆ ਫਿਰਦਾ ਜੀ। ਉਹ ਜੇ ਪੀਰਾਂ ਨੂੰ ਮੱਥਾ ਟੇਕਣਾ ਹੈ ਨਾ, ਮੈਂ ਤਾਂ ਕਹਿੰਦਾ ਹੁੰਦਾ ਸਿੱਖੋ ਜੇ ਪੀਰਾਂ ਨੂੰ ਮੱਥਾ ਟੇਕਣਾ, ਜੰਮ ਜੰਮ ਕੇ ਟੇਕੋ, ਪੀਰ ਬੁੱਧੂ ਸ਼ਾਹ ਨੂੰ ਟੇਕੋ, ਸਾਈ ਮੀਆਂ ਮੀਰ ਜੀ ਨੂੰ ਟੇਕੋ ਜਿਨ੍ਹਾਂ ਨੇ ਆਪਾਂ ਸਮਰਪਿਤ ਕਰ ਦਿੱਤਾ, ਸਾਈ ਮੀਆਂ ਮੀਰ ਜੀ, ਪੀਰ ਬੁੱਧੂ ਸ਼ਾਹ ਜਿਹਨੇ ਆਪਣੇ ਪੁੱਤਰ ਆਪਣੇ ਭਰਾ ਆਪਣੇ ਭਤੀਜੇ ਆਪਣੇ ਮਰੀਦ ਭੰਗਾਣੀ ਦੀ ਜੰਗ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਫੌਜ ਦੇ ਅੰਦਰ ਸ਼ਹੀਦ ਕਰਾ ਲਏ, ਜਾਣ ਲੱਗੇ ਨੇ ਕੀ ਮੰਗਿਆ ਪਾਤਸ਼ਾਹ ਦੇ ਕੋਲੋਂ। ਸਤਿਗੁਰੂ ਕਹਿਣ ਲੱਗੇ ਪੀਰ ਜੀ ਹੁਣ ਘਰ ਚੱਲੇ ਹੋ, ਮੰਗੋ ਕੀ ਮੰਗਦੇ ਹੋ, ਪਾਤਸ਼ਾਹ ਜੇ ਰਹਿਮਤ ਦੇ ਘਰ ਦੇ ਵਿੱਚ ਆਏ ਹੋ ਨਾ, ਸੁਣਿਓ ਬਚਨ ਜਿਹੜਾ, ਜੇ ਰਹਿਮਤ ਦੇ ਘਰ ਵਿੱਚ ਆਏ, ਬਾਜਾਂ ਵਾਲੇ ਬਾਪੂ ਨੂੰ ਆਖ ਰਿਹਾ, ਪਾਤਸ਼ਾਹ ਜੇ ਰਹਿਮਤ ਦੇ ਘਰ ਦੇ ਵਿੱਚ ਆਏ ਇਹਨੂੰ ਕੁਛ ਦੇਣਾ ਆ, ਹਾਂ ਮੰਗ ਕੀ ਮੰਗਦਾ, ਜੋ ਮੰਗੇਗਾ ਦੇਣ ਨੂੰ ਤਿਆਰ ਹੈ, ਕਿਉਂਕਿ ਪਾਤਸ਼ਾਹ ਦਾਦਾ ਦਾਤਾ ਇੱਕ ਸਭ ਕੋ ਦੇਵਣ ਹਾਰ, ਤੂੰ ਮੰਗ। ਪੀਰ ਬੁੱਧੂ ਸ਼ਾਹ ਕੀ ਮੰਗਦਾ ਏ, ਮੰਗਿਆ ਦੇਖੋ ਪੀਰ ਜੀ ਨੇ ਕੀ, ਕੋ ਮੇਰੇ ਵਰਗਾ ਹੁੰਦਾ ਪਾਤਸ਼ਾਹ, ਵੱਡੀ ਪ੍ਰੋਪਰਟੀ, ਵੱਡਾ ਘਰ, ਅਮਰੀਕਾ ਦਾ ਵੀਜ਼ਾ, ਬੱਚੇ ਸੈਟਲ, ਵੱਡੀਆਂ ਗੱਡੀਆਂ। ਪੀਰ ਜੀ ਪਤਾ ਕੀ ਮੰਗਦੇ, ਕਹਿੰਦੇ ਪਾਤਸ਼ਾਹ ਅੱਜ ਇਸ ਕੰਘੇ ਨਾਲ ਕੇਸ ਆਰੇ ਕਰਦੇ ਹੋ ਨਾ, ਕੇਸਾਂ ਸਮੇਤ ਦੇ ਦਿਓ ਕੰਘਾ ਇਹ। ਸਿੱਖਾਂ ਤੋਂ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਜੰਮ ਕੇ ਜਿਹੜੇ ਗੈਰ ਸਿੱਖ ਆ ਉਹ ਪਾਤਸ਼ਾਹ ਦੇ ਕੋਲੋਂ ਕੇਸ ਮੰਗਦੇ ਆ, ਤੂੰ ਸਿੱਖਾਂ ਦੇ ਘਰ ਜੰਮ ਕੇ ਕੇਸਾਂ ਦੀ ਬੇਅਦਬੀ ਕਰੀ ਜਾਂਦਾ ਹੈ। ਸੁਣਿਓ ਉਹ ਕੇਸਾਂ ਵਾਲਿਓ, ਸੁਣਿਓ ਉਹ ਕੇਸਾਂ ਵਾਲਿਓ, ਹੈ ਕੇਸਗੜ ਦਾ ਵਾਸਤਾ, ਦਸ਼ਮੇਸ਼ ਦੀ ਇਜ਼ਤ ਨੂੰ ਸੰਭਾਲਿਓ, ਉਹ ਸੰਭਾਲਿਓ। ਆ ਮੇਰੇ ਬੱਚੇ ਬੈਠੇ ਨੇ ਪਿੱਛੇ ਦੋ ਜਾਣੇ, ਐਫ ਯੂ ਡੋਂਟ ਮਾਇੰਡ, ਗੁੱਸਾ ਨਾ ਕਰੋ ਮੇਰੀ ਗੱਲ ਦਾ, ਮੇਰੇ ਬੱਚੇ ਹੋ ਤੁਸੀਂ, ਮੈਂ 57-58 ਸਾਲ ਦਾ ਹੋ ਗਿਆ, ਤੁਹਾਡੇ ਜਿੱਡੇ ਮੇਰੇ ਬੱਚੇ ਆ, ਕੇਸ ਗੁਰੂ ਦੀ ਮੋਹਰ ਹੈ, ਤੁਸੀਂ ਮੇਰੇ ਤੋਂ ਜ਼ਿਆਦਾ ਐਜੂਕੇਟਡ ਹੋਵੋਗੇ। ਆ ਕਾਗਜ਼ ਆ, ਇਹਦੇ ਉੱਪਰ ਮੈਂ ਸਿਗਨੇਚਰ ਕਰਕੇ ਦੇ ਦੇਵਾਂ ਤਾਂ ਕਿਸੇ ਨੇ ਮੰਨਣੇ ਨਹੀਂ ਇਹ, ਇਹਤੇ ਜਦੋਂ ਮੋਹਰ ਲੱਗ ਗਈ ਡਾਕਟਰ ਇੰਦਰਜੀਤ ਸਿੰਘ ਬਜੂਆ, ਹਰੇਕ ਨੇ ਮਾਰਨ ਡਾਕਟਰ ਸਾਹਿਬ ਦੀ ਮੋਹਰ ਲੱਗੀ, ਇਹ ਉਹਦੀ ਮੈਡੀਸਨ ਲਿਖੀ ਹੋਈ ਆ, ਆਈ ਐਮ ਆਲਸੋ ਡਾਕਟਰ ਬਾਈ ਪ੍ਰੋਫੈਸ਼ਨ ਇਸ ਡਾਕਟਰ। ਇਹ ਗੁਰੂ ਦੀ ਮੋਹਰ ਆ, ਇਹਨੂੰ ਗੁਬਾਵੋ ਨਾ, ਇਹਨੂੰ ਸਾਂਭ ਲਓ, ਜੇ ਸਾਂਭ ਹੁੰਦਾ ਜਦੋਂ ਮੋਹਰ ਲੱਗੀ ਹੋਵੇਗੀ ਨਾ ਤਾਂ ਦੁੱਕੀ ਤਿੱਕੀ ਜਿਹੜੇ ਚਪੜਾਸੀ ਪੀਅਨ ਵਗੈਰਾ ਆ ਇੱਥੇ ਸਾਨੂੰ ਸਲੂਟ ਮਾਰਨਗੇ, ਕਿਸੇ ਨੇ ਪੁੱਛਣ ਦੀ ਹਿੰਮਤ ਨਹੀਂ ਕਿਸੇ ਦੇ ਵਿੱਚ। ਹੁਣ ਇਹ ਸਿੱਖ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਘਰ ਗਿਆ, ਨਹੀਂ ਪਾਤਸ਼ਾਹ ਗੁਰੂ ਨਾਨਕ ਨੇ ਭਾਈ ਸਾਹਿਬ ਜੀ ਬਾਬੇ ਨਾਨਕ ਦੇ ਘਰ ਨਹੀਂ ਗਏ। ਕਹਿੰਦੇ ਚੰਗਾ ਫਿਰ ਇਵੇਂ ਕਰ, ਗੁਰੂ ਨਾਨਕ ਦੇ ਘਰ ਜਾ, ਵੱਡਾ ਸੇਵਾ ਦਾ ਕੁੰਭ ਆਰੰਭ ਹੋਇਆ ਆ ਅੰਮ੍ਰਿਤ ਸਾਹਿਬ ਦੀ ਧਰਤੀ ਦੇ ਉੱਪਰ, ਉੱਥੇ ਅੰਮ੍ਰਿਤ ਤਾਲ ਦੀ ਖੁਦਾਈ ਹੋ ਰਹੀ ਆ, ਸੇਵਾ ਕਰ, ਗੁਰੂ ਨਾਨਕ ਤੇਰੀ ਝੋਲੀ ਭਰ ਦੇਵੇਗਾ। ਹੁਣ ਜਦੋਂ ਇਹਦੀ ਸਵਾਣੀ ਨੇ ਗੱਲ ਸੁਣੀ ਨਾ, ਕਹਿਣ ਲੱਗੀ ਕਿ ਸਿਰ ਦੇ ਸਾਈਆਂ ਉਹੀ ਡਰ ਰਹਿ ਗਿਆ, ਚੱਲ ਅਕੀਰ ਦੇ ਚੱਲਦੇ ਆ ਉੱਥੇ ਚੱਲ ਗਏ। ਕਹਿੰਦੇ ਮੰਗਣ ਦੀ ਜਾਂਚ ਵੀ ਦੱਸ ਦਿੱਤੀ ਸਿੱਖਾਂ ਨੇ, ਮੰਗਣਾ ਕਿੱਦਾਂ ਆ, ਜਾ ਕੇ ਕਹੀ ਨਾ ਕਿ ਪਾਤਸ਼ਾਹ ਝੋਲੀ ਭਰ ਦੇ, ਨਾ ਜਾ ਕੇ ਸੇਵਾ ਦੇ ਵਿੱਚ ਲੱਗ ਜਾਵੀ। ਗੁਰੂ ਨਾਨਕ ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਕਹਿਣ ਦੀ ਲੋੜ ਨਹੀਂ ਇੱਥੇ। ਇਹ ਪਾਤਸ਼ਾਹ ਨੂੰ ਜੇ ਕਹੀਏ ਕਿ ਫਰਮਾਇਸ਼ ਪਾਉਣੀ, ਬਾਬਾ ਜੀ ਖੜੇ ਨਾ ਇਹਨਾਂ ਦੇ ਕੋਲੋਂ ਫਰਮਾਇਸ਼ ਪਾ ਦਈਏ, ਨਹੀਂ, ਤੇਰੇ ਮਨ ਦੇ ਅੰਦਰ ਕੀ ਆ, ਭਾਵਨਾ ਕੀ ਆ ਤੇਰੀ, ਗੁਰੂ ਨੂੰ ਤੂੰ ਕੀ ਕਰਕੇ ਜਾਣਦਾ ਹੈ, ਇਹਦੇ ਕੋਲ ਬੈਠ ਕੇ ਕਦੀ ਗੱਲਾਂ ਕੀਤੀਆਂ ਆਣ ਕੇ, ਜਵਾਬ ਮਿਲੇਗਾ ਨਾਲ ਹੀ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਸਤਿਗੁਰ ਸਿੱਖ ਹੈ ਕਦੋਂ ਘਟਦਾ ਮੰਦਨ, ਪੜਿਓ ਨਾ, ਵਿਚਾਰ ਕਰਿਆ ਕਰੋ ਨਾ, ਗੱਲ ਕਰਿਆ ਕਰੋ ਬਾਪੂ ਦੇ ਨਾਲ, ਸਤਿਗੁਰ ਸਿੱਖ ਹੈ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਵਿਕਾਰਾਂ ਤੋਂ ਤਾਂ ਹਟਿਆ ਨਹੀਂ, ਬੰਧਨ ਕਿੱਥੋਂ ਕੱਟੇ ਜਾਣਗੇ, ਬੰਧਨ ਕਟਾਉਣ ਵਾਸਤੇ ਆਇਆ ਕਿ ਬੰਧਨ ਦੇ ਬੰਧਣ ਵਾਸਤੇ ਆਇਆ ਤੂੰ, ਸਤਿਗੁਰ ਦਾ ਹੁਕਮ ਹੀ ਵੀ ਮੰਨ, ਸਤਿਗੁਰ ਦਾ ਹੁਕਮ ਕੀ ਹੈ, ਸਤਿਗੁਰ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ। ਸਿੱਖਾ ਪਹਿਲਾ ਸਭ ਤੋਂ ਕਰਮ ਆ ਇਸ਼ਨਾਨ ਕਰਕੇ ਸਿਮਰਨ ਕਰਨਾ, ਅਸੀਂ ਉਸ ਤੋਂ ਦੂਰ ਹੈ, ਮਨ ਤੇ ਧਨ ਅਰੋਗ ਕਿੱਦਾਂ ਹੋਵੇਗਾ, ਰੋਗ ਹੀ ਲੱਗੇਗਾ ਜਦ ਪਹਿਲਾ ਹੁਕਮ ਨਹੀਂ ਕਮਾਇਆ। ਹੁਣ ਜਦੋਂ ਕਿਹਾ ਕਿ ਸੇਵਾ ਕਰਨ ਲੱਗ ਜਾਏ ਬਈ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ, ਜਦੋਂ ਇਹ ਵਚਨ ਆਖਿਆ ਨਾ, ਇਹ ਦੋਨੇ ਸਿਆਣੇ ਆ ਗੁਰੂ ਦਾ ਹੁਕਮ ਕਮਾਉਣ ਵਾਸਤੇ, ਸਿੱਖ ਨੇ ਆਖਿਆ ਇਹਨਾਂ ਨੇ ਮੰਨ ਲਿਆ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਗਏ, ਸਿਰ ਦੇ ਉੱਪਰ ਟੋਕਰੀ ਰੱਖ ਕੇ ਗਾਰ ਕੱਢਣ ਲੱਗ ਗਏ ਤਾਲ ਦੇ ਵਿੱਚੋਂ, ਧੰਨ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਜਦੋਂ ਦੇਖਿਆ ਕਿ ਬਾਬਾ ਬੁੱਢਾ ਵੀ ਸਿਰ ਦੇ ਉੱਪਰ ਟੋਕਰੀ ਰੱਖ ਕੇ ਗਾਰ ਕੱਢਣ ਲੱਗੇ, ਗਦਗਦ ਕਰ ਉੱਠੇ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸੰਗਤ ਹੁੰਦੀ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਨਿਕਟ ਵਰਤੀ ਸਿੱਖ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਸਿਰ ਦੇ ਉੱਪਰ ਟੋਕਰੀ ਢੋਂਦੇ ਆ। ਇਹਨਾਂ ਨੂੰ ਭਰੋਸਾ ਹੋ ਗਿਆ ਕਿ ਹੁਣ ਅਸੀਂ ਅਸਲੀ ਘਰ ਅਰਜਨ ਵਿੱਚ ਸਹੀ ਘਰ ਹੋਣ ਆਏ ਹਾਂ, ਟੋਕਰੀ ਢੋਂਦੇ ਰਹੇ। ਫਿਰ ਕਰਨਾ ਸਮਾਂ ਬਚਣਾ, ਗੁਰੂ ਦੇ ਬਚਨ ਸਰਵਣ ਕਰਨੇ। ਅਸੀਂ ਕਹਿੰਦੇ ਸੇਵਾ ਕਰਨੀ, ਸਮਾਂ ਨਹੀਂ ਹੈ, ਕੱਪੜੇ ਗੰਦੇ ਹੋ ਜਾਣੇ ਆ, ਕੰਮ ਤੇ ਜਾਣਾ ਆ, ਸੌਣਾ ਆ, ਸੌਣ ਲੱਗਿਆਂ ਵੀ ਡੇਢ ਘੰਟਾ ਫੋਨ ਦੇ ਉੱਪਰ ਮੱਥਾ ਮਾਰ ਲੈਣਾ, ਇੰਸਟਾਗ੍ਰਾਮ ਦੇ ਉੱਪਰ, ਵਟਸਐਪ ਉੱਪਰ, ਫੇਸਬੁੱਕ ਦੇ ਉੱਪਰ। ਇਹ ਨਹੀਂ ਸੋਚਣਾ ਕਿ ਜਿਹੜਾ ਆਪਣੀ ਰਾਤਰੀ ਦੀ ਨੀਂਦ ਨਹੀਂ ਸਾਂਭ ਸਕਦਾ, ਅੰਮ੍ਰਿਤ ਵੇਲੇ ਕਦੀ ਉੱਠ ਹੀ ਨਹੀਂ ਸਕਦਾ। ਉਹ ਸੌਣਾ 12 ਵਜੇ, 2 ਵਜੇ, 2:30 ਵਜੇ ਕਿੱਥੋਂ ਉੱਠੋਗੇ, 8 ਘੰਟੇ ਕੰਮ ਕਿੱਥੋਂ ਕਰੋਗੇ। ਕੰਪਲਸਰੀ ਤੌਰ ਤੇ 6 ਘੰਟੇ ਸਿੱਖਾ ਤੇਰੇ ਵਾਸਤੇ ਸੌਣਾ ਜ਼ਰੂਰੀ ਆ। ਸਤਿਗੁਰੂ ਪਾਤਸ਼ਾਹ ਮਹਾਰਾਜ 9 ਵਜੇ ਆਪਣੇ ਆਸਣ ਤੇ ਚੱਲ ਜਾਂਦੇ ਨਾ, ਤਾਂ ਤੁਮੇ ਕਰਮਣਾ ਮੇਰਾ ਗੁਰੂ ਚੱਲਿਆ ਗਿਆ, ਮੈਂ ਵੀ ਆਪਣੇ ਗੁਰੂ ਦੇ ਹੁਕਮ ਅਨੁਸਾਰ ਆਸਣ ਤੇ ਜਾ ਕੇ ਸੋਹਲਾ ਸਾਹਿਬ ਦੀ ਬਾਣੀ ਪੜ੍ਹ ਕੇ ਵਿਸ਼ਰਾਮ ਕਰਾਂ, ਆ ਫੋਨ ਵਾਲਾ ਠਹਿੜਾ ਛੱਡਾਂ। ਮੈਂ ਹੈਰਾਨ ਹੁੰਦਾ ਕਿ ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠੀ ਦਾ ਨਾ, ਸਾਡੇ ਸਿੱਖ ਕੀ ਕਰਦੇ ਆ। ਪਰ ਕਰਮ ਜਿਹੜਾ ਸੰਤ ਸਿੰਘ ਜੀ ਮਸਕੀਨ ਸਾਹਿਬ ਦੀ ਸੰਗਤ ਕੀਤੀ 1999 ਦੇ ਵਿੱਚ ਕੇਸਗੜ੍ਹ ਸਾਹਿਬ ਵਿਖੇ, ਮੈਂ ਉਹਨਾਂ ਦੇ ਨਾਲ, ਉਦੋਂ ਮੈਂ SGPC ਦੇ ਜੋਬ ਕਰਦਾ ਹੁੰਦਾ ਸੀ, 1999 300 ਸਾਲਾਂ ਜਦੋਂ ਮਨਾ ਰਹੇ ਸੀ, ਮਸਕੀਨ ਸਾਹਿਬ ਦੀ ਮੈਂ ਜ਼ਿੰਦਗੀ ਦਾ ਇੱਕ ਤਜਰਬਾ ਦੇਖਿਆ ਆ। ਉੱਠਣਾ ਸਭ ਤੋਂ ਪਹਿਲਾਂ ਆਪਣੇ ਆਸਣ ਦੇ ਲਾਗੇ ਇੱਕ ਕੁਰਸੀ ਜ਼ਰੂਰ ਰਖਾਉਂਦੇ ਸੀ, ਉਹ ਉੱਠਦਿਆਂ ਸਾਰ ਕੁਛ ਨਹੀਂ ਵੇਖਣਾ, ਨੇਤਰ ਬੰਦ ਆ, ਖੁੱਲ੍ਹੇ ਆ ਜਾਂ ਨਹੀਂ, ਕੇਸਕੀ ਸਭ ਤੋਂ ਪਹਿਲਾਂ ਕੇਸਕੀ ਸੈੱਟ ਕਰਨੀ, ਆਪਣੀ ਕੁਰਸੀ ਤੇ ਬੈਠ ਕੇ ਘੰਟਾ ਡੇਢ ਘੰਟਾ ਇਬਾਦਤ ਕਰਨੀ, ਉਸ ਤੋਂ ਬਾਅਦ ਇਸ਼ਨਾਨ ਕਰਨਾ। ਸਿੱਖਾ ਤੇਰਾ ਕਰਮ ਆ, ਤੂੰ ਹੁਣ ਉੱਠਦਾ ਕੀ ਕਰਦਾ, ਸਿਰਹਾਣੇ ਪਿਆ ਮੋਬਾਈਲ ਚੱਕਦਾ, ਇੰਸਟਾਗ੍ਰਾਮ ਤੇ ਕੋਈ ਮੈਸੇਜ ਤਾਂ ਨਹੀਂ ਆਇਆ, ਵਟਸਐਪ ਤੇ ਕੁਛ ਤਾਂ ਨਹੀਂ ਆਇਆ, ਫੇਸਬੁੱਕ ਤੇ ਕੁਛ ਤਾਂ ਨਹੀਂ ਆਇਆ। ਉੱਠਦਿਆਂ ਉਧਰੋਂ ਟਾਈਮ ਹੋ ਜਾਂਦਾ ਜਿੱਦਣ ਮੱਖੀ ਸ਼ਹਿਤ ਦੇ ਉੱਪਰ ਢਿੱਡ ਦੀ ਪੂਰਤੀ ਕਰਨ ਵਾਸਤੇ ਮਿੱਠਾ ਖਾਣ ਵਾਸਤੇ ਬੈਠਦੀ ਹੈ, ਜਦੋਂ ਪੈਰ ਵਿੱਚ ਖੁੱਭ ਜਾਂਦੀ ਉਹਦੀ ਮੌਤ ਹੋ ਜਾਂਦੀ ਹੈ। ਹਾਲਾਤ ਸਾਡੇ ਮੱਖੀ ਤੇ ਸ਼ਹਿਤ ਵਾਲੇ ਬਣੇ ਹੋਏ ਨੇ। ਜਿੱਦਣ ਫੋਨ ਖੋਲਿਆ ਮੁੜ ਕੇ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦਾ, ਉਦੋਂ ਪਤਾ ਲੱਗਦਾ ਕਿ 6 ਵੱਜ ਗਏ ਆ, 7 ਵਜੇ ਕੰਮ ਤੇ ਵੀ ਜਾਣਾ, ਨਾ ਸਿਮਰਨ, ਨਾ ਇਸ਼ਨਾਨ, ਨਾ ਬਰਸ਼, ਰਾਤ ਦਾ ਚੱਕਿਆ ਖਾਣਾ ਪਾਇਆ, ਡੱਬੇ ਚ ਤੁਰ ਪਏ। ਸਿੱਖਾ ਸਭ ਤੋਂ ਪਹਿਲਾਂ ਉੱਠ ਕੇ ਨਾ ਆਪਣੇ ਆਸਣ ਦੇ ਉੱਪਰ ਬੈਠ ਕੇ ਮੂਲ ਮੰਤਰ ਦਾ ਪਾਠ ਕਰਕੇ ਗੁਰੂ ਨਾਨਕ ਦਾ ਸ਼ੁਕਰਾਨਾ ਕਰਿਆ ਕਰ, ਪਾਤਸ਼ਾਹ ਤੇਰਾ ਕੋਟਾਨ ਕੋਟ ਸ਼ੁਕਰ ਹੈ, ਰਹਿਣ ਬਤੀਤ ਹੋ ਗਏ, ਦਿਨ ਜਿਹੜਾ ਬਤੀਤ ਹੋਣਾ ਤੇਰੇ ਭਾਣੇ ਅੰਦਰ ਹੋਵੇ ਤਾਂ ਸੱਜੇ ਖੱਬੇ ਪਹਿਰੇ ਬਖਸ਼ਿਸ਼ ਕਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖੀ। ਉਸ ਤੋਂ ਬਾਅਦ ਤੂੰ ਕੀ ਕਰਨਾ ਇਹ ਤੇਰੇ ਤੇ ਡਿਪੈਂਡ ਕਰਦਾ, ਤੇਰਾ ਸਿਮਰਨ ਹੋ ਗਿਆ, ਤੇਰਾ ਨਿਤਨੇਮ ਹੋ ਗਿਆ। ਪਾਤਸ਼ਾਹ ਕਹਿੰਦੇ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਯਾਦ। ਹੁਣ ਇਹਨਾਂ ਨੇ ਸਿਮਰਨ ਕਰਨਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਹਦਾ ਨਾਂ ਹੈ ਬਾਬਾ ਆਦਮ ਜੀ। ਇਹਦੇ ਘਰ ਵਾਲੀ ਨੇ ਜਦੋਂ ਸੇਵਾ ਆਰੰਭ ਕੀਤੀ, ਸਮਾਂ ਬਚਣਾ ਸਤਿਗੁਰਾਂ ਦੇ ਬਚਨ ਸਰਵਣ ਕਰਨੇ, ਜਦੋਂ ਉਹਦੇ ਵਿੱਚੋਂ ਸਮਾਂ ਬਚਣਾ ਇਹਦੀ ਸਵਾਣੀ ਨੇ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦੇ ਬਣਾਉਣੇ ਲੱਗ ਪੈਣੇ, ਤੇ ਜਦੋਂ ਲੰਗਰ ਦੇ ਵਿੱਚ ਪ੍ਰਸ਼ਾਦੇ ਬਣਾਉਣੇ, ਬਰਤਨ ਸਾਫ ਕਰਨੇ, ਇੱਕ ਦਿਨ ਇਹਦੇ ਮਨ ਦੇ ਵਿੱਚ ਭਾਵਨਾ ਆਈ ਤੂੰ ਪ੍ਰਸ਼ਾਦੇ ਬਣਾਉਣ ਲੱਗ ਪੈਂਦੀ, ਮੈਂ ਸੌਂ ਜਾਂਦਾ, ਮੈਂ ਕੀ ਕਰਾਂ, ਮੈਂ ਵਿਹਲਾ ਬੈਠਾ ਰਹਿੰਦਾ ਆ। ਹੁਣ ਮਾਈ ਕਹਿਣ ਲੱਗੀ ਸਿਰ ਦੇ ਸਾਈਆਂ ਤੂੰ ਇੱਦਾਂ ਕਰਿਆ ਕਰ, ਆ ਬਣ ਏਰੀਆ ਸਾਰਾ ਜੰਗਲੀ ਏਰੀਆ ਸੀ ਉਸ ਵੇਲੇ, ਜੰਗਲ ਵਿੱਚ ਜਾਇਆ ਕਰ, ਲੱਕੜਾਂ ਇਕੱਠੀਆਂ ਕਰਕੇ ਲਿਆ ਕੇ ਗੁਰੂ ਕੇ ਲੰਗਰ ਦੇ ਵਿੱਚ ਪਾਇਆ ਕਰ। ਜਦੋਂ ਇਹ ਕੁਛ ਆਖਿਆ ਨਾ, ਕਹਿਣ ਲੱਗੇ ਕਿ ਠੀਕ ਹੈ ਮੈਂ ਲੰਗਰ ਦੇ ਵਿੱਚ ਸੇਵਾ ਕਰਿਆ ਕਰਾਂਗਾ। ਇਹਨੇ 2 ਪੰਡਾਂ ਲੈ ਕੇ ਆਉਣੀਆਂ, ਇੱਕ ਲੰਗਰ ਦੇ ਵਿੱਚ ਪਾ ਲੈਣੀਆਂ, ਇੱਕ ਆਪਣੀ ਜਿੱਥੇ ਕੁੱਲੀ ਬਣਾਈ ਸੀ ਉੱਥੇ ਰੱਖ ਲੈਣੀ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਸੇਵਾ ਕਮਾਉਂਦੇ। ਇੱਕ ਦਿਨ ਪੋਹ ਦਾ ਮਹੀਨਾ ਠੱਕਾ ਵਗਦਾ, ਬਰਸਾਤ ਹੋਣ ਲੱਗ ਪਈ, ਸੰਗਤਾਂ ਦਾ ਵੱਡਾ ਇਕੱਠ ਹੋ ਗਿਆ, ਰਹਿਣ ਵਾਸਤੇ ਪ੍ਰਬੰਧ ਨਹੀਂ ਕੋਈ ਵੱਡਾ ਐਡਾ। ਇਹਨਾਂ ਨੇ ਕੀ ਕੀਤਾ ਕਿ ਸੰਗਤ ਨੂੰ ਠੰਡ ਲੱਗਦੀ ਹੋਵੇਗੀ। ਹੁਣ ਇੱਕ ਪੰਡ ਤਾਂ ਲੰਗਰ ਦੇ ਵਿੱਚ ਪਾਉਂਦੇ ਨੇ, ਦੂਜੀ ਪੰਡ ਇਹ ਜਿੱਥੇ ਆਪ ਵਸੇਰਾ ਕੀਤਾ ਉੱਥੇ ਰੱਖੇ ਹੋਏ ਨੇ। ਇਹਨਾਂ ਨੇ ਕੀ ਕੀਤਾ, ਜਿੱਥੇ ਅੰਮ੍ਰਿਤਸਰ ਸਾਹਿਬ ਦੇ ਤਾਲ ਦੀ ਖੁਦਵਾਈ ਹੋ ਰਹੀ ਸੀ ਨਾ, ਉਹਦੇ ਸਾਰੇ ਪਾਸੇ ਚੱਕ ਕੇ ਪੰਡਾਂ ਜਿਹੜੀਆਂ ਲੰਗਰ ਬਚਿਆ ਵਿੱਚ ਰੱਖੀਆਂ ਔਰ ਘਰ ਰੱਖੀਆਂ ਹੋਈਆਂ ਸੀ, ਧੂਣੀਆਂ ਬਾਲ ਦਿੱਤੀਆਂ। ਆਓ ਜਿਵੇਂ ਇਹਨਾਂ ਨੇ ਸੰਗਤ ਦੀ ਸੇਵਾ ਕਮਾਈ ਆ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਉਹ ਕਹਾਣੀ ਉਹ ਮਜਬੂਨ ਢਾਡੀ ਜਥਾਬੇ ਨੇ ਇਉਂ ਕਰ ਰਿਹਾ।

0: ਭਾਈ ਆਦਮ ਨੇ ਕੀ ਕੀਤਾ? ਦੇਖਿਆ ਕਿ ਸੰਗਤ ਦੇ ਰਹਿਣ ਵਾਸਤੇ ਠੰਡ ਬਹੁਤ ਹੈ, ਪ੍ਰਬੰਧ ਬਹੁਤ ਵੱਡਾ ਨਹੀਂ ਹੈ। ਹੁਣ ਠੱਕਾ ਵਗ ਰਿਹਾ, ਪੋਹ ਦੀ ਰਾਤ ਹੈ, ਸਿਰ ਤੇ ਛੱਤ ਨਹੀਂ ਹੈ, ਬਾਹਰ ਬੈਠਣਾ ਖੁੱਲੇ ਅਸਮਾਨ ਦੇ ਵਿੱਚ ਬਹੁਤ ਖਤਰੇ ਵਾਲੀ ਗੱਲ ਹੀ ਕਹਿ ਸਕਦੇ ਹਾਂ ਵੀ ਠੰਡ ਇੰਨੀ ਹੈ। ਇਹਨੇ ਕੀ ਕੀਤਾ? ਗੁਰੂ ਨਾਨਕ ਇਹਦੇ ਹਿਰਦੇ ਦੇ ਅੰਦਰ ਵਸਿਆ ਹੈ। ਇਹ ਜਿੱਥੇ ਰਹਿੰਦਾ ਸੀ ਨਾ, ਉੱਥੇ ਇੱਕ ਪੰਡ ਆਪਣੇ ਕੋਲ ਰੱਖਿਆ ਕਰਦਾ ਸੀ ਤੇ ਇੱਕ ਗੁਰੂ ਕੇ ਲੰਗਰ ਦੇ ਵਿੱਚ ਪਾਇਆ ਕਰਦਾ ਸੀ ਬਾਲਣ ਦੀ। ਇਹਨੇ ਥਾਂ ਥਾਂ ਦੇ ਉੱਪਰ ਧੂਣੀਆਂ ਬਾਲ ਦਿੱਤੀਆਂ। ਮੁਕਤਸਰ ਸਾਹਿਬ ਦੇ ਮੇਲੇ ਉੱਪਰ ਜਾਂਦੇ ਉਹਨਾਂ ਟੁੱਟੀ ਗੰਢਣ ਟੁੱਟੀ ਗੰਢੀ ਜਿੱਥੇ ਸਤਿਗੁਰਾਂ ਨੇ, ਅੱਜ ਵੀ ਉਸ ਇਲਾਕੇ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ, ਉਹ ਅੱਜ ਵੀ ਲੱਕੜਾਂ ਦੇ ਵੱਡੇ ਵੱਡੇ ਮੋਛਿਆਂ ਨੂੰ ਅੱਗ ਲਾ ਕੇ ਰੱਖ ਦਿੰਦੇ ਨੇ ਕਿ ਸੰਗਤ ਵੱਡਾ ਪਹਿਰਾ ਹੁੰਦਾ ਏ ਤੇ ਠੰਡ ਬਹੁਤ ਜ਼ਿਆਦਾ ਹੁੰਦੀ ਏ, ਉਹ ਅੱਗ ਦੇ ਆਸਰੇ ਰਾਤ ਕੱਟ ਲੈਣ, ਬਤੀਤ ਸੁੱਖਾਂ ਦੇ ਵਿੱਚ ਬਤੀਤ ਕੱਟ ਲੈਣ। ਬਾਬੇ ਆਦਮ ਨੇ ਫਿਰ ਇਹ ਧੂਣੀਆਂ ਲਾ ਦਿੱਤੀਆਂ। ਜਿੰਨੀ ਸੰਗਤ ਆਈ ਨਾ, ਉਹ ਅੱਗ ਦੇ ਦੁਆਲੇ ਬੈਠ ਗਈ ਤਾਂ ਹੁਣ ਸਾਰੇ ਬੈਠ ਕੇ ਅਰਦਾਸਾਂ ਕਰਦੇ ਆ ਬਈ ਆ ਗੁਰਸਿੱਖ ਨੇ ਜਿਹਨੇ ਸੇਵਾ ਕਮਾਈ ਆ ਨਾ, ਰਾਤ ਸੁੱਖਾਂ ਦੇ ਵਿੱਚ ਬਤੀਤ ਹੋ ਗਈ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਖੁਸ਼ੀਆਂ ਬਖਸ਼ਿਸ਼ ਕਰਨ, ਲੰਬੇਰੀ ਆਰਜੂ ਬਖਸ਼ਿਸ਼ ਕਰਨ, ਉਹਦੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ। ਸਿੱਖ ਅਰਦਾਸਾਂ ਕਰਦੇ ਪਏ ਆ ਬੈਠੇ। ਜਦੋਂ ਸਿੱਖਾਂ ਨੇ ਅਰਦਾਸਾਂ ਕੀਤੀ, ਅਰਦਾਸ ਸ਼ਬਦ ਫਾਰਸੀ ਭਾਸ਼ਾ ਦਾ ਲਫ਼ਜ਼ ਹੈ, ਦੋ ਸ਼ਬਦਾਂ ਦਾ ਸੁਮੇਲ, ਅਰਜ਼ ਅਰਦਾਸ ਭਾਵ ਆਪਣੇ ਮਨ ਦੇ ਵਿਚਾਰ ਆਪਣੇ ਸਤਿਗੁਰਾਂ ਅੱਗੇ ਰੱਖਣੇ। ਹੁਣ ਸੰਗਤ ਰੂਪ ਵਿੱਚ ਕੀਤੀ ਹੋਈ ਅਰਦਾਸ ਤਾਂ ਵਰਤੀ ਜਾ ਹੀ ਨਹੀਂ ਸਕਦੀ ਕਦੇ। ਸੰਗਤ ਨੇ ਅਰਦਾਸਾਂ ਕੀਤੀਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਦਿਨ ਚੜਿਆ ਜਦੋਂ ਆਏ, ਪਤਾ ਕੀਤਾ ਕਿ ਤਹਿਲ ਸੇਵਾ ਕਹਿੰਨੇ ਕਮਾਈ ਆ ਇਹ ਰਾਤ, ਇਹ ਭਾਵਨਾ ਵਾਲਾ ਕਿਹੜਾ ਗੁਰਸਿੱਖ ਹੈ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬੁਲਾਇਆ ਕੋਲ। ਬਾਬਾ ਬੁੱਢਾ ਸਾਹਿਬ ਆਏ, ਪਾਤਸ਼ਾਹ ਨੇ ਹੁਕਮ ਕੀਤਾ, ਬਾਬਾ ਜੀ ਰਾਤ ਠੰਡ ਬਹੁਤ ਸੀ, ਸੰਗਤ ਨੂੰ ਤਕਲੀਫ ਬਹੁਤ ਹੋਈ ਹੋਵੇਗੀ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਿ ਪਾਤਸ਼ਾਹ ਤੁਸੀਂ ਗੁਰਸਿੱਖਾਂ ਦੇ ਹਿਰਦੇ ਅੰਦਰ ਵਸੇ, ਕੋਈ ਬਤੀਤ ਦੁੱਖਾਂ ਵਿੱਚ ਨਹੀਂ ਹੋਈ, ਸਮਾਂ ਕਿ ਬੜੀ ਆਨੰਦਮਈ ਤੇ ਸੁੱਖਾਂ ਦੇ ਵਿੱਚ ਬਤੀਤ ਹੋਈ ਹੈ। ਬਾਬਾ ਜੀ ਉਹ ਕਿਵੇਂ? ਪਾਤਸ਼ਾਹ ਸਿੱਖਾਂ ਨੇ ਆ ਧੂਣੀ ਲਾ ਦਿੱਤੀਆਂ, ਇਹਦੇ ਦੁਆਲੇ ਬੈਠ ਕੇ ਅੱਗ ਦਾ ਨਿੱਘ ਮਾਣ ਕੇ ਰਾਤ ਸੁੱਖਾਂ ਦੇ ਵਿੱਚ, ਤੇਰੀ ਯਾਦ ਦੇ ਅੰਦਰ ਸੁੱਖਾਂ ਦੇ ਵਿੱਚ ਬਤੀਤ ਹੋ ਗਈ ਹੈ। ਪਾਤਸ਼ਾਹ ਕਹਿਣ ਲੱਗੇ ਕਿ ਸੇਵਾ ਕਿਹਨੇ ਕੀਤੀ ਆ? ਉਹ ਬੁਲਾਓ ਗੁਰਸਿੱਖ ਨੂੰ। ਬਾਬਾ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਹੁਕਮ ਕੀਤਾ, ਗੁਰਦਾਸ ਜੀ ਬੁਲਾ ਕੇ ਲੈ ਕੇ ਆਓ। ਬਾਬੇ ਆਦਮ ਨੂੰ ਬੁਲਾਇਆ ਗਿਆ। ਫਿਰ ਸਿੱਖਾ ਤੇਰੀ ਸੇਵਾ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਗਈ ਹੈ, ਮੰਗ ਕੀ ਮੰਗਦਾ? ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦੀ ਤੋਟ ਹੀ ਨਹੀਂ ਹੈ, ਜੋ ਮੰਗੇਗਾ ਮਿਲ ਜਾਵੇਗਾ। ਉਮਰ ਵਡੇਰੀ ਸੀ, ਹੁਣ ਮੰਗਣ ਕੀ ਆਏ ਸੀ? ਘਰੋਂ ਔਲਾਦ ਮੰਗਣ ਆਏ ਸੀ ਨਾ, ਸੰਗਤ ਦਾ ਵੱਡਾ ਇਕੱਠ ਹੈ। ਬਾਬਾ ਆਦਮ ਹੱਥ ਜੋੜ ਕੇ ਖੜਾ, ਸਤਿਗੁਰੂ ਕਹਿਣ ਲੱਗੇ ਕਿ ਸਿੱਖਾ ਮੰਗ ਕੀ ਮੰਗਦਾ ਏ, ਗੁਰੂ ਤੇਰੇ ਤੋਂ ਤੁਠ ਆਏ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਜੋ ਮੰਗੇਗਾ ਸੋ ਮਿਲ ਜਾਵੇਗਾ। ਪਾਤਸ਼ਾਹ ਤੂੰ ਸਾਰਾ ਕੁਝ ਜਾਣਦਾ ਇਹਨੇ ਬੋਲ ਕੇ ਦੱਸ ਇੱਕ ਵਾਰੀ ਫਿਰ। ਜਦੋਂ ਸਤਿਗੁਰਾਂ ਨੇ ਆਖਿਆ, ਇਹ ਮਨ ਦੇ ਅੰਦਰ ਬੰਦਾ ਸੋਚਦਾ ਇੱਕ ਦੁਨਿਆਵੀ ਤੌਰ ਤੇ, ਇਸ ਵਡੇਰੀ ਆ ਮੰਗਾਂਗਾ ਸੰਗਤ ਮਜ਼ਾਕ ਉਡਾਵੇਗੀ। ਸਤਿਗੁਰ ਕਹਿੰਦੇ ਆਪਣੀ ਸੁਬਾਣੀ ਨੂੰ ਨਾਲ ਲੈ ਕੇ ਕੱਲ ਰੋਜ ਨੂੰ ਆ ਜਾਈ। ਗਏ ਜਦੋਂ ਜਾ ਕੇ ਦੱਸਿਆ ਕਿ ਸਤਿਗੁਰਾਂ ਨੇ ਆਹ ਵਚਨ ਕੀਤੀ, ਉਹ ਕਹਿੰਦਾ ਕਹਿਣ ਲੱਗੀ ਕਿ ਤੂੰ ਝੱਲਾ ਰਿਹਾ, ਗੁਰੂ ਰਹਿਮਤ ਦੇ ਘਰ ਦੇ ਵਿੱਚ ਆਈ ਸੀ, ਮੰਗ ਲੈਂਦਾ। ਉਹਨੇ ਆਪਣੇ ਮਨ ਦੇ ਜਿਹੜਿਆਂ ਦੇ ਵਿਚਾਰ ਸਨ, ਅਬਡੇਰੀ ਉਮਰ ਕਿ ਮੈਂ ਮੰਗਿਆ ਸੰਗਤ ਦੇ ਵਿੱਚ ਆਹ ਕੁਝ ਹੋਵੇਗਾ, ਉਹ ਦੌੜੇ ਆਏ ਉਸੇ ਵੇਲੇ, ਦੀਵਾਨ ਲੱਗਾ ਨਾ ਦੂਸਰੇ ਦਿਨ। ਸਤਿਗੁਰ ਕਹਿਣ ਲੱਗੇ ਕਿ ਹਾਂ ਭਾਈ ਆਦਮ ਆਇਆ, ਮੰਗ ਕੀ ਮੰਗਦਾ? ਇਹਦੇ ਧਰਮਸ ਪਤਨੀ ਕਹਿਣ ਲੱਗੀ ਕਿ ਪਾਤਸ਼ਾਹ ਦਿੱਤਾ ਹੋਇਆ ਸਾਰਾ ਕੁਝ ਇੱਕੋ ਹੀ ਚੀਜ਼ ਦੀ ਥੋੜਿਆ, ਘਰ ਦੇ ਅੰਦਰ ਔਲਾਦ ਦਾ ਸੁੱਖ ਨਹੀਂ ਹੈ, ਕਿਰਪਾ ਕਰਕੇ ਔਲਾਦ ਦਾ ਸੁੱਖ ਬਖਸ਼ਿਸ਼ ਕਰ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਜਾ ਤੇਰੀ ਜੜ ਲੱਗੀ, ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਂ ਭਾਈ ਭਗਤੂ ਰੱਖਣਾ। ਜਦੋਂ ਇਹ ਵਚਨ ਕੀਤਾ, ਫਿਰ ਇੱਥੋਂ ਆਪਾਂ ਕੱਲ ਨੂੰ ਅੱਗੇ ਤੋਰਾਂਗੇ, ਭਾਈ ਭਗਤੂ ਦਾ ਜਨਮ ਹੁੰਦਾ ਏ। ਕੋਟਾਨ ਕੋਟ ਸਤਿਗੁਰਾਂ ਦਾ ਧੰਨਵਾਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ, ਭੁੱਲਾਂ ਦੀ ਖਿਮਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ, ਜੀਓ ਆਇਆ ਆਖਦਾ ਹਾਂ। ਗਿਆਨੀ ਜੀ ਹੁਣਾਂ ਦਾ ਕੋਟਾਨ ਕੋਟ ਧੰਨਵਾਦ ਵੀ ਕਰਦਾ ਏ ਤੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ, ਪਾਤਸ਼ਾਹ ਜਿੰਨੇ ਸਵਾਸ ਦਿੱਤੇ ਇਹ ਤੂੰ ਜਾਣਦਾ, ਨਾ ਮੈਂ ਜਾਣਦਾ, ਨਾ ਗਿਆਨੀ ਜੀ ਜਾਣਦੇ ਨੇ। ਰਹਿੰਦੇ ਸਵਾਸਾਂ ਤੱਕ ਆਪਣੇ ਦਰ ਘਰ ਦੀ ਸੇਵਾ, ਜਿਵੇਂ ਹੁਣ ਵਿਦਿਆ ਦਾ ਦਾਨ ਬਖਸ਼ਦੇ ਨੇ ਨਾ ਵਿਦਿਆਰਥੀਆਂ ਨੂੰ, ਰਹਿੰਦੇ ਸਵਾਸਾਂ ਤੱਕ ਇਵੇਂ ਹੀ ਇਹ ਵਿਦਿਆ ਵੰਡਦੇ ਰਹਿਣ ਤੇ ਸੰਗਤ ਆਣ ਕੇ ਇਹਨਾਂ ਕੋਲ ਜਿਹੜਾ ਇਹ ਲੰਗਰ ਆ, ਵਿਦਿਆ ਦਾ ਲੰਗਰ ਲਾਇਆ ਹੋਇਆ, ਇਹਨਾਂ ਦੇ ਕੋਲੋਂ ਗ੍ਰਹਿਣ ਕਰਦੇ ਰਹਿਣ ਤੇ ਆਪਣੇ ਚਰਨਾਂ ਨਾਲ ਜੋੜ ਕੇ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨ, ਇਹ ਮੇਰੀ ਦਿੱਲੀ ਅਰਦਾਸ ਹੈ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ। ਤੇ ਭਾਈ ਸਾਹਿਬ ਜੀ, ਤੁਸੀਂ ਅਸੀਸ ਬਖਸ਼ਿਸ਼ ਕਰਿਓ ਬਾਬਾ ਬੁੱਢਾ ਦੀ ਵੰਸ਼ ਦੇ ਵਾਰਸ ਹੋ ਤੇ ਦਾਸਾਂ ਨੂੰ ਨਿਤਨੇਮ ਕਰਨ ਦੀ ਸਮਰੱਥਾ ਔਰ ਜਾਚ ਆ ਜਾਵੇ, ਇਹ ਮੰਗ ਆ। ਬਾਕੀ ਤਾਂ ਦਾਤੇ ਨੇ ਭੰਡਾਰੇ ਬੜੇ ਦਿੱਤੇ ਹੋਏ ਨੇ। ਆਓ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ, ਭੁੱਲਾਂ ਦੀ ਖਿਮਾ। ਆਉਣ ਵਾਲਾ ਪ੍ਰੋਗਰਾਮ ਸਤਿਕਾਰਯੋਗ ਗੁਰੂ ਸਾਹਿਬ ਦੇ ਵਜੀਦ ਸਾਹਿਬਾਨ ਬਾਬਾ ਜੀ ਹੁਣੀ ਆਪ ਨਾਲ ਸਾਂਝ ਪਾਉਣਗੇ। ਭੁੱਲਾਂ ਦੀ ਖਿਮਾ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬਹੁਤ ਹੀ ਵੱਡੇ ਭਾਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਜੁੜ ਕੇ ਆਪ ਸੰਗਤਾਂ ਨੇ ਗੁਰ ਇਤਿਹਾਸ ਸਿੱਖ ਇਤਿਹਾਸ ਦਾ ਆਨੰਦ ਢਾਡੀ ਵਾਰਾਂ ਦੇ ਰਾਹੀਂ ਮਾਣਿਆ, ਸੇਵਾ ਨਿਭਾਰੇ ਸਨ। ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਇੰਦਰਜੀਤ ਸਿੰਘ ਜੀ, ਬਜੂਹਾ ਸਮੂਹ ਜਥੇਦਾਰ, ਸਮੂਹ ਸੰਗਤ, ਪ੍ਰਬੰਧਕ, ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਦਇਆ ਕਰਨ, ਚੜ੍ਹਦੀ ਕਲਾ ਦੇ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਜੀ। ਸੰਗਤ ਜੀ, ਗੁਰੂ ਘਰ ਵਿਖੇ

ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ, ਬਰਸੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਜਨਮ ਦਿਵਸ ਭਗਤ ਕਬੀਰ ਜੀ, ਇਹਨਾਂ ਦਿਹਾੜਿਆਂ ਨੂੰ ਸਮਰਪਿਤ ਦੀਵਾਨ ਸਜਣਗੇ। ਤੇ ਜੋ ਨੋ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਐਸੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਵਿਸ਼ੇਸ਼ ਦੀਵਾਨ ਸਜਣੇ ਹਨ। ਸੋ ਵੱਤ ਵੱਤ ਸੰਗਤ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। 1 ਅਗਸਤ ਨੂੰ ਦਿਨ ਸ਼ਨੀਵਾਰ ਸਲਾਨਾ ਨਗਰ ਕੀਰਤਨ ਮੇਰੀ ਪੀਰੀ ਦਿਵਸ ਨੂੰ ਸਮਰਪਿਤ ਗੁਰੂ ਘਰ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਹੋਵੇਗਾ। ਸੋ ਉਸ ਵਿਚ ਸੰਗਤ ਜੀ ਜਿਨ੍ਹਾਂ ਸੰਗਤਾਂ ਨੇ ਸੇਵਾਵਾਂ ਪ੍ਰਾਪਤ ਕਰਨੀਆਂ ਹੋਣ ਉਹ ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹਨ। 17 ਜੁਲਾਈ ਤੋਂ ਲੈ ਕੇ ਢਾਡੀ ਦਰਬਾਰ, ਕਥਾ ਦਰਬਾਰ, ਕੀਰਤਨ ਦਰਬਾਰ ਆਰੰਭ ਹੋਣੇ ਹਨ, ਜਿਨ੍ਹਾਂ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਆਏ ਭਾਈ ਨਵਨੀਤ ਸਿੰਘ ਜੀ, ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਾਜ਼ਰੀਆਂ ਭਰਨਗੇ। ਸੋ ਸੰਗਤ ਜੀ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਦੇ ਵਿਚ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਜਰੂਰ ਲਾਹੇ ਪ੍ਰਾਪਤ ਕਰਿਆ ਕਰੋ। ਜਿਵੇਂ ਪਿੱਛੇ ਆਪ ਜੀ ਸੰਗਤਾਂ ਨੂੰ ਬੇਨਤੀ ਕੀਤੀ ਸੀ, ਗੁਰੂ ਘਰ ਵਿਖੇ ਸੰਗਤ ਜੀ ਪਾਲਕੀ ਸਾਹਿਬ ਦੀ ਸੇਵਾ ਹੋਣੀ ਹੈ, ਸੋ ਸਤਿਗੁਰਾਂ ਨੇ ਮਿਹਰ ਕੀਤੀ, ਉਹ ਪਾਲਕੀ ਵੈਨ ਜਿਹੜੀ ਹੈ ਗੁਰੂ ਘਰ ਵਿਖੇ ਨਵੀਂ ਪਹੁੰਚ ਚੁੱਕੀ ਹੈ। ਸੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਉਸ ਵਿਚ ਸੇਵਾ ਕੀਤੀ ਹੈ ਸਾਰਿਆਂ ਦਾ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਦੀ ਕਿਰਤ ਕਮਾਈਆਂ ਵਿਚ ਬਰਕਤਾਂ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸੰਗਤ ਜੀ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਦੇਖ ਦੀ ਸੇਵਾ ਵਾਸਤੇ ਆਪ ਜੀ ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹੋ। ਗੁਰੂ ਘਰ ਵਿਖੇ ਗੁਰਬਾਣੀ ਦੀ ਸੰਥਿਆ, ਕੀਰਤਨ, ਤਬਲਾ, ਪੰਜਾਬੀ ਗੁਰਮੁਖੀ ਗਤਕੇ ਦੀ ਸਿੱਖਿਆ ਤੇ ਸੋਹਣੀਆਂ ਦਸਤਾਰਾਂ ਦਮਾਲੇ ਸਜਾਉਣ ਦਾ ਯੋਗ ਪ੍ਰਬੰਧ ਹੈ। ਆਪ ਸੰਗਤਾਂ ਇਨ੍ਹਾਂ ਉਪਰਾਲਿਆਂ ਤੋਂ ਵੱਧ ਲਾਹੇ ਪ੍ਰਾਪਤ ਕਰ ਸਕਦੇ ਹੋ। ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਕੁਝ ਪਲ ਗੁਰੂ ਕੇ ਦਰਬਾਰ ਵਿਚ ਕਥਾ ਕੀਰਤਨ ਦਾ ਆਨੰਦ ਮਾਣ ਕੇ, ਕੁਝ ਪਲ ਗੁਰੂ ਕੇ ਲੰਗਰ ਵਿਚ ਹੱਥੀ ਸੇਵਾ ਕਰਕੇ ਜਰੂਰ ਲਾਹੇ ਪ੍ਰਾਪਤ ਕਰਿਆ ਕਰੀਏ। ਸੰਗਤ ਜੀ ਹੁਣ ਸਮਾਂ ਹੈ ਗੁਰਬਾਣੀ ਸੁਧ ਪਾਠ ਬੋਧ ਸਮਾਗਮ ਦਾ, ਜੋ 3 ਮਈ ਤੋਂ ਗੁਰੂ ਘਰ ਵਿਖੇ ਆਰੰਭ ਹੈ। ਸੋ ਉਸ ਵਿਚ ਸੰਗਤ ਜੀ ਆਪ ਸਾਰੇ ਬਹੁਤ ਹੀ ਸਤਿਕਾਰ ਦੇ ਨਾਲ ਸਿੰਘ ਸਾਹਿਬਾਨ ਜੋ ਦਮਦਮੀ ਟਕਸਾਲ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਸੇਵਾਵਾਂ ਨਿਭਾਉਣ ਵਾਸਤੇ, ਉਹਨਾਂ ਪਾਸੋਂ ਗੁਰਬਾਣੀ ਦਾ ਬੋਧ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਇਹ ਸੇਵਾ ਦੇ ਬਲ ਬਖਸ਼ਣ ਤੇ ਸਾਨੂੰ ਵੀ ਸੰਗਤ ਜੀ ਵੱਧ ਤੋਂ ਵੱਧ ਬਾਣੀ ਦਾ ਸਤਿਕਾਰ ਕਰਨਾ, ਬਾਣੀ ਪੜ੍ਹਨੀ, ਬਾਣੀ ਦਾ ਸਤਿਕਾਰ, ਇਹ ਸੰਗਤ ਜੀ ਬਹੁਤ ਜ਼ਰੂਰੀ ਹੈ। ਜਿੱਥੇ ਅਸੀਂ ਬਾਣੀ ਦਾ ਪਾਠ ਕਰਨਾ ਜ਼ਰੂਰੀ ਸਮਝਦੇ ਹਾਂ, ਉੱਥੇ ਹੀ ਗੁਰਬਾਣੀ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਹੈ। ਜਦੋਂ ਆਪਾਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਇਆ, ਉਸ ਸਮੇਂ ਤੋਂ ਸੰਗਤ ਜੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਂ ਉਸ ਤੋਂ ਪਹਿਲਾਂ ਜਦੋਂ ਪੋਥੀਆਂ ਲਿਆਉਣ ਵੇਲੇ ਵੀ ਜੋ ਸਤਿਕਾਰ ਗੁਰਬਾਣੀ ਨੂੰ ਬਖਸ਼ਿਸ਼ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਸੰਗਤ ਜੀ ਬਾਣੀ ਦਾ ਸਤਿਕਾਰ ਕਰਨਾ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜਾ ਗੁਰਬਾਣੀ ਦਾ ਇਕੱਲਾ ਪਾਠ ਬਹੁਤ ਸਮਾਗਮ ਨਹੀਂ, ਇਸ ਵਿਚ ਸਾਨੂੰ ਬਹੁਤ ਸਾਰੀ ਮਰਿਆਦਾ ਦੇ ਉਹ ਗੁਣ ਵੀ ਪਤਾ ਲੱਗਦੇ ਨੇ, ਜਿਨ੍ਹਾਂ ਕਰਕੇ ਅਸੀਂ ਕਈ ਵਾਰੀ ਭੁੱਲਾਂ ਕਰ ਬੈਠਦੇ ਹਾਂ। ਸੋ ਸੰਗਤ ਜੀ ਆਓ ਗੁਰਮੁਖ ਪਿਆਰਿਆਂ ਪਾਸੋਂ ਜੋ ਇਸ ਗੁਰਬਾਣੀ ਸੁਧ ਪਾਠ ਬੋਧ ਸਮਾਗਮ ਦੀ ਰੂਪ ਰੇਖਾ ਹੈ ਜਾਂ ਜੋ ਆਰੰਭਕ ਬੇਨਤੀਆਂ ਨੇ ਉਹਨਾਂ ਨੂੰ ਸਰਵਣ ਕਰੀਏ। ਸੇਵਾ ਨਿਭਾ ਰਹੇ ਨੇ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ

0: ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਮਿਹਰ ਰਹਿਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਦੀਵਾਨਾਂ ਅੰਦਰ ਆਪਾਂ ਨਿਤਾ ਪ੍ਰਤ ਗੁਰੂ ਕੀ ਗੁਰਬਾਣੀ, ਗੁਰੂ ਕਾ ਸੰਥਿਆ ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਾਰ ਸੁਣ ਰਹੇ ਹਾਂ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਮਹਾਨ ਸਾਡੇ ਕਲਯੁਗੀ ਜੀਵਾਂ ਤੇ ਤਰਸ ਕੀਤਾ ਹੈ। ਸਾਧ ਸੰਗਤ ਜੀ, 442 ਅੰਗ ਤੱਕ ਸਤਿਗੁਰਾਂ ਦੀ ਪਾਵਨ ਸੰਥਿਆ ਹੁਣ ਤੱਕ ਆਪਾਂ ਸਹਿਜ ਪਾਠ ਰੂਪ ਸਰਵਣ ਕਰੀ ਹੈ। 442 ਅੰਗ ਦੇ ਉੱਪਰੋਂ ਸ਼ੰਤ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਬਾਣੀ ਪ੍ਰਾਰੰਭ ਹੋਣ ਜਾ ਰਹੀ ਹੈ। ਅੱਜ ਸਾਧ ਸੰਗਤ ਜੀ, ਆ ਡੰਡੇ ਦੇ ਜਾਪਦੇ ਦੋ ਘੱਟ ਗਏ, ਇਸ ਕਰਕੇ ਸਾਹਮਣੇ ਜਿਹੜੇ ਕੋ ਮਾਈ ਭਾਈ ਆਉਂਦੇ ਆ ਉਹ ਸਾਹਮਣੇ ਵਾਲੀਆਂ ਵਿਛਾਈਆਂ ਤੇ ਸੱਜ ਜਾਣ ਤਾਂ ਜੋ ਉਹ ਐਡਜਸਟ ਹੋ ਸਕੇ। ਦੋ ਕਿਤੇ ਲੱਗਦਾ ਕਿਸੇ ਸੇਵਾਦਾਰਾਂ ਨੇ ਇੱਧਰ ਉੱਧਰ ਰੱਖ ਦਿੱਤੇ। ਸੋ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਹਾਨ ਸਾਡੇ ਤੇ ਤਰਸ ਹੈ ਤਾਂ ਜੋ ਅਸੀਂ ਸਾਧ ਸੰਗਤ ਦੀ ਪਾਵਨ ਬਾਣੀ ਨੂੰ ਸੁਣ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਬਾਣੀ ਸਾਧ ਸੰਗਤ ਜੀ ਸਾਨੂੰ ਪਰਮੇਸ਼ਰ ਦੇ ਮਿਲਾਪ ਦੇ ਨਾਲ ਮਿਲਾਪ ਕਰਾਉਂਦੀ ਹੈ। ਸਾਧ ਸੰਗਤ ਜੀ, ਪੂਰਨ ਗੁਰਬਾਣੀ ਜਗਿਆਸੂ ਵਾਸਤੇ ਹੈ। ਜਗਿਆਸੂ ਦੇ ਹਿਰਦੇ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਵਾਸਤੇ, ਜਗਿਆਸੂ ਨੂੰ ਪਰਮੇਸ਼ਰ ਨਾਲ ਮਿਲਾਉਣ ਵਾਸਤੇ ਹੀ ਗੁਰਬਾਣੀ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਜੇ ਜਗਿਆਸ ਭਾਵਨਾ ਤੋਂ ਬਿਨਾਂ ਗੁਰਬਾਣੀ ਨੂੰ ਪੜ੍ਹਿਆ ਜਾਵੇ ਤੇ ਉਹ ਕਰਮ ਬਣ ਜਾਂਦੀ ਹੈ। ਕਰਮ ਤੋਂ ਸਾਧ ਸੰਗਤ ਜੀ, ਜੇ ਅਸੀਂ ਕਰਮੀ ਕੀਤੀ ਗਏ ਤੇ ਕਰਮ ਦਾ ਅਰਥ ਹੀ ਕਰਮ ਕਾਂਡ ਹੈ। ਗੁਰਬਾਣੀ ਨੂੰ ਪੜ੍ਹ ਕੇ ਵੀ ਕਰਮ ਕਾਂਡੀ ਨਾ ਬਣ ਜਾਈਏ। ਗੁਰਬਾਣੀ ਨੂੰ ਪੜ੍ਹਨਾ, ਉਹਦੇ ਤੇ ਸੁਣਨਾ, ਮੰਨਣਾ ਤੇ ਨਿਧਿਆਸਣ ਕਰਨਾ, ਇਹ ਤਿੰਨ ਚੀਜ਼ਾਂ ਹਨ। ਜੇ ਗੁਰਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ ਤੇ ਸਾਧ ਸੰਗਤ ਜੀ ਉਹਨੂੰ ਮੰਨਣਾ ਵੀ ਹੈ। ਮੰਨ ਕੇ ਨਿਧਿਆਸਣ, ਨਿਧਿਆਸਣ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਸ਼ਰਵਣ ਮੰਨਣ ਤੇ ਨਿਧਿਆਸਣ, ਇਹਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲੈਣੀਆਂ ਉਹ ਗੱਲਾਂ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਾਧ ਸੰਗਤ ਜੀ ਗੁਰੂ ਕੇ ਸ਼ਬਦ ਦੇ ਦੁਆਰਾ ਇਹ ਤਿੰਨੇ ਹੀ ਚੀਜ਼ਾਂ ਦੱਸਦੇ ਹਨ। ਹਾਂ, ਕਰਮ ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਚ ਆਪਾਂ ਪਿੱਛੇ ਪੜ੍ਹ ਕੇ ਆਇਆ, ਕੋਟ ਕਰਮ ਕਰਤਾ ਨਰਕ ਜਾਵੇ। ਕਰੋੜਾਂ ਕਰਮ ਕਰਕੇ ਵੀ ਅਸੀਂ ਨਰਕ ਗਾਮੀ, ਕਰਮ ਕਾਂਡ ਕਰਕੇ ਵੀ ਹੋ ਸਕਦੇ ਹਾਂ। ਕਈ ਵਾਰ ਇੱਥੇ ਸੰਗਤ ਤੋਂ ਇਹ ਸਵਾਲ ਹੀ ਆ ਜਾਂਦਾ ਜੀ, ਬਾਣੀ ਪੜ੍ਹ ਰਹੇ ਜਿਹੜੇ ਲੋਕ ਨੇ ਕਿ ਉਹ ਵੀ ਇੱਦਾਂ ਦੁੱਖ ਭੋਗਦੇ ਹਨ ਜਾਂ ਉਹਨਾਂ ਨੂੰ ਵੀ? ਸਾਧ ਸੰਗਤ ਜੀ, ਕਿੰਨੇ ਬੇਅੰਤ ਪਾਠ ਕਰਨ ਵਾਲੇ ਸਿੰਘ, ਜਿਹੜੇ ਪਾਠੀ ਸਿੰਘ ਨੇ ਜਾਂ ਜਿਹੜੇ ਘਰਾਂ 'ਚ ਵੀ ਸਾਧ ਸੰਗਤ ਜੀ ਆਪਾਂ ਕਰੀ ਜਾਈਏ, ਕੇਵਲ ਕਰਮ ਜਾਣ ਕੇ ਕਰੀਏ ਕਿ ਮੈਂ ਪਾਠ ਕਰ ਰਿਹਾ, ਮੈਂ ਪਾਠ ਕਰ ਰਿਹਾ, ਨਹੀਂ, ਉਹ ਸਾਧ ਸੰਗਤ ਜੀ ਉਹਦਾ ਫਲ ਤੇ ਮਿਲਦਾ ਉਹਦੀ ਇੱਛਾ ਜੋ ਮਨ ਦੇ ਵਿੱਚ ਰੱਖ ਕੇ, ਪਰ ਉਹ ਪਰਮੇਸ਼ਰ ਦੇ ਮਿਲਾਪ ਦੀ ਤਾਂਘ ਨੂੰ ਜਾਂ ਪਰਮੇਸ਼ਰ ਦੇ ਮਿਲਾਪ ਨੂੰ ਉਹ ਨਹੀਂ ਗੱਲ ਬਣਦੀ। ਜੇ ਪਰਮੇਸ਼ਰ ਦਾ ਮਿਲਾਪ ਕਰਨਾ, ਗੁਰਬਾਣੀ ਨੂੰ ਗਹਿਰਾਈ ਨਾਲ ਸੁਣ ਕੇ ਉਹਦੇ ਤੇ ਮੰਨਣ ਕੀਤਾ ਜਾਵੇ ਤੇ ਗੁਰਬਾਣੀ ਦੀ ਇਕੱਲੀ ਇਕੱਲੀ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਅਸੀਂ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ। ਸੋ ਸਾਧ ਸੰਗਤ ਜੀ, ਜਿੱਥੇ ਅਸੀਂ ਹੁਣ ਧਿਆਨ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਲਾ ਕੇ ਰੱਖਣਾ, ਜਿੱਥੇ ਜ਼ਰੂਰਤ ਪਵੇ, ਆਪ ਸੰਗਤਾਂ ਨੂੰ ਸ਼ੁਰੂਆਤੀ ਦਿਨਾਂ 'ਚ ਵੀ ਬੇਨਤੀਆਂ ਕੀਤੀਆਂ ਸੀ, ਆਪ ਸਵਾਲ ਕਰ ਸਕਦੇ ਹੋ, ਬਹੁਤ ਅਰਥ ਆਪ ਜੀਆਂ ਨੂੰ ਕਲੀਅਰ ਹੋ ਰਹੇ ਹਨ। ਜਿੱਥੇ ਜ਼ਰੂਰਤ ਪਵੇ ਆਪ ਜੀ ਆਪਣਾ ਸਵਾਲ ਜ਼ਰੂਰ ਕਰੋ। ਸੋ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਹਨ 442 ਅੰਗ ਤੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਇਸੇ ਤਰ੍ਹਾਂ ਉਚਾਰਨ ਕਰਨਾ ਤੇ ਸਾਧ ਸੰਗਤ ਜੀ ਦੁਰਗੰਧ ਮੜਾ ਜਿਹੜਾ ਪਾਠ ਹੈ ਸੰਬੰਧਕ ਰੂਪ ਦੇ ਵਿੱਚ ਇਕੱਠਾ ਕਰਨਾ ਪੋਥੀਆਂ ਦੇ ਵਿੱਚ ਵੀ ਅਲੱਗ ਅਲੱਗ ਹੈ ਲਿਖਤੀ ਰੂਪ ਅਲੱਗ ਅਲੱਗ ਹੋ ਸਕਦਾ ਹੈ ਪਰ ਦੁਰਗੰਧ ਮੜਾ ਇਸੇ ਤਰ੍ਹਾਂ ਮੜਾ ਪਾਠ ਥੋੜਾ ਜਿਹਾ ਭਾਰਾ ਵੀ ਕਰਨਾ ਉਚਾਰਨ ਪਰ ਸੰਬੰਧਕ ਰੂਪ ਦੇ ਵਿੱਚ ਕਰਨਾ ਦੁਰਗੰਧ ਮੜਾ ਚਿਤ ਲਾਇਆ।

0: ਦੂਸਰਾ ਪਾਠ ਵੀ ਦੁਰਗੰਧ ਮੜੇ ਜਿਹੜਾ ਇਹ ਸੰਬੰਧ ਕੀ ਹੈ, ਲਾਇਆ ਇੱਥੇ ਥੋੜਾ ਠਹਿਰਾ ਲਾ ਕੇ ਲਾਇਆ ਦੁਰਗੰਧ ਮੜੇ ਚਿੱਤ ਲਾਗਾ ਜੋ ਰੰਗ ਕਸੁੰਭ ਦਿਖਾਇਆ। ਹਾਂਜੀ,
1: ਦੁੱਖ ਖਾਵ
0: ਖਿਨ ਪੂਰਬ ਖਿਨ ਪੱਛਮ ਛਾਏ ਜਿਉ ਚੱਕ ਘੁਮਿਆਰ। ਘੁਮਿਆਰ ਸਾਧ ਸੰਗਤ ਜੀ ਕੱਕੇ ਦੇ ਨਾਲ ਹੈ, ਆਪਣੀ ਆਮ ਬੋਲੀ ਦੇ ਵਿੱਚ ਘੱਗੇ ਦੇ ਨਾਲ ਅਸੀਂ ਘੁਮਿਆਰ ਸ਼ਬਦ ਬੋਲਦੇ ਹਾਂ, ਪਰ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਕੱਕੇ ਦੇ ਨਾਲ ਦਰਜ ਕੀਤਾ ਹੈ। ਤੋ ਇਹਦਾ ਉਚਾਰਨ ਥੋੜਾ ਜਿਹਾ ਭਾਰਾ ਕਰਕੇ ਹੋਵੇਗਾ ਕਿਉਂਕਿ ਮੰਮੇ ਦੇ ਥੱਲੇ ਹਲੰਤ ਲੱਗੀ ਹੈ, ਤੋ ਉਚਾਰਨ ਭਾਰਾ ਕਰਕੇ ਹੋਵੇਗਾ, ਪਰ ਉਚਾਰਨ ਕੱਕੇ ਨਾਲ ਹੀ ਕਰਨਾ, ਘੱਗੇ ਨਾਲ ਘੁਮਿਆਰ ਨਹੀਂ ਕਹਿਣਾ। ਘੁਮਿਆਰ ਕੱਕੇ ਦੇ ਆਵਾਜ਼ ਆਉਣੀ ਚਾਹੀਦੀ ਹੈ, ਲਾਈਨ ਵੀ ਇੱਕੋ ਦੇ ਸ਼ਬਦ ਹਨ, ਕੱਕਾ ਖੱਖਾ ਗੱਗਾ ਘੱਗਾ। ਸੋ ਇਸ ਕਰਕੇ ਆਵਾਜ਼ ਜਿਹੜੀ ਹੈ ਸਾਧ ਸੰਗਤ ਦੀ ਉਹ ਕੱਕੇ ਦੀ ਲਾਉਣੀ ਤੇ ਮੰਮੇ ਤੇ ਥੋੜਾ ਜਿਹਾ ਜ਼ੋਰ ਦੇ ਕੇ ਘੁਮਿਆਰ ਇਸੇ ਤਰ੍ਹਾਂ ਕੱਕੇ ਨਾਲ ਹੀ ਆਵਾਜ਼ ਦੇਣੀ ਜੀ।
1: ਦੁੱਖ ਖਾਵ ਹੈ, ਦੁੱਖ ਸੰਚ ਹੈ, ਭੋਗ ਹੈ,

0: ਦੀ ਹੀ ਪਾਠ ਉਚਾਰਨ ਕਰਨੇ ਜੀ।
1: ਮੇਰਾ ਠਾਕੁਰੋ, ਮੇਰਾ ਠਾਕੁਰ ਨੀਕਾ, ਨੀਕਾ ਬੋਲਣਾ, ਨਿੱਕਾ ਨਹੀਂ, ਨੀਕੇ ਤੋਂ ਭਾਵ ਚੰਗਾ ਹੈ। ਹਾਂਜੀ।

0: ਤੇ ਹੋੜਾ ਦੋਵੇਂ ਲੱਗੇ ਹੋਣ ਕਰਕੇ ਸਾਂਝੀ ਮਾਤਰਾ ਉਚਾਰਨ ਹੋਵੇਗੀ। ਪਹਿਲਾ ਗੋਵਿੰਦ ਜਿਹੜਾ ਗੱਗੇ ਦੇ ਹੋੜੇ ਦੇ ਨਾਲ ਹੈ, ਜਿਵੇਂ ਉਚਾਰਨ ਕੀਤੇ ਹਨ ਗਿਆਨੀ ਜੀ ਨੇ, ਗੁਰ ਗੋਵਿੰਦ, ਗੋਵਿੰਦ ਗੁਰੂ ਹੈ। ਪਹਿਲੇ ਤੇ ਗੱਗੇ ਤੇ ਜ਼ਿਆਦਾ ਜ਼ੋਰ ਦੇ ਕੇ ਹੋੜੇ ਤੇ, ਦੂਸਰੇ ਤੇ ਦਰਮਿਆਨੀ ਜੀ ਆਵਾਜ਼ ਲਾ ਕੇ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ।
1: ਆਸਾ ਮਹੱਲਾ ਚੌਥਾ।
0: ਸਾਧ ਸੰਗਤ ਜੀ ਕਹੀਏ ਇੱਥੇ ਗੁਰੂ ਚ ਤੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਭੇਦ ਰੱਖਦੇ ਨੇ, ਕਹਿੰਦੇ ਨੇ ਕਿ ਗੁਰੂ ਤੇ ਪਰਮੇਸ਼ਰ ਦੇ ਵਿੱਚ ਫਰਕ ਹੈ। ਇੱਥੇ ਇਸ ਪੰਕਤੀ ਨੂੰ, ਪੰਕਤੀ ਚ ਸੱਚੇ ਪਾਤਸ਼ਾਹ ਸਾਨੂੰ ਇਹ ਸਪਸ਼ਟ ਕਰਦੇ ਹਨ, ਗੁਰ ਗੋਵਿੰਦ, ਗੋਵਿੰਦ ਗੁਰੂ ਹੈ, ਭਾਵ ਗੁਰ ਜਿਹੜਾ ਕੱਲਾ ਗੁਰ ਸ਼ਬਦ ਹੈ ਜਿਹਦੇ ਰਾਰੇ ਨੂੰ ਕੋਈ ਮਾਤਰਾ ਨਹੀਂ, ਇਹਦਾ ਅਰਥ ਹੈ ਗੁਰੂ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਿੱਖ ਹਾਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਗੁਰੂਆਂ ਦੀ ਜੋਤ ਤੱਕ ਉਹ ਸਰਗੁਣ ਸਰੂਪ ਨੂੰ ਇੱਥੇ ਗੁਰ ਕਿਹਾ ਗਿਆ ਹੈ, ਤੇ ਗੁਰੂ ਤੋਂ ਭਾਵ ਰਾਰੇ ਦੀ ਦੁਲੈਂਕੜਾਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਵਰ ਜਿਹੜਾ ਸਾਰਿਆਂ ਦਾ ਸਾਂਝਾ ਹੈ। ਮਹਾਰਾਜ ਕਹਿੰਦੇ ਭਾਈ ਗੁਰ ਗੋਵਿੰਦ, ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇਹਨਾਂ ਦੋਵਾਂ ਚ ਕੋਈ ਫਰਕ ਨਹੀਂ ਹੈ, ਪਰਮੇਸ਼ਵਰ ਤੇ ਗੁਰੂ ਚ ਫਰਕ ਨਾ ਜਾਣੋ। ਕਈ ਵਾਰ ਅੱਜ ਸਾਧ ਸੰਗਤ ਜੀ ਇਹ ਦਾਸ ਨੂੰ ਇੱਥੇ ਹੀ ਪਤਾ ਲੱਗਾ ਵੀ ਕਈ ਇਹ ਵੀ ਤਰਕ ਕਰਦੇ ਨੇ ਕਿ ਗੁਰੂ ਸਾਹਿਬ ਦਾ ਨਾਂ ਨਹੀਂ ਲੈਣਾ ਚਾਹੀਦਾ, ਸਾਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਨਣ ਦੀ ਲੋੜ ਹੈ। ਭਾਈ ਇਹ ਬਹੁਤ ਮਾੜੀ ਗੱਲ ਹੈ, ਗੁਰੂ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਣਾ। ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਗੁਰ ਪ੍ਰਸਾਦ ਦਾ ਮਤਲਬ ਹੀ ਇਹ ਹੈ ਸਾਧ ਸੰਗਤ ਜੀ, ਗੁਰੂ ਦੀ ਕਿਰਪਾ, ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਈ ਉਨਾ ਚਿਰ ਅਕਾਲ ਦਾ ਮੇਲ ਨਹੀਂ ਹੋਣਾ, ਨਾ ਹੀ ਦੋਵਾਂ ਦੇ ਵਿੱਚ ਕੋਈ ਭੇਦ ਜਾਣਨਾ, ਦੋਵਾਂ ਨੂੰ ਇੱਕ ਮਿੱਕ ਕਰਕੇ ਜਾਣਨਾ। ਹਾਂਜੀ।

0: ਪਹਿਲਾਂ
1: ਚਿਮ ਚਿਮੇ ਇਕੱਠਾ ਤੇ ਫਿਰ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਇਸ ਪ੍ਰਕਾਰ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਜੀ।

ਇਸੇ ਤਰ੍ਹਾਂ ਭਰਮ ਦਾ ਪਾਠ ਕਰਨਾ, ਇੱਥੇ ਭਰਮ ਦਾ ਨਹੀਂ ਕਹਿਣਾ। ਆਮ ਜਦੋਂ ਅਸੀਂ ਚਰਨਾਂ ਚ ਰਾਰਿਆਂ ਦੀ ਸਾਨੂੰ ਆਵਾਜ਼ ਪਤਾ ਲੱਗ ਜਾਵੇ, ਇੱਥੇ ਸਾਧ ਸੰਗਤ ਦੀ ਚਰਨਾਂ ਚ ਰਾਰਾ ਲਾ ਕੇ ਪਾਠੀ ਸਿੰਘ ਉਚਾਰਨ ਕਰਦੇ ਹਨ। ਤੇ ਇੱਕਤ ਪਾਠ ਵੀ ਈੜੀ ਤੇ ਜ਼ੋਰ, ਈੜੀ ਤੇ ਜ਼ੋਰ ਦੇਣਾ, ਕੱਕੇ ਤੇ ਜ਼ੋਰ ਦੇ ਕੇ ਇਕੱਤ ਨਹੀਂ ਕਰਨਾ। ਇੱਕਤ ਘਰ ਆਣਾ ਰਾਮ ਮਾਨ।

0: ਰਾਮ
1: ਤੇ ਵਿਸ਼ਰਾਮ,
0: ਰਾਮੋ ਰਾਮ ਸਤੇ ਸਤ ਗੁਰਮੁਖ ਜਾਣਿਆ ਰਾਮ,
1: ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ। ਹਾਂਜੀ।

ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਐ ਸਤਿਗੁਰ ਭਾਏ ਜੀਉ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ

ਤਿਨ ਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਜਾਣਨ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲਯੁਗ ਉੱਤਮ ਹਰ ਜਪੀਐ ਸਤਿਗੁਰ ਭਾਏ ਜੀਉ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਭ੍ਰਮ ਚੁੱਕਾ ਆਵਣ ਜਾਣ ਜੀਉ ਆਵਣ ਜਾਣਾ ਭ੍ਰਮ ਪਉ ਭਾਗਾ ਹਰ ਹਰ ਹਰ ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿਨ ਸਫਲ ਜਨਮ ਪਰਵਾਣ ਜੀਉ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ

ਹਰ ਨਾਮ ਸਿਖਾਈ ਗੁਰ ਸਬਦੀ ਹਰ ਰਸ ਭੋਗ ਜੀਉ ਹਰ ਰਸ ਭੋਗ ਮਹਾ ਨਿਰਯੋਗ ਵੱਡ ਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ

ਮਹੱਲਾ ਚੌਥਾ। ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ। ਮਨ ਤਨ ਹਰ ਗਾਵਹਿ, ਪਰਮ ਸੁਖ ਪਾਵਹਿ। ਹਰ ਹਿਰਦੈ ਹਰ ਗੁਣ ਗਿਆਨ ਜੀਓ। ਗੁਣ ਗਿਆਨ ਪਦਾਰਥ ਹਰ ਹਰ ਕਿਰਤਾ।

0: ਮਨ ਜੀਓ ਸਤ ਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੁ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ

मयाकर शरीर स्वस्थ कीण समय सिमरन्तु नानके

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਨੇ ਕੀਤੇ ਨੇ, ਪ੍ਰੇਰਨਾ ਦਿੱਤੀ ਹੈ, ਉਹ ਮੈਂ ਆਪ ਨੂੰ ਸਰਵਣ ਕਰਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਹ ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ, ਇਹਨੂੰ ਸੰਬੰਧ ਬਣਾਉਣੇ ਪੈਂਦੇ ਨੇ। ਕਿਉਂ? ਸੰਬੰਧਾਂ ਤੋਂ ਬਿਨਾਂ ਜੀ ਨਹੀਂ ਸਕਦਾ। ਕੋਈ ਨਹੀਂ ਸੰਬੰਧੀ ਤੋ ਇਹ ਕਲਪਨਾ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧੀ ਬਣਾ ਲੈਂਦਾ, ਫਿਰ ਉਹਨਾਂ ਨਾਲ ਰਹਿੰਦਾ। ਕਾਰਨ, ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਦੂਜਾ, ਤੀਜਾ, ਚੌਥਾ, ਪੰਜਵਾਂ ਚਾਹੀਦਾ। ਇਹਦਾ ਆਪਣੇ ਆਪ ਦੇ ਨਾਲ ਰਹਿਣਾ ਕਠਿਨ ਹੈ। ਆਪਣੇ ਆਪ ਦੇ ਨਾਲ ਰਹਿੰਦਾ ਜਾਂ ਪਰਮਾਤਮਾ ਜਾਂ ਕੋਈ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਸਨ, ਉਹ ਤੇ ਆਪਣੇ ਆਪ ਨਾਲ ਰਹਿੰਦਾ। ਬਾਕੀਆਂ ਨੂੰ ਦੂਜਿਆਂ ਨਾਲ ਸੰਬੰਧ ਜੋੜ ਕੇ, ਬਣਾ ਕੇ ਜੀਵਣਾ ਪੈਂਦਾ। ਸੰਬੰਧੀ ਚਾਹੀਦਾ। ਆਮ ਜੋ ਅਸੀਂ ਸੰਬੰਧੀ ਬਣਦੇ ਹਾਂ, ਮੈਂ ਉਸਦੀ ਰੂਪਰੇਖਾ ਤੁਹਾਡੇ ਸਾਹਮਣੇ ਨਹੀਂ ਰੱਖਦੇ ਹਾਂ। ਉਹ ਸੰਬੰਧੀ ਉਹਨਾਂ ਦੀਆਂ ਪ੍ਰਣਾਲੀਆਂ ਤੇ ਤਿੰਨ ਨੇ, ਨਾਨਕੇ, ਦਾਦਕੇ, ਸਹੁਰੇ। ਅਗਰ ਕੋਈ ਆਖੇ ਫਲਾਣਾ ਮੇਰਾ ਸੰਬੰਧੀ ਹੈ, ਤੋ ਦਾਦਕਿਆਂ ਦੇ ਚੋਂ ਹੋਵੇਗਾ, ਦਾਦਕਿਆਂ ਦੇ ਚੋਂ ਨਹੀਂ ਤੇ ਨਾਨਕਿਆਂ ਚ ਹੋਵੇਗਾ। ਜੇ ਨਾਨਕਿਆਂ ਦੇ ਚੋਂ ਨਹੀਂ ਹੈ ਤੇ ਸਹੁਰਿਆਂ ਦੇ ਚੋਂ ਹੋਵੇ। ਸੰਬੰਧੀਆਂ ਦੀਆਂ, ਸੰਬੰਧਾਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਚੌਥੀ ਪ੍ਰਣਾਲੀ ਨਹੀਂ ਹੈ। ਸੰਬੰਧੀ ਸਾਰੇ ਦੇ ਸਾਰੇ ਇਹਨਾਂ ਹੀ ਤਿੰਨ ਪ੍ਰਣਾਲੀਆਂ 'ਚ ਆ ਜਾਂਦੇ ਨੇ, ਦਾਦਕੇ, ਨਾਨਕੇ, ਸਹੁਰੇ। ਪਰ ਜ਼ਰੂਰੀ ਨਹੀਂ ਇਹਨਾਂ 'ਚ ਵਾਕਈ ਕੋਈ ਸੰਬੰਧੀ ਹੋਵੇ। ਦੋ ਬਿਰਾਹ ਨੇ, ਇੱਕੋ ਸ਼ਹਿਰ ਦੇ 'ਚ ਰਹਿੰਦੇ ਨੇ, ਬੋਲਦੇ ਵੀ ਨੇ, ਮੁਕੱਦਮੇਬਾਜ਼ੀ ਚੱਲਦੀ ਹੈ, ਕੀ ਸੰਬੰਧ ਹੈ? ਪਿਓ ਪੁੱਤਰ ਦੇ 'ਚ ਬੋਲਚਾਲ ਵੀ ਨਹੀਂ ਹੈ। ਇਹ ਕਹਿਣ ਮਾਤਰ ਸਾਰੇ ਸੰਬੰਧ ਨੇ। ਵਾਸਤਵਿਕ ਜੋ ਸੰਬੰਧ ਨੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀ ਰੂਪ ਰੇਖਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਸੰਬੰਧਾਂ ਦੀਆਂ ਪ੍ਰਣਾਲੀਆਂ ਵਿਚਾਰਵਾਨਾਂ ਨੇ ਚਾਰ ਮੰਨੀਆਂ ਨੇ, ਸਮਾਜ ਦੇ ਤੇ ਪ੍ਰਣਾਲੀਆਂ ਤਿੰਨ ਨੇ, ਦਾਦਕੇ, ਨਾਨਕੇ, ਸਹੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਤਿੰਨਾਂ ਹੀ ਸੰਬੰਧਾਂ ਦੀਆਂ ਪ੍ਰਣਾਲੀਆਂ ਨੂੰ ਸਿੱਖੀ ਤੋਂ ਕੁਰਬਾਨ ਕਰਦੇ ਨੇ, ਨਿਛਾਵਰ ਕਰਦੇ ਨੇ। ਭਾਈ ਸਾਹਿਬ ਦਾ ਸਵਈਆ ਵੀ ਸੁਣਾ ਦਿਆਂ, ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੰਬ ਸੁੱਤ ਬਾਂਧਵ ਨਾ ਬਰਾਤਾ ਹੈ। ਇਹ ਦਾਦਕਿਆਂ ਦੀ ਪ੍ਰਣਾਲੀ, ਪਿਤਾ, ਫਿਰ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਬਰਾ ਔਰ ਸਾਰੇ ਸੰਬੰਧੀ। ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣ ਕੁਟੰਬ ਸੁੱਖ ਬਾਂਧਵ ਨਾ ਬਰਾਤਾ ਪਰਦਾਦਾ ਤੇ ਪੁੱਤਰ ਪੋਤਰਾ। ਇਹ ਸਭ ਦਾਦਕਿਆਂ ਦੀ ਪ੍ਰਣਾਲੀ 'ਚ ਆ ਜਾਂਦੇ। ਨਹੀਂ ਨਨਸਾਰ, ਨਾਨਕਿਆਂ ਦਾ ਰਿਸ਼ਤਾ ਮਾਂ ਤੋਂ ਚੱਲਦਾ, ਦਾਦਕਿਆਂ ਦਾ ਪਿਤਾ ਤੋਂ ਚੱਲਦਾ।
ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਜ ਮਾਤਾ ਮਾਮੀ ਮਾਮੋ ਮਾਸੀ ਮਾਸਾ ਬਿਬਦ ਬਿਖਿਆਤਾ ਹੈ। ਤੀਸਰਾ ਰਿਸ਼ਤਾ ਸਹੁਰਿਆਂ ਦਾ ਪਤਨੀ ਕਰਕੇ ਜਾਂ ਪਤਨੀ ਦਾ ਪਤੀ ਕਰਕੇ ਚੱਲਦਾ ਹੈ। ਨਹੀਂ ਸਸੁਰਾਲ ਸਾਸ ਸਸੁਰ ਸਾਰੋ ਹੋ ਸਾਰੀ ਨਹੀਂ ਬ੍ਰਿਟੇਸ਼ਰ ਜਾਚਕ ਉਹ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਨੈਨਾ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਹੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਨੇ ਮੈਂ ਸਿੱਖੀ ਦੇ ਨਾਤੇ ਤੋਂ ਦਾਦਕੇ ਨਾਨਕੇ ਸਹੁਰੇ ਸਾਰੇ ਕੁਰਬਾਨ ਕਰਦਾ। ਜੋ ਸਿੱਖ ਦਾ ਸਿੱਖ ਨਾਲ ਰਿਸ਼ਤਾ, ਜੋ ਸਿੱਖ ਦਾ ਗੁਰੂ ਨਾਲ ਰਿਸ਼ਤਾ ਹੈ, ਇਸ ਤਰ੍ਹਾਂ ਦਾ ਹੋਰ ਕੋਈ ਰਿਸ਼ਤਾ ਨਹੀਂ। ਖੈਰ ਹੁਣ ਦੇ ਰਿਸ਼ਤਿਆਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਲੇਕਿਨ ਵਿਚਾਰਵਾਨਾਂ ਨੇ ਸੰਬੰਧਾਂ ਦੀਆਂ ਜੋ ਚਾਰ ਪ੍ਰਣਾਲੀਆਂ ਬਿਆਨ ਕੀਤੀਆਂ ਨੇ, ਮੈਂ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲਣ ਦਾ ਯਤਨ ਕਰ ਰਿਹਾ, ਕਿਉਂਕਿ ਮਨੁੱਖ ਐਸਾ ਪ੍ਰਾਣੀ ਹੈ, ਮੈਂ ਫਿਰ ਦੁਹਰਾਵਾਂ, ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ। ਸੰਬੰਧੀ ਚਾਹੀਦਾ, ਦੂਜਾ ਤੀਜਾ ਚੌਥਾ ਪੰਜਵਾਂ ਚਾਹੀਦਾ। ਕਹਿ ਦਿੱਤਾ ਜਾਂਦਾ ਇਕੱਲਾ ਤੇ ਰੱਬ ਵੀ ਨਾ, ਪਰ ਕੌਣ ਦੱਸੇ ਰੱਬ ਤੇ ਹੈ ਹੀ ਇਕੱਲਾ, ਉਹਨੂੰ ਕਿਸੇ ਸੰਬੰਧਾਂ ਦੀ ਲੋੜ ਨਹੀਂ ਹੈ। ਔਰ ਜਦ ਕੋਈ ਜਪਦਿਆਂ ਜਪਦਿਆਂ ਸਵੰ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਬ੍ਰਹਮ ਗਿਆਨੀ, ਕਿਸੇ ਸੰਬੰਧ ਦੀ ਲੋੜ ਨਹੀਂ। ਹੁਣ ਮਨੁੱਖ ਨੂੰ ਸੰਬੰਧਾਂ ਵਿੱਚ ਜੀਵਣਾ ਪੈਂਦਾ, ਸੰਬੰਧੀ ਚਾਹੀਦਾ। ਵਿਚਾਰਵਾਨਾਂ ਨੇ, ਦਾਰਸ਼ਨਿਕ ਲੋਕਾਂ ਨੇ, ਧਾਰਮਿਕ ਗਿਆਨੀਆਂ ਨੇ ਇਹ ਜੋ ਚਾਰ ਪ੍ਰਣਾਲੀਆਂ ਮੰਨੀਆਂ ਨੇ, ਇੱਕ ਸਭ ਤੋਂ ਨੀਵੀਂ, ਇੱਕ ਸਭ ਤੋਂ ਸ਼ਿਖਰ ਦੀ, ਦੋ ਵਿਚਕਾਰ ਦੀਆਂ। ਸਭ ਤੋਂ ਨੀਵੀਂ, ਆਪਣੇ ਲੋਭ ਕੋ ਕੀਨੋ ਮੇਤ, ਇਸ ਨਾਲ ਇਸ ਵਾਸਤੇ ਸੰਬੰਧ ਜੋੜਿਆ, ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਇਸ ਕਰਕੇ ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਵਕਤ ਪੈਣ 'ਤੇ ਕੰਮ ਆ ਜਾਂਦਾ, ਕੰਮ ਸਾਰ ਦਿੰਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਇਸ ਵਾਸਤੇ ਪਿਆਰਾ ਲੱਗਦਾ, ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਸੰਬੰਧ ਨਹੀਂ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ ਨੇ। ਪੱਠੇ ਪਾਈ ਜਾਓ ਗਊ ਪਿੱਛੇ ਵੱਜੀ ਆਉਂਦੀ, ਟੁੱਕਰ ਪਾਈ ਜਾਓ ਕੁੱਤੇ ਪਿੱਛੇ ਆਈ ਜਾਂਦੇ। ਇਹ ਸੰਬੰਧ ਪਸ਼ੂ ਵੀ ਜੋੜ ਲੈਂਦੇ। ਆਪਣੇ ਲੋਭ ਕੋ ਕੀ ਨਾਮੇ, ਇਹ ਸੰਬੰਧ ਮਨੁੱਖ ਮਨੁੱਖਾਂ ਨਾਲ ਜੋੜ ਸਕਦਾ, ਇਹ ਸੰਬੰਧ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ। ਉਂਝ ਤੇ ਪਰਮਾਤਮਾ ਤੇਰੇ ਨਾਲ ਕੋਈ ਮਤਲਬ ਨਹੀਂ ਸੀ, ਪਰ ਤੂੰ ਕੁਝ ਇੱਛਾਵਾਂ ਦੀ ਪੂਰਤੀ ਕਰ ਦੇਣਾ, ਤੂੰ ਵਕਤ ਸਿਰ ਕੰਮ ਆ ਜਾਣਾ। ਤੇਰੇ ਅੱਗੋਂ ਅਰਦਾਸ ਤੇ ਜੋਗੜੀ ਕਰਦੇ ਹਾਂ, ਵਕਤ ਸਿਰ ਕੰਮ ਆ ਜਾਣਾ। ਉਂਝ ਤੇਰੇ ਨਾਲ ਕੋਈ ਮਤਲਬ ਨਹੀਂ। ਆਪਣੇ ਲੋਭ ਕੋ ਕੀ ਨਾ ਮੇਰ, ਇਹ ਪਹਿਲਾ ਸੰਬੰਧ ਹੈ ਲੋਭ ਦਾ, ਲੈਣ ਦਾ। ਇਹ ਵਕਤ ਸਿਰ ਕੰਮ ਆ ਜਾਂਦਾ, ਲੋੜਾਂ ਦੀ ਪੂਰਤੀ ਕਰ ਦਿੰਦਾ, ਕਿਸੇ ਮੁਸ਼ਕਿਲ ਦੇ ਵਕਤ ਕੰਮ ਆ ਜਾਂਦਾ, ਜ਼ਰੂਰਤ ਦੇ ਸਮੇਂ ਕੰਮ ਆ ਜਾਂਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ। ਮੈਂ ਫਿਰ ਅਰਜ਼ ਕਰਾਂ, ਇਹ ਸੰਬੰਧ ਮਨੁੱਖ ਮਨੁੱਖ ਨਾਲ ਜੋੜ ਸਕਦਾ, ਪਰਮਾਤਮਾ ਨਾਲ ਜੋੜ ਸਕਦਾ। ਕੋਈ ਮੁਸ਼ਕਿਲ ਆ ਗਈ ਹੈ, ਕੋਈ ਵਿਪਤਾ ਆ ਗਈ ਹੈ, ਚਲੋ ਗੁਰਦੁਆਰੇ ਚਲੀਏ, ਅਰਦਾਸ ਕਰਾ ਲਈਏ। ਉਂਝ ਕੋਈ ਮਤਲਬ ਨਹੀਂ ਹੈ ਰੋਜ਼ ਜਾਣਾ, ਨਿਤਨੇਮ ਕਰਨ ਦਾ, ਜਪ ਤਪ ਕਰਨ ਦਾ, ਕਥਾ ਕੀਰਤਨ ਸੁਣਨ ਦਾ ਕੋਈ ਮਤਲਬ ਨਹੀਂ। ਗੁਰੂ ਕੁਝ ਕੰਮ ਪੈ ਗਿਆ, ਤੂੰ ਕੰਮ ਆ ਸਕਦਾ, ਚਲੋ ਆਉਂਦੇ ਹਾਂ ਤੇਰੇ ਅੱਗੋਂ, ਅਰਦਾਸ ਕਰਦੇ।
ਆਪਣੇ ਲੋਭ ਕੋ ਕੀ ਨਾਉਂਦੇ। ਕੁਛ ਲੈਣਾ ਹੈ, ਲੋਭ ਲੈਣਾ ਹੈ, ਇਸ ਕਰਕੇ ਇਹਨੂੰ ਮਿੱਤਰ ਬਣਾਇਆ। ਹੁਣ ਤੇ ਕੋਈ ਮਤਲਬ ਨਹੀਂ। ਮੈਂ ਫਿਰ ਦੁਹਰਾਵਾਂ, ਇਹ ਰਿਸ਼ਤਾ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ ਨੇ। ਟੁੱਕਰ ਪਾਈ ਜਾਓ, ਕੁੱਤਾ ਪਿੱਛੇ ਆਈ ਜਾਂਦਾ। ਪੱਠੇ ਪਾਈ ਜਾਓ, ਪਸ਼ੂ ਪਿੱਛੇ ਆਈ ਜਾਂਦੇ। ਉਹਨਾਂ ਨੂੰ ਪਤਾ ਪੱਠੇ ਮਿਲਦੇ ਪਏ, ਟੁੱਕਰ ਮਿਲਦੇ ਪਏ ਨੇ, ਹੁਣ ਜਿਹਦੇ ਪਿੱਛੇ ਚੱਲਣ ਦਾ ਕੀ ਮਤਲਬ ਹੈ? ਹੁਣ ਜਿਸ ਦੇ ਪਿੱਛੇ ਚੱਲਣ ਦਾ ਕੋਈ ਮਤਲਬ ਨਹੀਂ, ਪੱਠੇ ਪਾਈ ਜਾਂਦਾ। ਹੁਣ ਜਿਸ ਨੇ ਨਾਲ ਕੋਈ ਸੰਬੰਧ ਨਹੀਂ, ਟੁੱਕਰ ਪਾਈ ਜਾਂਦਾ। ਆਪਣੇ ਲੋਭ ਕੋ ਕੀ ਨਾਉਂਦੇ। ਇਹ ਸਭ ਤੋਂ ਨੀਵਾਂ ਸੰਬੰਧ ਹੈ। ਇਹ ਪਸ਼ੂ ਵੀ ਜੋੜਨ ਦੇ ਸਮਰੱਥ ਹੋ ਜਾਂਦੇ, ਇਹ ਪਸ਼ੂ ਵੀ ਜੋੜ ਲੈਂਦੇ। ਇਸ ਵਿੱਚ ਅਗਰ ਭਾਵੇਂ ਇਹ ਮਨੁੱਖ ਹੈ, ਦੋ ਪੈਰ ਨੇ, ਦੋ ਹੱਥ ਹੈ, ਦਿਲ ਦਿਮਾਗ ਹੈ, ਤਾਂ ਵੀ ਧਾਰਮਿਕ ਦ੍ਰਿਸ਼ਟੀਕੋਣ ਦੇ ਮੁਤਾਬਕ ਪਸ਼ੂ ਹੈ, ਕਿਉਂਕਿ ਇਹ ਉਹੀ ਸੰਬੰਧ ਜੋੜਦਾ ਹੈ ਜੋ ਪਸ਼ੂ ਵੀ ਜੋੜ ਲੈਂਦੇ। ਇਨਸਾਨੀਅਤ, ਮਾਨਵਤਾ ਪਤਾ ਕਦੋਂ ਜਨਮ ਲੈਂਦੀ? ਉਦੋਂ ਜਨਮ ਲੈਂਦੀ ਹੈ, ਸੰਬੰਧ ਜੋੜਿਆ ਹੈ, ਲੋਭ ਕਰਕੇ ਨਹੀਂ, ਲੈਣ ਕਰਕੇ ਨਹੀਂ। ਤੂੰ ਉਂਝ ਹੀ ਪਿਆਰਾ ਲੱਗਦਾ, ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ। ਤੂੰ ਹੋਵੇਂ ਇਹੀ ਕਾਫੀ ਹੈ, ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ ਨੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ ਹੈ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਹਿਸ ਕਰਦੇ ਹਾਂ। ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਖੁਲਾਸਾ ਹੈ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ। ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ 'ਤੇ ਹਮਲਾ ਨਾ ਕਰੇ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ ਬੈਠਾ ਹੈ, ਕਿਸੇ ਮਸਤੀ 'ਚ, ਕਿਸੇ ਸਰੂਰ ਵਿੱਚ ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਚੁੱਕੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ। ਪਸ਼ੂ ਸੰਭਾਵਨਾ ਕੀ ਪਸ਼ੂ ਦੀ ਛੁੱਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ, ਰਾਮ ਕਹਿਤ ਬੰਧਨ ਤੇ ਤੂਟ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ। ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ, ਦੇਖਿਆ ਸੱਪ ਨੇ
ਇਹ ਮੁਕੜਾ ਜੋ ਸਾਰੀ ਦੁਨੀਆਂ 'ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਕੜੇ 'ਤੇ ਦੁੱਖ ਹੈ। ਇਸ ਪਨੀਅਰ ਛੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ 'ਤੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਗੁਰੂ ਨਾਨਕ ਕੋਲ ਸੱਪ ਨੇ, ਕੀ ਮੰਗ ਸੀ ਉਸਦੀ। ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ, ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਹੀ ਚੰਗਾ ਲੱਗਦਾ। ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ। ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ ਇਸ ਵਕਤ, ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਾਂ। ਮਹਾਰਾਜ ਆਪ ਕਹਿੰਦੇ, ਲੋਭੀ ਕਾ ਵੇਸਾ ਨਾ ਕੀਜੇ ਜੇਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ। ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ, ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣਈ ਬਖ ਅਬਖ ਸਭ ਕਰ। ਕੂਕਰ ਹਰ ਕਾਇਆ, ਹਲਕਾ ਕੁੱਤਾ, ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ, ਬਯੋ ਲੋਭ ਸੰਗ ਔਰਾ। ਬੜੀ ਕੀਮਤੀ ਪੰਕਤੀ, ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨੋਵੇਂ। ਇਹ ਪਰਮਾਤਮਾ ਮਤਲਬ ਤੇ ਨਹੀਂ ਹੈ ਤੇਰੇ ਨਾਲ, ਪਰ ਕੀ ਕਰੀਏ, ਕੁਝ ਲੈਣਾ ਤੇਰੇ ਤੋਂ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ। ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਕੁਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕਦਾ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ, ਆਪਣੇ ਲੋਭ ਕੋ ਕੀਨੋ ਮੇਟ। ਮੈਂ ਇੱਕ ਦਫ਼ਾ ਦੌੜਾ ਕੇ ਫਿਰ ਅੱਗੇ ਜੋ ਹੈ ਚਲਾ, ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ, ਗਈ ਜਾਓ ਸੰਬੰਧ ਜੁੜੇ ਰਹਿੰਦੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨੋਵੇ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ, ਕੁਝ ਕੰਮ ਇਸ ਤੋਂ ਸਵਰ ਸਕਦੇ ਨੇ, ਇਸ ਕਰਕੇ ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ ਹੈ, ਕੁਰਬਾਨ ਜਾਣਾ ਹੈ, ਨਿਛਾਵਰ ਜਾਣਾ ਹੈ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਭ ਦੂਜੇ ਦੀ ਕੁਰਬਾਨੀ ਲੈਂਦਾ, ਬਗੌਰ ਮੁਤਾਲਾ ਕਰਨਾ, ਲੋਭ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ਼ ਕਰਦੇ ਨੇ,
ਗੁਫਤਮ ਕੇ ਜਾਣਦੇ ਹਮ ਦਾਤਾ ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ ਚ ਕੀ ਰੱਖਾਂ ਕੀ ਰੱਖਾਂ ਸਭ ਕੁਛ ਮਾਮੂਲੀ ਲੱਗਦਾ ਸੀ ਸਭ ਕੁਛ ਤੁੱਛ ਲੱਗਦਾ ਹੈ ਕੀ ਰੱਖਾਂ ਫਿਰ ਮੈਂ ਇਹ ਗੁਰਦੇਵ ਸੋਚੇ ਹੈ ਇਹ ਜਾਨ ਮੈਨੂੰ ਬੜੀ ਪਿਆਰੀ ਹੈ ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਮਹਾਰਾਜ ਜੇ ਕਬੂਲ ਕਰੋ ਇਹ ਜਾਨ ਤੁਹਾਡੇ ਕਦਮਾਂ ਚ ਰੱਖ ਦੇਣਾ ਗੁਪਤਮ ਕੇ ਜਾਣਦੇ ਹਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ ਫਿਰ ਦੀਵਾਨ ਬਣਿਆ ਵਪਾਰ ਖੜਾ ਦੇਣ ਤੇ ਲੈਣ ਤੇ ਲੈਣ ਤੇ ਦੇਣ ਲੈਣਾ ਹੀ ਲੈਣਾ ਲੈਣਾ ਹੀ ਲੈਣਾ ਦੇਣਾ ਕੁਛ ਨਹੀਂ ਲੋ ਲੈਣਾ ਹੀ ਲੈਣਾ ਲੈਣਾ ਹੀ ਲੈਣਾ ਦੇਣਾ ਕੁਛ ਵੀ ਨਹੀਂ ਲੋ ਫਿਰ ਐਸਾ ਵੀ ਹੈ ਦੇਣਾ ਲੈਣਾ ਲੈਣਾ ਦੇਣਾ ਵਪਾਰ ਵਪਾਰ ਦੇਣਾ ਹੀ ਦੇਣਾ ਬਦਲੇ ਚ ਕੁਛ ਵੀ ਨਹੀਂ ਲੈਣਾ ਦਾਨ ਦਾਤਾ ਦੇਣਾ ਹੀ ਦੇਣਾ ਬਦਲੇ ਚ ਕੁਛ ਵੀ ਨਹੀਂ ਲੈਣਾ ਇਹ ਮਨੁੱਖ ਨੂੰ ਦਾਤਾ ਬਣਾਉਂਦਾ ਦੇਣਾ ਲੈਣਾ ਲੈਣਾ ਦੇਣਾ ਇਹ ਮਨੁੱਖ ਨੂੰ ਵਪਾਰੀ ਬਣਾਉਂਦਾ ਲੈਣਾ ਹੀ ਲੈਣਾ ਲੈਣਾ ਹੀ ਲੈਣਾ ਦੇਣਾ ਕੱਖ ਵੀ ਨਹੀਂ ਇਹ ਮਨੁੱਖ ਨੂੰ ਸੋਮ ਬਣਾਉਂਦਾ ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ ਚ ਗਿਣ ਸਕਦੇ ਹਾਂ ਸੋਮ ਵਪਾਰੀ ਦਾਤੇ ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾਂ ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ ਹੈ ਮਾਲਕ ਨਹੀਂ ਆਉਂਦਾ ਸੋਮੇ ਧਨ ਰਾਖਨ ਕੋ ਦਈਆ ਮੁਕਤ ਗਏ ਧਨ ਮੇਰਾ ਇਹ ਧਨ ਤੋਂ ਨਾ ਆਪ ਸੁੱਖ ਲਵੇਗਾ ਨਾ ਬੱਚਿਆਂ ਨੂੰ ਸੁੱਖ ਲੈਣ ਲਵੇਗਾ ਬਸ ਚੌਕੀਦਾਰੀ ਕਰੇਗਾ ਇਹ ਚੌਕੀਦਾਰ ਇਹ ਰਖਵਾਲਾ ਇਹ ਮਾਲਕ ਨਹੀਂ ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ ਚ ਵੰਡਿਆ ਜਾ ਸਕਦਾ ਹੈ ਸੋਮ ਵਪਾਰੀ ਦਾਤੇ ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ ਬਹੁਤ ਵੱਡੇ ਵਪਾਰੀ ਤੂੰ ਕਹਿੰਦਾ ਮੈਂ ਜਾਨ ਦਿਆਂ ਅਰਪਣ ਕਰਾਂ ਤੂੰ ਫਿਰ ਬਦਲੇ ਚ ਤੈਨੂੰ ਕੁਝ ਚਾਹੀਦਾ ਵੀ ਹੋਣਾ ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ ਕਹਿੰਦਾ ਹਾਂ ਮਹਾਰਾਜ ਤੁਸੀਂ ਖੁਦ ਪੜਿਆ ਤੁਸੀਂ ਬਹੁਤ ਗਹਿਰਾ ਵੇਖ ਲਿਆ ਮੰਗ ਤੇ ਹੈ ਕੀ ਚਾਹੀਦਾ ਤੈਨੂੰ ਜਾਨ ਦੇ ਇਵਜ਼ਾਨੇ ਚ ਜਾਨ ਦੇ ਬਦਲੇ ਚ ਤੈਨੂੰ ਕੀ ਚਾਹੀਦਾ ਭਾਈ ਸਾਹਿਬ ਭਾਈ ਨੰਦ ਲਾਲ ਗੁਫਤਮ ਕੇ ਜਾਣਦੇ ਹਮ ਇਵਜ਼ੇ ਯਕ ਨਿਗਾਹੇ ਤੋ ਤੂੰ ਇੱਕ ਮੇਰ ਦੀ ਨਿਗਾਹ ਕਰਦੇ ਬਸ ਬਦਲੇ ਚ ਮੇਰੀ ਜਾਨ ਲੈ ਮੈਂ ਨਿਛਾਵਰ ਕਰਨ ਨੂੰ ਤਿਆਰ ਕਿਸੇ ਦੇ ਹੱਥ ਵੀ ਇਤਨਾ ਨਹੀਂ ਵੰਡ ਸਕਦੇ ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਵੰਡ ਦਿੰਦੀਆਂ ਬਹੁਤ ਕੁਛ ਵੰਡਦੇ ਕਿਸੇ ਦੇ ਹੱਥ ਵੀ ਇਤਨਾ ਨਹੀਂ ਖੋ ਸਕਦੇ ਪਰ ਖਿਮਾ ਕਰਨੀ ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਖੋ ਲੈਂਦੀਆਂ ਬਹੁਤ ਕੁਛ ਖੋ ਲੈਂਦੀਆਂ ਬੜੀ ਕਰੋਪੀ ਡਾ ਦਿੰਦੀਆਂ ਬੜੀ ਹਿੰਸਾ ਕਰ ਦਿੰਦੀਆਂ ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਹੈ ਇਹ ਬੇਜ਼ੁਬਾਨ ਨਹੀਂ ਹੈ ਔਰ ਇਹ ਬੇਹੱਥ ਵੀ ਨਹੀਂ ਨੇ ਕੁਛ ਦੇ ਵੀ ਸਕਦੀਆਂ ਨੇ ਕੁਛ ਖੋ ਵੀ ਸਕਦੀਆਂ ਇੱਕੋ ਹੀ ਦ੍ਰਿਸ਼ਟੀ ਬਹੁਤ ਕੁਛ ਖੋ ਲੈਂਦੀ ਹੈ ਇੱਕੋ ਹੀ ਦ੍ਰਿਸ਼ਟੀ ਬਹੁਤ ਕੁਛ ਝੋਲੀ ਚ ਪਾ ਦਿੰਦੀ ਹੈ ਨਾਨਕ ਨਦਰੀ ਨਦਰ ਨਿਹਾ ਇਵਜ਼ੇ ਯਕ ਨਿਗਾਹੇ ਤੋ ਤੂੰ ਇੱਕ ਮੇਰ ਦੀ ਨਿਗਾਹ ਕਰ ਲੈ ਬਦਲੇ ਚ ਐ ਮੇਰੇ ਗੁਰਦੇਵ ਮੈਂ ਇਹ ਜਾਨ ਅਰਪਣ ਕਰਨ ਨੂੰ ਤਿਆਰ
ਸਤਿਗੁਰ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਨ ਯੋਗ ਹੈ। ਗੁਫਤਾ ਮਾਇਆ ਨੇ ਮਾਲ ਤੋਂ ਸੌਦਾ ਨਵੇਂ ਸ਼ਬਦ। ਨੰਦ ਲਾਲ, ਪ੍ਰੇਮ ਦੇ ਸੌਦੇਬਾਜ਼ੀ ਨਹੀਂ ਆਉਂਦੀ, ਇਹਦੇ ਤੂੰ ਸੌਦਾ ਕਰਦਾ। ਅਤੇ ਜੇ ਜਾਨ ਦੇ ਬਦਲੇ ਵੀ ਪਰਮਾਤਮਾ ਮਿਲ ਸਕਦਾ ਹੈ ਤਾਂ ਫਿਰ ਪਰਮਾਤਮਾ ਵੱਡਾ ਨਹੀਂ, ਤੇਰੀ ਜਾਨ ਵੱਡੀ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਨ। ਮੇਰੀ ਜਾਨ ਦੇ ਬਦਲੇ ਮੈਨੂੰ ਭਗਵਾਨ ਮਿਲ ਸਕਦਾ ਹੈ ਤਾਂ ਮੇਰੀ ਜਾਨ ਨਾਲੋਂ ਭਗਵਾਨ ਵੱਡਾ ਨਹੀਂ, ਇਹ ਵੀ ਮੈਂ ਅਰਜ਼ ਕਰਦਾ। ਸਤਿਗੁਰੂ ਕਹਿੰਦੇ ਨੇ ਫਿਰ ਤੂੰ ਤੌਰ ਔਰ ਭਾਈ ਸਾਹਿਬ ਭਾਈ ਨੰਦ ਲਾਲ ਸੁਣ ਕੇ ਬਾਰੀਕ ਬੇਨ ਲੈ ਇਤਨਾ ਕਹਿ ਕੇ ਸਤਿਗੁਰ ਚੱਲ ਪਏ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦਿਆਂ ਮੈਂ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਵਾਂਗ ਯਸ ਜਾਨਾਂਗ ਯਸ ਤਾਜ਼ੇ ਰਹਿ ਦੀਦੈ ਜਾਂਗ ਯਸ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦਿਆਂ ਮੈਂ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਵਾਂਗ ਯਸ ਜਾਨਾਂਗ ਯਸ ਤਾਜ਼ੇ ਰਹਿ ਦੀਦੈ ਜਾਂਗ ਯਸ। ਐ ਮੇਰੇ ਪਾਤਸ਼ਾਹ, ਅੱਜ ਤੱਕ ਮੈਂ ਮਰਦੇ ਹੋਏ ਮਨੁੱਖ ਦੇਖੇ ਸਨ, ਮੂੰਹ ਦੇ ਚੋਂ ਪ੍ਰਾਣ ਨਿਕਲਦੇ ਨੇ, ਮੂੰਹ ਦੇ ਚੋਂ ਸਵਾਸ ਨਿਕਲਦੇ ਨੇ, ਮੂੰਹ ਦੇ ਚੋਂ ਜਾਨ ਨਿਕਲਦੀ ਹੈ, ਪਰ ਮੇਰੀ ਤੇ ਅੱਖਾਂ ਚੋਂ ਹੀ ਜਾਨ ਨਿਕਲ ਗਈ। ਤੁਸੀਂ ਮੇਰੀ ਨਜ਼ਰਾਂ ਤੋਂ ਓਝਲ ਕੀ ਹੋ ਰਹੇ ਹੋ, ਮੇਰੇ ਪ੍ਰਾਣ ਜਾ ਰਹੇ, ਮੇਰੀ ਜਾਨ ਜਾ ਰਹੀ। ਅਜ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਵਾਂਗ ਯਸ ਜਾਨਾਂ ਗੁਯਸਤ ਤਾਜ਼ੇ ਦੀਦੈ ਜਾਂ ਗੁਯਸਤ। ਸਤਿਗੁਰ ਕਹਿੰਦੇ ਨੇ ਫਿਰ ਪ੍ਰੇਮ ਦੀ ਕਣੀ ਤੂੰ ਚੱਕ ਲਈ ਹੈ। ਸਤਿਗੁਰ ਕਹਿ ਗਿਆ ਇਤਨਾ ਕਿਹਾ ਹੈ। ਨੰਦ ਲਾਲ ਤਿੰਨ ਦਿਨ ਸਮਾਧੀ ਚ ਰਿਹਾ, ਰੱਬੀ ਰਸ ਵਿੱਚ ਭਿਜਿਆ ਰਹਿ, ਡੁੱਬਿਆ ਰਹਿ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਤੈਥੋਂ ਸਦਕੇ ਜਾਣਾ, ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ ਹੈ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ ਵਿੱਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ ਵਿੱਚ ਨਿਛਾਵਰ ਹੋਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ, ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ 'ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ, ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ 'ਚ। ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ ਹੈ, ਪੈ ਸਗੇ ਬਹੁ ਸੀਦ ਹੈ ਮਜਨੂੰ, ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ ਉਸਨੂੰ,
ਉਹਦੇ ਪੈਰਾਂ 'ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਵਾਹਿਗੁਰੂ ਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ। ਪੈ ਸਕੇ ਬਹੁਤ ਸਹੀ ਦਾ ਮਜਨੂੰ ਖਲਕੇ ਗੋਇਦ ਇੰਚੇ ਸੋਲ। ਇਹ ਕੀ ਕਰ ਰਿਹਾ? ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ ਇਹ ਤੂੰ ਕੀ ਕਰਨਾ। ਪੈ ਸਕੇ ਬਹੁ ਸਹੀ ਦਾ ਮਜਨੂੰ ਹਲਕੇ ਗੋਇਦ ਇੰਚੇ ਸੋਲ। ਫਿਰ ਮਜਨੂੰ ਜੋ ਬੋਲਿਆ, ਇਨ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋਲ। ਇਹਦੇ ਪੈਰਾਂ 'ਤੇ ਮੈਂ ਸਿਰੇ ਇਸ ਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ। ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਾਉਂਦੇ। ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ, ਗੁਰਸਿੱਖਾਂ ਕੀ ਹਰ ਦੂੜ ਦੇ ਹਮ ਪਾਪੀ ਵੀ ਗਤ ਪਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ। ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ। ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਵਿੱਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਵਿੱਚ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਤੇ ਸਮਝਾਇਆ ਗਲਤ ਸਮਝਿਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮੈਂ ਅਰਜ਼ ਕਰਾਂ। ਇਹ ਤੇ ਪ੍ਰੇਮੀ ਨੇ, ਪ੍ਰੇਮ ਹੈ। ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚੇਕਰ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ, ਰਾਮ ਨਾਲ। ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਹੈ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ। ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰੇ ਹਿਲਾ ਰਹੇ, ਠੀਕ ਹੈ, ਸਵਾਦ ਤੇ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਤ ਦਿੰਦਾ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਤ ਦਿੰਦਾ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ, ਠੀਕ, ਰਸ ਤੇ ਆਏਗਾ ਕਵਿਤਾ 'ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ, ਜੋ ਸੰਗੀਤ ਨੂੰ ਸਮਝਦਾ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ।
ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਣੀ। ਪਹਿਲੇ ਮਜਨੂੰ ਦੇ ਸੰਬੰਧ ਵਿੱਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ। ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ, ਭਾਈ ਸਾਹਿਬ ਸੁਣਨ ਨੂੰ ਰਾਜ਼ੀ ਹੋ। ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਅਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਵਿੱਚ ਸੁਣਾਇਆ, ਗਾ ਕੇ ਲੈਬੱਧ ਹੋ ਕੇ। ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ, ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰੇ ਹੋਇਆ, ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ, ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ, ਮਗੋ ਅਜ਼ਹਾਲ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣ, ਲੈਲਾ ਦੀ ਨਜ਼ਮ ਨਾ ਸੁਣਾ। ਮਗੋ ਅਜ਼ਹਾਲ ਲੈ ਲਈ ਬਾਅਦ ਲੈ ਸ਼ੌਰੀ ਦਾ ਐ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਧ। ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ ਆਪਣੇ ਹੋਸ਼ ਗਵਾ ਬੈਠਾ, ਪਰ ਜੇ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੇ ਪ੍ਰਾਣ ਗਵਾ ਬੈਠਾ। ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੇਰੇ ਕੋਲ ਤਾਬ ਨਹੀਂ ਹੈ, ਮੇਰੇ ਕੋਲ ਸਮਰੱਥਾ ਨਹੀਂ ਹੈ, ਮੈਂ ਨਹੀਂ ਸੁਣ ਸਕਦਾ, ਮੈਂ ਤੇ ਆਪਣੇ ਹੋਸ਼ ਗਵਾ ਬੈਠਾ। ਐਸਾ ਤਿਆਰ ਕਿੱਸਾ ਤੇ ਉਸਨੇ ਨਜ਼ਮ ਤੇ ਮਜਨੂੰ ਦੇ ਸੰਬੰਧ ਦੇ ਸੁਣਾਈ, ਸੁਰਤ ਜੁੜ ਗਈ ਪਰਮਾਤਮਾ ਨਾਲ। ਭਾਈ ਸਾਹਿਬ ਭਾਈ ਨੰਦ ਲਾਲ, ਪ੍ਰੇਮ ਦੀ ਗੱਲ ਚਾਹੇ ਕਿਸੇ ਦੇ ਸੰਬੰਧ ਵਿੱਚ ਵੀ ਕੋਈ ਸੁਣਾਵੇ, ਪਰ ਸੁਣਨ ਵਾਲੇ ਦਾ ਉਸਦੇ ਨਾਲ ਜੁੜਨਾ ਹੋ ਜਾਂਦਾ ਜਿਸ ਨਾਲ ਉਸਦਾ ਪ੍ਰੇਮ ਹੋਵੇ। ਭਾਵੇਂ ਉਸਨੇ ਤੇ ਮਜਨੂੰ ਦੀ ਗੱਲ ਸੁਣਾਈ, ਭਾਈ ਸਾਹਿਬ ਜੁੜ ਗਏ ਪ੍ਰਭੂ ਨਾਲ। ਔਰ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ ਨਾ ਸੁਣਾ। ਕਿਤਨਾ ਕੋਮਲ ਹਿਰਦਾ ਹੋਵੇਗਾ, ਕਿਤਨਾ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੋਵੇਗਾ। ਗੱਲ ਮਜਨੂੰ ਦੀ ਸੁਣੀ ਹੈ, ਜੁੜ ਗਏ ਪਰਮਾਤਮਾ ਨਾਲ। ਪਰਮਾਤਮਾ ਦੀ ਬਾਣੀ ਸੁਣ ਕੇ ਵੀ ਮਨੁੱਖ ਪਰਮਾਤਮਾ ਨਾਲ ਨਾ ਜੁੜੇ ਤਾਂ ਹਿਰਦੇ ਕੋਰੇ ਨਹੀਂ ਤੇ ਹੋਰ ਕੀ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਦੀ ਗੱਲ ਸੁਣ ਕੇ ਵੀ ਬੰਦਾ ਗੁਰੂ ਨਾਲ ਨਾ ਜੁੜੇ, ਗੁਰੂ ਦੀ ਬਾਣੀ ਸੁਣ ਕੇ ਵੀ ਮਨੁੱਖ ਪ੍ਰਭੂ ਨਾਲ ਨਾ ਜੁੜੇ, ਅਜੇ ਹਿਰਦੇ ਕੋਰੇ ਨੇ ਤੇ ਮੈਨੂੰ ਕਹਿਣ ਦੇਣਾ ਆਪਣੇ ਲੋਭ ਕੋ ਕੀਨੋ ਵੇਤ, ਇਹ ਗੁਰੂ ਕੁਝ ਸਾਡੀਆਂ ਕਾਮਨਾਵਾਂ ਨੇ ਤੂੰ ਪੂਰੀਆਂ ਕਰ ਸਕਦਾ, ਇਸ ਕਰਕੇ ਤੇਰੇ ਕੋਲ ਆਉਂਦੇ ਹਾਂ। ਹੋਰ ਤੇਰੇ ਨਾਲ ਕੀ ਮਤਲਬ, ਹੋਰ ਤੇਰੇ ਨਾਲ ਕੀ ਮਤਲਬ, ਆਪਣੇ ਲੋਭ ਕੋ ਕੀਨੋ ਵੇਤ, ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਜੀ ਬੜਾ ਪਿਆਰਾ ਲੱਗਦਾ, ਤੇਰਾ ਹੋਣਾ ਹੀ ਮਿਠਾਸ ਦਿੰਦਾ, ਤੇਰਾ ਹੋਣਾ ਹੀ ਰਸ ਦਿੰਦਾ, ਤੇਰਾ ਹੋਣਾ ਹੀ ਜੀਵਨ ਵਿੱਚ ਆਨੰਦ ਬਰਪਾ ਕਰ ਦਿੰਦਾ, ਤੇਰਾ ਹੋਣਾ ਹੀ ਕਾਫੀ, ਤੈਥੋਂ ਸਦਕੇ ਜਾਂਦੇ ਹਾਂ, ਤੈਥੋਂ ਕੁਰਬਾਨ ਜਾਂਦੇ ਹਾਂ। ਇਹ ਪ੍ਰੇਮ ਹੈ, ਇਹ ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਤੇ ਮਨੁੱਖ ਬਣੇ। ਇਹ ਦੂਜਾ ਸੰਬੰਧ ਹੈ, ਪਹਿਲਾ ਸੰਬੰਧ ਲੋਭ ਦਾ। ਹੁਣੇ ਮੈਂ ਅਰਜ਼ ਕੀਤੀ ਸੀ, ਰਿਸ਼ਤੇ ਦੀਆਂ ਸੰਬੰਧਾਂ ਦੀਆਂ ਤਿੰਨ ਪ੍ਰਣਾਲੀਆਂ ਬਣੀਆਂ ਨੇ, ਦਾਦਕੇ ਨਾਨਕੇ ਸਹੁਰੇ। ਪਰ ਦਾਰਸ਼ਨਿਕ ਧਾਰਮਿਕ ਵਿਦਵਾਨ ਸੰਬੰਧਾਂ ਦੀਆਂ ਚਾਰ ਪ੍ਰਣਾਲੀਆਂ ਮੰਨਦੇ ਨੇ, ਪਹਿਲੀ ਲੋਭ, ਦੂਜੀ ਪ੍ਰੇਮ, ਤੀਜੀ ਪ੍ਰਣਾਲੀ ਮੰਨਦੇ ਨੇ ਸ਼ਰਧਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ,
ਇਹ ਵੀ ਮੈਚ ਕਰਾ। ਅਗਰ ਪੁੱਤਰ ਦਾ ਪਿਤਾ ਨਾਲ ਪ੍ਰੇਮ ਹੈ ਤੇ ਪਿਤਾ ਦਾ ਪੁੱਤਰ ਨਾਲ ਪ੍ਰੇਮ ਹੈ, ਭਾਵੇਂ ਉਮਰ ਦਾ ਕਿਤਨਾ ਹੀ ਅੰਤਰਾ ਕਿਉਂ ਨਾ ਹੋਵੇ, ਬਰਾਬਰੀ ਹੋ ਜਾਏ। ਪ੍ਰੇਮ ਦੋਹਾਂ ਨੂੰ ਬਰਾਬਰ ਕਰ ਦਿੰਦਾ। ਗੁਰੂ ਦਾ ਸਿੱਖ ਨਾਲ ਪ੍ਰੇਮ ਹੈ, ਸਿੱਖ ਦਾ ਗੁਰੂ ਨਾਲ ਪ੍ਰੇਮ ਹੈ, ਬਰਾਬਰੀ ਹੋ ਜਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਦਮ ਕਦਮ ਤੇ ਬਰਾਬਰੀ ਦਿੱਤੀ ਹੈ, ਗੁਰੂ ਨਾਨਕ ਨੇ ਦਿੱਤੀ ਹੈ। ਇੱਕ ਨਿੱਕਾ ਜਿਹਾ ਨੁਕਤਾ ਤੁਹਾਡੇ ਸਾਹਮਣੇ ਰੱਖਾਂ। ਰੋਜ਼ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਨੇ, ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖਦੇ ਨੇ ਰੋਜ਼। ਇਹ ਰੋਜ਼ ਦੀ ਕਿਰਿਆ ਸੀ, ਸਵੇਰੇ ਸ਼ਾਮ ਪਰਿਕਰਮਾ ਕਰਨੀ ਤੇ ਆਪਣਾ ਮਸਤਕ ਗੁਰੂ ਨਾਨਕ ਦੇ ਕਦਮਾਂ ਤੇ ਰੱਖ ਦੇਣਾ। ਪਰ ਅੱਜ ਗੱਲ ਕੁਝ ਹੋਰ ਹੋ ਗਈ। ਸੱਤਾ ਬਰਵੰਡ ਲਿਖਦੇ ਨੇ, ਲੈਣੇ ਦੀ ਫੇਰਾਈ ਨਾਨਕਾ ਦੋਹੀ ਕੱਟੀ। ਅੱਜ ਗੁਰੂ ਨਾਨਕ ਲੈਣੇ ਦੀ ਪਰਿਕਰਮਾ ਪੇ ਕਰਦੇ ਔਰ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਗੁਰੂ ਨਾਨਕ ਦੇ ਕਦਮਾਂ ਤੇ ਮਸਤਕ ਰੱਖਦਾ ਸੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ। ਕੱਲ ਤੱਕ ਲੈਣਾ ਪਰਿਕਰਮਾ ਕਰਦਾ ਸੀ, ਅੱਜ ਗੁਰੂ ਨਾਨਕ ਪੈ ਪਰਿਕਰਮਾ ਕਰਦੇ ਨੇ, ਬਰਾਬਰੀ ਹੋ। ਪ੍ਰੇਮ ਬਰਾਬਰੀ ਦੇ ਦਿੰਦਾ ਔਰ ਗੁਰੂ ਦੇ ਜੋ ਬਰਾਬਰ ਹੋ ਗਿਆ ਗੁਰੂ ਹੋ ਗਿਆ। ਪ੍ਰੇਮ ਦੇ ਚ ਯਕੀਨ ਜਾਣੋ ਮਨੁੱਖ ਪਰਮਾਤਮਾ ਹੋ ਜਾਂਦਾ। ਪਰਮਾਤਮਾ ਵੀ ਵੱਡਾ ਛੋਟਾ ਨਹੀਂ ਰਹਿ ਜਾਂਦਾ, ਭਗਤ ਛੋਟਾ ਨਹੀਂ ਰਹਿ ਜਾਂਦਾ, ਪ੍ਰੇਮੀ ਛੋਟਾ ਨਹੀਂ ਰਹਿ ਜਾਂਦਾ, ਪਰਮਾਤਮਾ ਵਰਗਾ ਹੀ ਹੋ ਜਾਂਦਾ। ਪ੍ਰੇਮ ਬਰਾਬਰ ਬਰਾਬਰ ਕਰ ਦਿੰਦਾ। ਪਹਿਲਾ ਸੰਬੰਧ ਲੋਭ ਦਾ, ਦੂਜਾ ਸੰਬੰਧ ਪ੍ਰੇਮ ਦਾ, ਬਰਾਬਰੀ ਦਾ। ਲੋਭ ਦੇ ਸੰਬੰਧ ਵਿੱਚ ਲੈਣ ਵਾਲਾ ਕਿਉਂਕਿ ਉਹਦਾ ਹੱਥ ਨੀਵਾਂ ਹੁੰਦਾ, ਛੋਟਾ ਬਣਿਆ ਰਹਿੰਦਾ। ਉਹ ਛੋਟਾ ਬਣਨਾ ਉਸਨੂੰ ਅਕਰਦਾ ਵੀ ਹੈ, ਇਸ ਵਾਸਤੇ ਉਹਦਾ ਸਿਰਫ ਲੈਣ ਦਾ ਹੀ ਸੰਬੰਧ ਹੁੰਦਾ, ਹੋਰ ਕੋਈ ਮਤਲਬ ਨਹੀਂ ਰੱਖਦਾ। ਪ੍ਰੇਮ ਵਿੱਚ ਬਰਾਬਰੀ ਹੋ ਜਾਂਦੀ ਹੈ, ਛੋਟਾ ਵੱਡਾ ਨਹੀਂ ਰਹਿ ਜਾਂਦਾ। ਫਿਰ ਇੱਕ ਤੀਜਾ ਸੰਬੰਧ ਹੈ, ਉਹਨੂੰ ਕਹਿੰਦੇ ਨੇ ਸ਼ਰਧਾ ਦਾ ਸੰਬੰਧ। ਹੇ ਗੁਰੂ, ਤੂੰ ਕਿਤਨੀ ਵੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਉੱਚਾ। ਭਾਵੇਂ ਤੂੰ ਬਰਾਬਰੀ ਦੇਵੇਂ, ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਕਿਧਰੇ ਕਿਧਰੇ ਤੇ ਬਰਾਬਰੀ ਨਹੀਂ ਉੱਚਾ ਵੀ ਕਰ ਦਿੱਤਾ ਹੈ। ਇਹਨੇ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਪਰੇ। ਇਤਨਾ ਦਰਜਾ ਦੇ ਦਿੱਤਾ ਸ਼ਰਧਾ। ਇੱਥੇ ਮਨੁੱਖ ਬਿਸਮਾਦ ਹੋ ਜਾਂਦਾ ਹੈ। ਨਹੀਂ ਗੁਰੂ, ਤੂੰ ਕਿਤਨੀ ਬਰਾਬਰੀ ਦੇਵੇਂ ਮਹਾਨ, ਤੂੰ ਕਿਤਨਾ ਵੀ ਆਖੇ ਤੇਰੇ ਮੇਰੇ ਚ ਕੋਈ ਅੰਤਰਾ ਨਹੀਂ ਹੈ ਅੰਤਰਾ। ਤੂੰ ਤੇ ਸੂਰਜ ਹੈ, ਮੈਂ ਇੱਕ ਜ਼ਰਰਾ ਹਾਂ। ਤੂੰ ਤੇ ਸਾਗਰ ਹੈ, ਮੈਂ ਤੇ ਇੱਕ ਨਿੱਕੀ ਜਿਹੀ ਬੂੰਦ। ਮੈਂ ਤੇਰੀ ਬਰਾਬਰ ਦਾ ਕਿੱਥੇ। ਬਿਸਮਾਦ ਨਾਲ ਭਰ ਜਾਂਦਾ। ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ, ਪ੍ਰੇਮ ਮਨੁੱਖ ਨੂੰ ਮਨੁੱਖ ਬਣਾਉਂਦਾ, ਲੋਭ ਤੇ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਜਾਂ ਇੰਝ ਕਹਿ ਲਈਏ, ਅਸੀਂ ਸੰਬੰਧ ਬਣਾਉਂਦੇ ਹਾਂ ਪਸ਼ੂ ਕਰਕੇ, ਮਨੁੱਖ ਕਰਕੇ, ਦੇਵਤਾ ਕਰਕੇ। ਸ਼ਰਧਾ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਦੇਵਤਾ ਬਣਾ ਦਿੰਦੀ, ਬੜਾ ਚਾਨਣਾ ਪ੍ਰਦਾਨ ਕਰ ਦਿੰਦੀ ਹੈ, ਬੜੀ ਰੋਸ਼ਨੀ ਦੇ ਦਿੰਦੀ, ਬੜਾ ਪ੍ਰਕਾਸ਼ ਹਿਰਦੇ ਚ ਹੋ ਜਾਂਦਾ ਸ਼ਰਧਾ ਕਰਕੇ, ਭਾਵਨਾ ਕਰਕੇ। ਹੁਣ ਮੈਂ ਅਰਜ਼ ਕਰਾਂ, ਇੱਕ ਚੌਥਾ ਸੰਬੰਧ ਹੈ। ਪਹਿਲਾ ਸੰਬੰਧ ਲੋਭ ਦਾ, ਜੋ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ, ਪਸ਼ੂ ਤੇ ਪਸ਼ੂ ਹੈ,
ਦੂਜਾ ਸੰਬੰਧ ਪ੍ਰੇਮ ਦਾ, ਇਹ ਮਾਨਵ ਦੇ ਅੰਦਰ ਮਾਨਵਤਾ ਨੂੰ ਜਨਮ ਦਿੰਦਾ। ਤੀਸਰਾ ਸੰਬੰਧ ਹੈ ਸ਼ਰਧਾ ਦਾ, ਇਹ ਮਨੁੱਖ ਨੂੰ ਦੇਵਤਾ ਬਣਾ ਦਿੰਦਾ। ਚੌਥਾ ਸੰਬੰਧ ਹੈ ਭਗਤੀ ਦਾ, ਇਹ ਮਨੁੱਖ ਨੂੰ ਪਰਮਾਤਮਾ ਬਣਾ ਦਿੰਦਾ, ਈਸ਼ਵਰ ਬਣਾ ਦਿੰਦਾ। ਭਗਤੀ, ਭਗਤ ਕਹਿੰਦਾ ਹੇ ਪ੍ਰਭੂ ਠੀਕ ਹੈ, ਮੈਂ ਬੂੰਦ ਹਾਂ ਤੂੰ ਸਾਗਰ ਹੈ, ਮੈਂ ਜ਼ਰਰਾ ਹਾਂ ਤੂੰ ਸੂਰਜ ਹੈ, ਠੀਕ ਹੈ, ਲੇਕਿਨ ਫਿਰ ਵੀ ਮੈਂ ਤੇਰੀ ਹੀ ਬੂੰਦ ਹਾਂ, ਕਿਸੇ ਹੋਰ ਦੀ ਨਹੀਂ, ਮੈਂ ਤੇਰੀ ਹੀ ਕਿਰਨ ਹਾਂ ਇਹ ਸੂਰਜ, ਕਿਸੇ ਹੋਰ ਦੀ ਨਹੀਂ। ਇਸ ਵਾਸਤੇ ਐਲਾਨੀਆਂ ਕਹਿ ਦਿੰਦਾ, ਤੋ ਹੀ ਮੋਹੀ ਮੋਹੀ ਤੋ ਹੀ, ਅੰਤਰ ਕਹਿ ਦੇ, ਤੇਰੇ ਤੇ ਮੇਰੇ 'ਚ ਕੀ ਅੰਤਰ ਹੈ, ਬਰਾਬਰੀ। ਪ੍ਰੇਮ ਦੇ ਜਦ ਬਰਾਬਰੀ ਆਉਂਦੀ ਹੈ, ਮਾਨਵ ਮਾਨਵ ਬਣਦਾ। ਭਗਤੀ ਦੇ ਜਦ ਬਰਾਬਰੀ ਆਉਂਦੀ ਹੈ, ਮਨੁੱਖ ਪਰਮਾਤਮਾ ਹੋ ਜਾਂਦਾ। ਹਰ ਕਾ ਭਗਤ ਸੋ ਹਰ ਹੀ ਜਿਹਾ, ਪ੍ਰਤਕਸ਼ ਰੂਪ ਦੇ ਵਿੱਚ, ਸਾਕਾਰ ਰੂਪ ਦੇ ਵਿੱਚ ਕਿਧਰੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤਾਂ ਭਗਤ ਦੇ ਦਰਸ਼ਨ, ਭਗਵਾਨ ਦੇ ਦਰਸ਼ਨ। ਸੰਤ ਰਾਮ ਮੈਂ ਭੇਦ ਕਛ ਨਾਹੀ, ਏਕ ਜਨ ਕਈ ਮੈਂ ਲਾਖ ਕਰੋੜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ ਤੇ ਰਾਮ ਵਿੱਚ ਕੋਈ ਭੇਦ ਨਹੀਂ, ਇਹ ਦੋਵੇਂ ਇੱਕੋ ਹੀ ਹੈ। ਤੋ ਹੀ ਮੋਹੀ ਮੋਹੀ ਤੋ ਹੀ, ਅੰਤਰ ਕੈਸਾ। ਭਗਤ ਰਵਿਦਾਸ, ਕਨਕ ਕਟਕ ਜਲ ਤਰੰਗ ਜੈਸਾ, ਤੂੰ ਇੱਕ ਸੋਨੇ ਦੀ ਸ਼ਿਲਾ ਹੈ, ਮੈਂ ਉਸ ਚੋਂ ਬਣਿਆ ਹੋਇਆ ਗਹਿਣਾ, ਤੂੰ ਸਾਗਰ ਹੈ ਮੈਂ ਉਸਦੀ ਇੱਕ ਤਰੰਗ ਹਾਂ, ਲਹਿਰ ਠੀਕ ਹੈ ਮੈਂ ਲਹਿਰ ਹਾਂ ਪਰ ਮੈਂ ਤੇਰੀ ਹੀ ਲਹਿਰ ਹਾਂ, ਠੀਕ ਹੈ ਮੈਂ ਕਿਰਨ ਹਾਂ ਪਰ ਮੈਂ ਇਹ ਸੂਰਜ ਤੇਰੀ ਹੀ ਕਿਰਨ ਹਾਂ, ਤੇਰੇ ਤੇ ਮੇਰੇ 'ਚ ਕੀ ਅੰਤਰ। ਇੱਥੇ ਭਗਤ ਆਪਣੇ ਵਿੱਚ ਭਗਵਾਨ ਦੇ ਦਰਸ਼ਨ ਕਰਦਾ। ਭਗਤ ਕਬੀਰ ਕਹਿੰਦੇ ਨੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਈਸ਼ਵਰ ਹੋਣਾ, ਇਸ ਤੋਂ ਬਿਨਾਂ ਇਸਦੀ ਤ੍ਰਿਪਤੀ ਨਹੀਂ ਹੋਵੇਗੀ। ਭਟਕਦਾ ਵੀ ਰਹੇਗਾ, ਜੰਮਦਾ ਤੇ ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ, ਵਕਤੀ ਤੌਰ ਤੇ ਆਨੰਦ ਰਸ ਵੀ ਬਣਦਾ ਰਹੇਗਾ ਲੇਕਿਨ ਕੁਰਲਾਂਦਾ ਵੀ ਰਹੇਗਾ। ਕਿਉਂਕਿ ਜਿਤਨੇ ਚਿਰ ਤੱਕ ਮੰਜ਼ਿਲ ਦੀ ਪ੍ਰਾਪਤੀ ਨਹੀਂ ਆਉਂਦੀ, ਮੰਜ਼ਿਲ ਕੀ ਹੈ? ਮਨੁੱਖ ਦਾ ਪਰਮਾਤਮਾ ਹੋਣਾ। ਮਨੁੱਖ ਹੁਕਮਰਾਨ ਹੋ ਗਿਆ, ਧਨਵਾਨ ਹੋ ਗਿਆ, ਛੋਟੀ ਦਾ ਸਾਇੰਟਿਸਟ ਹੋ ਗਿਆ, ਬੜੇ ਤੋਂ ਬੜਾ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ, ਇਹ ਜੀਵਨ ਦਾ ਲਕਸ਼ ਨਹੀਂ। ਜੀਵਨ ਦਾ ਲਕਸ਼ ਹੈ ਮਨੁੱਖ ਦਾ ਭਗਵਾਨ ਹੋਣਾ। ਸਮਸਤ ਵਰੇਜ ਖੁਦਾ ਦੇ ਅੱਗੋਂ ਪ੍ਰਾਰਥਨਾ ਕਰਦੇ ਨੇ, ਮਨ ਤੋ ਸ਼ੁਧੀ ਤੋ ਮਨ ਸ਼ੁਧਮ, ਮਨ ਜਾਂ ਸ਼ੁਧੀ ਤੋ ਤਨ ਸ਼ੁਧਮ, ਈ ਕਸ ਨਾ ਗੋਇਦ ਬਾਦ ਦੇ ਮਨ ਦੀ ਗਰਮ ਤੋ ਦੀ ਗਰੀ। ਬੜਾ ਇੱਕ ਮਹਾਨ ਫਕੀਰ ਹੋਇਆ ਇਰਾਨ ਵਿੱਚ, ਕਹਿੰਦਾ ਖੁਦਾ ਤੂੰ ਮੈਂ ਹੋ ਜਾਵੇ, ਮੈਂ ਤੂੰ ਹੋ ਜਾਵਾਂ, ਮੈਂ ਤਨ ਹੋ ਜਾਵਾਂ, ਤੂੰ ਜਾਨ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਖੁਦਾ ਕੋਈ ਹੋਰ ਹੈ ਤੇ ਸ਼ਬਦ ਤਬਰੇਜ਼ ਕੋਈ ਹੋਰ। ਈ ਕਸ ਨਾ ਗੋਇਦ ਬਾਦ ਅਜ਼ੀ ਮਨ ਦੀ ਗਰਮ ਤੋ ਦੀ ਗਰੀ, ਤੂੰ ਕੁਝ ਹੋਰ ਹੈ ਮੈਂ ਕੋਈ ਹੋਰ ਹਾਂ, ਐਸਾ ਕੋਈ ਨਾ ਆਖੇ, ਇਸ ਤਰ੍ਹਾਂ ਆਪਾਂ ਹੋ ਜਾਈਏ। ਉਹ ਤੇ ਮੰਗ ਪਿਆ ਕਰਦਾ ਹੈ, ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇ, ਮੈਂ ਤੂੰ ਹੋ ਜਾਵਾਂ ਤੂੰ ਮੈਂ ਹੋ ਜਾਵੇ, ਫਿਰ ਕੋਈ ਇਹ ਨਾ ਆਖੇ ਕਿ ਅਸੀਂ ਅਲੱਗ ਅਲੱਗ ਹਾਂ, ਦੀਗਰ। ਰਵਿਦਾਸ ਕਹਿੰਦੇ ਨੇ ਆਪਾਂ ਤੇ ਇੱਕ ਹੋ ਗਏ। ਤੋ ਹੀ ਮੋਹੀ ਮੋਹੀ ਤੋ ਹੀ, ਅੰਤਰ ਕੈਸਾ। ਸੱਚੀ ਤ੍ਰਿਪਤੀ ਉਸ ਦਿਨ ਮਿਲਦੀ ਹੈ ਮਨੁੱਖ ਨੂੰ ਜਦ ਮਨੁੱਖ ਪਰਮਾਤਮਾ ਹੋ ਜਾਂਦਾ। ਜੈਸੇ ਪਰਮਾਤਮਾ ਦੇ ਜਨਮਾਂ ਤੇ ਮਰਨਾ ਨਹੀਂ ਹੈ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ, ਮਰਨ ਦਾ ਭੈ ਵੀ ਖਤਮ ਹੋ ਜਾਂਦਾ। ਮਰਨੇ ਕੀ ਚਿੰਤਾ ਨਹੀਂ,
जीवन की नहीं आस, तू सर्व दियां प्रित पा लई लेखे सास गरास। जीवन दी आस उतने चिर तक बनी रहती है जितने चिर तक इस जीवन तो कोई उच्चा जीवन ना मिले। मरण का भय भी उतने चिर तक बनिया रहता है जितने चिर तक इस जिंदगी तो कोई उच्ची जिंदगी नहीं मिलती। मौत का भय है, इस गल का सबूत है, अजे इसनों जीवन प्राप्त नहीं होता। जीवन की लालसा, इस गल का सबूत है, अजे उसनों जीवन मिलिया ही नहीं जिन्हों परम जीवन कहते। जिंदगी लोभ दे बतीत हो रही है, भय दे बतीत हो रही है। और मैं अर्ज करा, मनुख किधरे झुकदा भी है

0: ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਇਹ ਚਾਰ ਤਰ੍ਹਾਂ ਦੇ ਸੰਬੰਧ ਨੇ। ਕਿਸ ਤਰ੍ਹਾਂ ਦੇ ਸੰਬੰਧ ਵਿੱਚ ਅਸੀਂ ਜੀ ਰਹੇ ਹਾਂ? ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੂੰ ਖੁਦ ਬ ਮੁਨਸਬ ਸ਼ੁਦ, ਆਪਣਾ ਮੁਨਸਬ ਆਪ ਬਣ, ਆਪਣਾ ਫੈਸਲਾ ਆਪ ਕਰ। ਤੂੰ ਪਸ਼ੂਆਂ ਵਾਲੇ ਸੰਬੰਧ ਜੋੜੇ ਨੇ, ਮਨੁੱਖਾਂ ਵਾਲੇ ਜੋੜੇ ਨੇ, ਦੇਵਤਿਆਂ ਵਾਲੇ ਜੋੜੇ ਨੇ ਕਿ ਰੱਬ ਵਾਲੇ ਜੋੜੇ? ਤੂੰ ਕਿਸ ਤਲ 'ਤੇ ਜੀ ਰਿਹਾ? ਪਸ਼ੂ ਦੇ ਤਲ 'ਤੇ ਜੀ ਰਹੇ ਹੈ, ਮਾਨਵ ਦੇ ਤਲ 'ਤੇ ਜੀ ਰਹੇ ਹੈ, ਦੇਵਤੇ ਦੇ ਤਲ 'ਤੇ, ਫਰਿਸ਼ਤੇ ਦੇ ਤਲ 'ਤੇ ਜੀ ਰਿਹਾ ਕਿ ਪ੍ਰਭੂ ਦੇ ਤਲ 'ਤੇ ਜੀ ਰਿਹਾ? ਇਹ ਫੈਸਲਾ ਦੂਸਰਾ ਨਹੀਂ ਕਰ ਸਕਦਾ, ਕਿਉਂਕਿ ਦੂਸਰਾ ਸਾਡੇ ਮਨ ਦੇ ਝਾਤ ਨਹੀਂ ਮਾਰ ਸਕਦਾ। ਤੂੰ ਖੁਦ ਬਾ ਮੁਨਸਬ ਸ਼ਬਦ, ਆਪਣਾ ਮੁਨਸਬ ਆਪ ਬਣ। ਜਿਤਨੇ ਚਿਰ ਤੱਕ ਮਨੁੱਖ ਕੋ ਰੱਬ ਵਾਲਾ ਜੀਵਨ ਪ੍ਰਾਪਤ ਨਹੀਂ ਹੋਇਆ, ਇਹ ਜੰਮਦਾ ਵੀ ਰਹੇਗਾ, ਮਰਦਾ ਵੀ ਰਹੇਗਾ, ਦੁਖੀ ਵੀ ਰਹੇਗਾ, ਸੰਤਾਪ ਗ੍ਰਸਤ ਵੀ ਰਹੇਗਾ। ਮੋਹ ਦਾ ਸਾਗਰ ਹੋ ਜਾਣਾ, ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਇਹ ਬੂੰਦ ਦਾ ਭਵਿਸ਼ ਹੈ ਸਾਗਰ ਹੋ ਜਾਣਾ, ਇਹ ਕਿਰਨ ਦਾ ਭਵਿਸ਼ ਹੈ ਸੂਰਜ ਹੋ ਜਾਣਾ, ਇਹ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋ ਜਾਣਾ। ਮਨ ਤੋ ਸੋਦੇਹੀ ਤੋ ਮਨ ਸੁਧ, ਮਨ ਜਾਂ ਸੋਦੇਹੀ ਤੋ ਤਨ ਸੁਧਮ, ਈ ਕਸ ਨਾ ਗੋਇਦ ਬਾਗ ਦੇ, ਮਨ ਦੇਈ ਗਰਮ ਤੋ ਦੇਈ ਗਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ, ਬਖਸ਼ਿਸ਼ ਕਰਨ। ਇਸ ਤਰ੍ਹਾਂ ਦੀ ਪਿਆਸ, ਇਸ ਤਰ੍ਹਾਂ ਦੀ ਤੜਪ ਅੰਦਰ ਪੈਦਾ ਹੋਵੇ ਕਿ ਪਰਮਾਤਮਾ ਹੋਣ। ਕਬੀਰ ਤੇ ਕਹਿੰਦੇ, ਮੈਂ ਹੋ ਗਿਆ ਬਿਗੜਿਓ ਕਬੀਰਾ, ਰਾਮ ਦੁਆਈ ਸਾਚ ਭਇਓ ਅਨ ਕਤੇ ਨਾ ਜਾਏ। ਮੈਂ ਤੇ ਸੱਚ ਹੋ ਗਿਆ, ਹੁਣ ਸੱਚ ਤੇ ਪਰਮਾਤਮਾ ਹੈ। ਕਬੀਰ ਕਹਿੰਦੇ, ਆਪਾਂ ਸੱਚ ਹੋ ਗਏ, ਹੁਣ ਮਿੱਥਿਆ ਨਹੀਂ ਰਹੇ, ਹੁਣ ਮਿੱਟ ਨਹੀਂ ਸਕਦੇ, ਆਪਾਂ ਸੱਚ ਹੋ ਗਏ, ਸੱਚ ਦਾ ਰੂਪ ਹੋ ਗਏ ਹਾਂ। ਇਸ ਵਾਸਤੇ ਕਬੀਰ ਤੇ ਐਲਾਨੀਆਂ ਕਹਿੰਦੇ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸਤਿਗੁਰ ਰਹਿਮਤ ਕਰਨ, ਇਹ ਸਵਾਦ ਇਸੇ ਜੀਵਨ ਦੇ ਸਾਨੂੰ ਪ੍ਰਾਪਤ ਹੋਵੇ, ਤਾਂ ਕਿ ਬਾਰ ਬਾਰ ਜਨਮ ਮਰਨ ਤੋਂ ਛੁਟਕਾਰਾ ਮਿਲੇ। ਕਿਤਨੀ ਸੇਵਾ ਇਸ ਵਕਤ ਪ੍ਰਵਾਨ ਕਰਨੀ, ਕੱਲ੍ਹ ਦੀ ਹਾਜ਼ਰੀ ਭਰ ਕੇ ਆਪ ਤੋਂ ਫਿਰ ਛੁੱਟੀਆਂ ਲਵਾਂਗੇ। ਅਗਲਾ ਪ੍ਰੋਗਰਾਮ ਦਾਸਾਂ ਦਾ, ਦੋ ਦਿਨ ਦਾ ਝਾਂਸੀ, ਇੱਕ ਦਿਨ ਦਾ ਗਵਾਲੀਅਰ ਹੈ, ਇੱਕ ਦਿਨ ਦਾ ਹਿਸਾਬ ਹੈ, ਅਤੇ ਦੋ ਦਿਨ ਕਲਕੱਤੇ ਤੋਂ ਬਾਅਦ ਫਿਰ ਸਾਰਾ ਟੂਰ ਪੰਜਾਬ ਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲੇ ਨੇ, ਨਾਮਵਰ ਜਥੇ ਬੈਠੇ ਹੋਏ ਨੇ, ਬੜੇ ਸੋਹਣੇ ਸੋਹਣੇ ਵਿਚਾਰਕ ਬੈਠੇ ਹੋਏ ਨੇ। ਬੜੇ ਚਰਨਾਂ 'ਚ ਬੇਨਤੀ ਹੈ, ਸਾਰਿਆਂ ਨੂੰ ਸਰਵਨ ਕਰਕੇ ਜੋ ਹੈ ਜਾਇਓ, ਔਰ ਸਾਰੇ ਖਿੜੇ ਹੋਏ ਫੁੱਲ ਨੇ ਆਪਣੀ ਆਪਣੀ ਮਹਿਕ ਲੈ ਕੇ ਆਏ ਨੇ, ਜ਼ਰੂਰ ਬੈਠ ਕੇ ਇਹਨਾਂ ਨੂੰ ਸਰਵਨ ਕਰਨਾ, ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ। ਸਾਰਿਆਂ ਦਾ ਵਾਰ ਵਾਰ ਧੰਨਵਾਦ, ਬੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।
4: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ, ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ, ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ, ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ, ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ।

0: ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ ਆਪਾਂ ਬਾਹਰ ਸੌ ਜਾਵਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ, ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਅਤੇ ਬੱਦਲ ਅਸਮਾਨ ਵਿੱਚ ਹੋਇਆ ਅਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ, ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ। ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏ ਗਈ, ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ, ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ। ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਉਹਨੇ ਕਿਹਾ ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਦ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ, ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ, ਤੇਰੀ ਛੰਨ, ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ। ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ, ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ। ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ, ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵਈ।
0: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ।

करता पुरखे निर्भो निर्वैर अकाल मूरत अजूनी सैभं गुरु प्रसाद। घर ही में अमृत भरपूर है, मन मुखा साध न पाया, ज्यों कस्तूरी मृग न जाने भ्रमदा भरम भुलाया। मनुख दे प्राणा विच जिहड़ी प्रबल प्यास है वो जीवन दी है, सदीवी जीवन दी है। फिर जीवन तो बाद जीवन लई सारिया लोड़ा सारिया मंगा, लेकिन प्रबल ते प्रथम प्यास जीवन दी है। भय भी केवल मौत का ही है और कोई भय नहीं। जिथे भी मनुख भयभीत होवे समझ लो कुछ ना कुछ इसदे खत्म होण वाला है या खत्म होण दी संभावना। भय उसे दई है। चाहत लालसा जीवन दी और परबल भय मौत दा। जे भारत दे सनातन चिंतन नु वेखिए, उपनिषदां दे ऋषियां नु वेखिए, पुराणक प्रसंगां नु देखिए, तो जीवन दा दाता विष्णु, मौत दे देण वाला शिव जी। ब्रह्मे ने संसार बनाया, उदा कोई मंदिर नहीं। बन गया संसार सो बन गया, जन्म हो गया सो हो गया। हुण ते लालसा जीवन दी ते भय मौत दा, तो सारे देश विच विष्णु दी पूजा शिव जी दी पूजा हिंदू जगत दे। विष्णु नाल लक्ष्मी है, जीवन ते जीवन दियां सारियां लोड़ां दी पूर्ति। पर शिवजी दे गले विच ते फनियर नाग ने, मुर्दियां दी खोपड़ियां दी माला है। शमशान घाट दा शिवजी दा वसेवा है, मौत दा देवता शमशान नाल संबंधित है, जीवन दा देवता लक्ष्मी नाल पदार्था नाल संबंधित है। एक प्रतीक है लालसा परबल जीवन दी है, भय परबल मौत दा है। जीवन दे देवते दी पूजा इस वास्ते जीवन बनया रहे बनया रहे बनया रहे। मौत दे देवते दी पूजा इस वास्ते कि कम से कम मौत साडे घर ना आवे। एक दी पूजा इस वास्ते तू साडे घर आ क्योंकि उस नाल लक्ष्मी है। एक दी पूजा इस वास्ते कम से कम तू साडा घर छोड़ दे क्योंकि तेरे गले विच सप्प ने, मुर्दियां दी खोपड़ी है और तेरा वसेबा शमशान दा है। बहुत सुंदर ये प्रतीक चुने है। मनुख दी कमजोरियां नू खूब समझे है ते नापिया गया है। लालसा जीवन दी है और भय केवल मौत दा है। मनुख कितना जीवना चाहता है, कितनी जीवन दी लालसा है। गुरु नानक देव जी महाराज ने बड़ा सुंदर चित्रण किया है। जे युग चारे आर जा होर बसोनी हो, जे किधरे उम्र चार युगां दी हो जाए, लखों साल दी हो जाए,
ਤੇ ਫਿਰ ਹੋਰ 10 ਗੁਣਾ ਵੱਧ ਹੋ ਜਾਏ, ਹੋਰ 10 ਸੋਹਣੀ ਹੋਏ। ਸਿਰਫ ਜੀਵਨ ਹੀ ਇਤਨਾ ਲੰਬਾ ਨਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਲ। ਨੌ ਖੰਡ ਪ੍ਰਿਥਵੀ ਦੇ ਪੂਜਾ ਤੇ ਪ੍ਰਤਿਸ਼ਠਾ ਹੋਵੇ, ਪ੍ਰਤਿਭਾਸ਼ਾਲੀ ਹੋਵੇ, ਜਾਣਿਆ ਜਾਏ, ਸਮਝਿਆ ਜਾਏ, ਪੂਜਿਆ ਜਾਏ, ਸਤਿਕਾਰ ਲਈ ਸਾਰੇ ਪ੍ਰਤਿਸ਼ਠਿਤ ਲੋਕ ਨਾਲ ਚਲਣ ਤੇ ਸਨਮਾਨ ਦੇਣ। ਮਹਾਰਾਜ ਨੇ ਮਨੁੱਖ ਦੀ ਇਸ ਮੰਗ ਨੂੰ ਬੜੇ ਸੋਹਣੇ ਢੰਗ ਨਾਲ ਸਮਝਿਆ ਤੇ ਬਿਆਨ ਕੀਤਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀ ਰਥ ਜਗ ਲੈ। ਪ੍ਰਾਣਾਂ ਵਿੱਚ ਹੋਰ ਵੀ ਪਿਆਸ ਹੈ, ਸਾਰੇ ਮੈਨੂੰ ਚੰਗਾ ਚੰਗਾ ਕਰਕੇ ਆਖਣ, ਮਹਾਨ ਆਖਣ, ਪੂਜਨ। ਪਰ ਜੇ ਕਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ। ਜੇ ਨੌ ਖੰਡ ਪ੍ਰਿਥਵੀ ਦੇ ਮਨੁੱਖਾਂ ਦੀ ਨਿਗਾਹ ਦੇ ਥੱਲੇ ਵੀ ਕੋਈ ਆ ਜਾਏ, ਲੱਖਾਂ ਸਾਲ ਦੀ ਉਸਦੀ ਆਯੂ ਹੋ ਜਾਏ, ਜੋ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਦਰਅਸਲ ਲੰਬੇ ਜੀਵਨ ਦੀ ਲਾਲਸਾ ਤੇ ਭੈ ਮੌਤ ਦਾ ਬਸ ਇਹਨਾਂ ਹੀ ਦੋਹਾਂ ਉਲਝਣਾਂ ਦੇ ਮਨੁੱਖ ਦਾ ਜੀਵਨ ਬਤੀਤ ਆਉਂਦਾ ਹੈ, ਪਰ ਬਾਰ ਬਾਰ ਬਤੀਤ ਆਉਂਦਾ ਹੈ, ਬਾਰ ਬਾਰ ਜੰਮਦਾ ਜੀਵਨ ਦੀ ਲਾਲਸਾ ਤੇ ਮਰਨ ਦੇ ਭੈ ਦੇ ਵਿੱਚ, ਇੱਕ ਦਿਨ ਮਰ ਜਾਂਦਾ, ਖਤਮ ਹੋ ਜਾਂਦਾ ਹੈ। ਆਦਿ ਕਾਲ ਤੋਂ ਮਨੁੱਖ ਦੀ ਤਲਾਸ਼ ਰਹੀ ਹੈ ਅੰਮ੍ਰਿਤ ਦੀ, ਅੰਮ੍ਰਿਤ ਮ੍ਰਿਤੀ ਤੋਂ ਰਹਿ ਜਿਸ ਵਿੱਚ ਮੌਤ ਨਹੀਂ, ਕੋਈ ਐਸੀ ਔਸ਼ਧੀ, ਕੋਈ ਐਸਾ ਜਲ, ਕੋਈ ਐਸੀ ਜੜੀ ਬੂਟੀ, ਕੋਈ ਐਸੀ ਸੌਗਾਤ ਕਿਧਰੋਂ ਪ੍ਰਾਪਤ ਹੋਵੇ ਜਿਸ ਨਾਲ ਮੌਤ ਨਾ ਆਵੇ, ਅੰਮ੍ਰਿਤ ਜੀਵਨ ਮ੍ਰਿਤੂ ਤੋਂ ਰਹਿਤ ਹੋ ਜਾਏ, ਜੀਵਨ ਅੰਮ੍ਰਿਤ ਹੋ ਜਾਏ। ਹਰ ਮਨੁੱਖ ਜੀਵਨ ਨੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਹੈ, ਔਰ ਹਰ ਮਨੁੱਖ ਹੀ ਕਿਉਂ, ਮੌਤ ਤੇ ਪਸ਼ੂ ਪਕਸ਼ੀਆਂ ਨੂੰ ਵੀ ਨਹੀਂ ਚਾਹੀਦੀ, ਉਹਨਾਂ ਦੇ ਅੰਦਰ ਵੀ ਭੈ ਤੇ ਸਿਰਫ ਇਸੇ ਦਾ ਹੈ। ਜੀਵਨ ਦੀ ਲਾਲਸਾ ਜੀਵਾਂ ਦੇ ਬੜੀ ਪ੍ਰਬਲ ਦਿਖਾਈ, ਪ੍ਰਬਲ ਦਿਖਾਈ ਦਿੰਦੀ। ਅੰਮ੍ਰਿਤ ਦੀ ਚਾਹਤ, ਅੰਮ੍ਰਿਤ ਦੀ ਮੰਗ ਪ੍ਰਥਮ ਮੰਗ ਹੈ, ਫਿਰ ਮੋਹਰ ਮੰਗ ਹੈ, ਪ੍ਰਬਲ ਮੰਗ ਹੈ। ਸਤਿਗੁਰ ਦੀ ਬਾਣੀ ਦਾ ਸਮਾਨ, ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਜਿਉਂ ਕਸਤੋਰੀ ਮਿਰਗ ਨਾ ਜਾਣ, ਭ੍ਰਮ ਦਾ ਭਰਮ ਭੁਲਾਇਆ। ਉਹ ਅੰਮ੍ਰਿਤ ਦਾ ਕੁੰਠ ਇਸੇ ਜੀਵਨ ਸਾਗਰ ਦੇ ਅੰਦਰ ਹੈ, ਔਰ ਇਸੇ ਜੀਵਨ ਦਾ ਰੇੜਕਾ ਪਾਣਾ ਪਏਗਾ। ਜਪ ਤਪ ਦੁਆਰਾ ਇਸੇ ਅੰਮ੍ਰਿਤ ਦੇ ਕੁੰਭ ਨੂੰ ਬਾਹਰ ਪ੍ਰਗਟ ਕਰਨਾ ਪਏਗਾ। ਇਸ ਅੰਮ੍ਰਿਤ ਦੇ ਕੁੰਭ ਨੂੰ ਕੋਈ ਪ੍ਰਗਟ ਕਰ ਸਕੇ ਇਹਦੇ ਲਈ ਪ੍ਰੇਰਣਾ ਚਾਹੀਦੀ, ਜ਼ਿੰਮੇਵਾਰੀ ਚਾਹੀਦੀ, ਇਸਦੇ ਲਈ ਇੱਕ ਤੜਪ ਚਾਹੀਦੀ ਹੈ, ਇਸਦੇ ਲਈ ਸਾਧਨਾ ਚਾਹੀਦੀ ਹੈ। ਤੋ ਜੈਸੇ ਅਸੀਂ ਦੇਖਦੇ ਹਾਂ ਹੈਂਡ ਪੰਪ ਨੂੰ, ਜਦ ਗੇੜਨ ਦੇ ਨਾਲ ਪਾਣੀ ਨਾ ਨਿਕਲੇ ਉੱਪਰੋਂ ਪਾਣੀ ਪਾਉਂਦੇ ਹਾਂ, ਫਿਰ ਪਾਣੀ ਨਿਕਲਣਾ ਆਰੰਭ ਹੁੰਦਾ ਹੈ। ਆਦਿ ਕਾਲ ਤੋਂ ਮਹਾਂਪੁਰਸ਼ ਕੋਸ਼ਿਸ਼ ਕਰਦੇ ਰਹੇ ਨੇ ਬਾਹਰੋਂ ਅੰਮ੍ਰਿਤ ਪਿਲਾਉਣ ਦੀ, ਤਾਂ ਕਿ ਅੰਦਰ ਦਾ ਅੰਮ੍ਰਿਤ ਪ੍ਰਗਟ ਹੋ ਜਾਏ, ਬਾਹਰ ਆ ਜਾਏ। ਇੱਕ ਵਿਧੀ ਰਹੀ ਹੈ, ਬਾਹਰੋਂ ਅੰਮ੍ਰਿਤ ਦਾ ਸੰਬੰਧ ਸਥਾਪਨ ਕਰਕੇ ਜੀਵਨ ਦੇ ਅੰਦਰੋਂ
ਅੰਮ੍ਰਿਤ ਨੂੰ ਪ੍ਰਗਟ ਕਰਨਾ। ਇਹ ਸਾਧਨਾ ਧਾਰਮਿਕ ਜਗਤ ਦੇ ਆਦਿ ਕਾਲ ਤੋਂ ਚਲੀ ਆ ਰਹੀ ਹੈ। ਆਬੇ ਹਯਾਤ ਅੰਮ੍ਰਿਤ, ਇਸ ਦੀ ਤਲਾਸ਼ ਆਦਿ ਕਾਲ ਤੋਂ ਚਲੀ ਆ ਰਹੀ ਹੈ ਔਰ ਇਹੀ ਪਿਆਸ ਮਨੁੱਖ ਦੇ ਪ੍ਰਾਣਾਂ ਵਿੱਚ ਹੈ। ਵੱਖ ਵੱਖ ਰਹਿਬਰੀ ਪੁਰਸ਼ਾਂ ਨੇ ਆਪਣੇ ਢੰਗ ਨਾਲ ਜ਼ਰੂਰ ਐਸਾ ਜਲ ਜਿਸ ਵਿੱਚ ਉਹਨਾਂ ਨੇ ਮੰਤਰ ਪੜ੍ਹੇ, ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਿਕ ਤਰੰਗਾਂ ਪ੍ਰਵੇਸ਼ ਕੀਤੀਆਂ, ਆਬੇ ਹਯਾਤ ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ 'ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਹੋ ਜਾਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਿਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮੀ ਲੋਕਾਂ ਦੀ ਸਮਝ ਦੇ ਉੱਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ 'ਤੇ ਵੀ ਅਸਰ ਪੈਂਦਾ ਹੈ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਅੱਖ ਅੰਮ੍ਰਿਤਮਈ ਨੇ, ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੂ ਜਾਣ ਤਾਂ ਜਲ ਅੰਮ੍ਰਿਤਮਈ ਹੈ, ਔਰ ਉਹ ਜਲ ਕਿਧਰੇ ਅੰਮ੍ਰਿਤਮਈ ਵਨ ਹੋ ਗਿਆ, ਉਹਦੇ ਚਰਨਾਂ ਨੂੰ ਛੂ ਜਾਣ ਤਾਂ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤਾਂ ਚਰਨਾਮਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ, ਤਾਂ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਤ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ, ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ।
जप तप वधे, बंदगी वधे, ताकि संतुलन कायम रवे, ऐसा अक्सर घट होता है। जैसे धन वधदा है, धर्म घटता है। जैसे बाहर दे सुख वधदे ने, अंदरूनी सुखा नाल सहजे सहजे मनुख संबंध तोड़दा है। मसंदा ने भी ऐसा ही किया। धन दे घर दे अंबार लग गए, पूजा प्रतिष्ठा चार कुंटां च होण लग पई। सहजे सहजे गुरु दे सिख बनाण दी थां ते इन्हां दे अंदर ये लालसा जागी, अपने सिख बनाई, अपने सिख बनाई, अपनी सिखी का वादा करी। लिहाजा कार भेट जो मिलती सी गुरुद्वारे बनाण लई, सरोवर बनाण लई, धर्मशालावां बनाण लई, लंगर चलाण लई, उस कार भेट नूं भी ये पूरे का पूरा खुद अपने कोल रखण लगता है, गुरु तक नहीं पहुंचांदे। इन्हां विच कुछ कने थे गुरु होण दे दावे भी कर दिते, सहजे सहजे भ्रष्ट होंदे गए, लोभ दे मारे हुए वासना विच ग्रसे गए, और वासना दे ग्रसे हुए परबल हंकार विच डुबदे गए। धन गुरु गोविंद सिंह जी महाराज तक पहुंच के ए मसन जुलम ते दुराचार दी इंतहा तक पहुंच गए सन। लिहाजा इस प्रथा नूं धन गुरु गोविंद सिंह जी महाराज ने खत्म कर दिता। आख्या नहीं, कल्ला मनुख चाहे रसक है, अनुभवी है, ज्ञानी है, कई दफा हो सकता उसका आत्मा कमजोर होवे और पूजा प्रतिष्ठा नूं हजम ना कर सके, बाहर दी धन संपदा नूं हजम ना कर सके। असी हुण भी देखते हैं जगत विच कोई मनुख मेहनत करके धन कमा के लैंदा है, लेकिन धन दी सही वरतों, धन दी हिफाजत और धन दा विस्तार, धन दी वरतों किसी किसी नूं जो है आउंदी है। अध्यात्मक आनंद थोड़ा बहुत प्राप्त करके जद मथन चोटी दे धनाढ़ हो गए, हंकारी हो गए, दुराचारी हो गए, अत्यंत लोभी हो गए, तो धन गुरु गोविंद सिंह जी महाराज ने ये प्रथा चरणामृत की थां ते खंडे बाटे का अमृत और बाणी का अमृत ये प्रचलित आपने किया, और ये अधिकार एक नो नहीं पंजा नो दिता। पंज आइंदा अमृत छकाया करेंगे। किड़े पंज जो गुरु नो प्यारे ने, जिन्हां दे अंदर गुरु का प्यार है, रोम रोम विच गुरु का प्यार, ऐसे पंज जो गुरु नूं प्यारे ने ते गुरु का प्यार जिन्हां दे अंदर है, वह वारी वारी पंज बाणियां पढ़न। जपजी साहब, जाप साहब, सवई है, चौपई ते आनंद साहब। पंज अपनी दृष्टि नूं बाटे वे दे जो पानी है उस दे च रखन, ताके हिरदे नूं जोड़ के पड़ी हुई ये बाणी दृष्टि दे राही उस बाणी दा पानी दे प्रवेश करन, ताके वो पानी पानी ना रहे, वो पानी अमृत बन जाए। हकीकत है हिरदे दे च लोभ है, अखां दे राही प्रगट होंदा है। हिरदे दे च वासना है, अखां दे राही प्रगट आउंदा है। हिरदे विच प्रबल हंकार है, अखां राही प्रगट आउंदा है। पर हिरदे विच वसी होई बाणी होवे तो ये बाणी दा अमृत अखां दे राही बाहर प्रगट आउंदा है, और उस सख नूं अगर एक टिक पाणी विच रखिया जाए तो बाणी दा वो अमृत अखां दे राही पाणी विच प्रवेश कर जांदा है। इस तरह पंज प्यारे पंज बाणियां नूं पढ़ के अमृत नूं गुरु विधि अनुसार तैयार करदे ने। ये प्रथा धन गुरु गोविंद सिंह जी महाराज ने चलाई।
ਵਿੱਚੇ ਖੰਡਾ ਨਾਲ ਫੇਰੀ ਜਾਣਾ। ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਛ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਦੇ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ, ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ। ਸ਼ੁਰੂਆਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੀਸ ਸੀਸ ਦੀ ਮੰਗੀ ਸੀ, ਸਿਰ ਦੇ। ਵਿਸਾਖੀ ਵਾਲੇ ਦਿਨ ਖੁਸ਼ਕਿਸਮਤੀ ਸਹਿਜੇ ਸਹਿਜੇ ਪੰਜ ਤਿਆਰ ਹੋ ਗਏ ਇਹ ਫੀਸ ਦੇਣ ਨੂੰ। ਇਹ ਸੀਸ, ਇਹ ਗੁਰਦੇਵ ਜਿਸ ਦਿਨ ਤੁਹਾਡੇ ਚਰਨਾਂ ਤੇ ਰੱਖਿਆ ਸੀ, ਅਸੀਂ ਉਸ ਦਿਨ ਦਾ ਹੀ ਸਮਝ ਲਿਆ ਸੀ ਤੁਹਾਡਾ ਹੈ, ਤੁਹਾਡਾ ਹੈ, ਤੁਹਾਡਾ ਹੈ। ਇਸ ਤੋਂ ਬਾਅਦ ਜਦ ਪੰਜ ਪਿਆਰਿਆਂ ਨੇ ਇਹ ਪ੍ਰਥਾ ਚਲਾਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੇ ਮੁਤਾਬਕ, ਇੱਥੇ ਭਾਵ ਉਹ ਹੀ ਰੱਖਣਾ ਹੈ ਸੀਸ ਗੁਰੂ ਦਾ। ਇਸ ਵਾਸਤੇ ਜਦ ਸੀਸ ਗੁਰੂ ਦਾ ਹੈ ਤਾਂ ਸੀਸ ਗੁਰੂ ਵਰਗਾ ਹੋਵੇ। ਇਸ ਵਿੱਚ ਸੋਚਣੀ ਪਰਮਾਤਮਾ ਦੀ, ਇਹਦਾ ਸਰੂਪ ਗੁਰੂ ਵਰਗਾ। ਇਸ ਤਰ੍ਹਾਂ ਗੁਰੂ ਘਰ ਦੇ ਚਰਨਾਮਰਤ ਦੀ ਥਾਂ ਤੇ ਖੰਡੇ ਬਾਠੇ ਦੀ ਅੰਮ੍ਰਿਤ ਦੀ ਜੋ ਹੈ ਪ੍ਰਥਾ ਚਲੀ, ਔਰ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਚਲਾਈ। ਲੇਕਿਨ ਜਦੋਂ ਆਪਨੇ ਪ੍ਰਥਾ ਤਿਆਰ ਕੀਤੀ ਤਾਂ ਦੇਖਣਾ ਵੀ ਚਾਹਿਆ ਕਿ ਵਾਕਈ ਇਹ ਹੁਣ ਸਿੰਘ ਅੱਗੇ ਸਿੰਘ ਸਜਾ ਸਕਣਗੇ, ਅੰਮ੍ਰਿਤ ਛਕਾ ਸਕਣਗੇ। ਤਾਂ ਜੈਸੇ ਇੱਕ ਉਸਤਾਦ ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦਾ ਹੈ, ਪਹਿਲੇ ਖੁਦ ਪਹਾੜੇ ਪੜਦਾ, ਨਾਲ ਬੱਚਿਆਂ ਨੂੰ ਪੜ੍ਹਾਈ ਜਾਂਦਾ, ਫਿਰ ਐਸਾ ਹੈ ਬੱਚਿਆਂ ਨੂੰ ਕਹਿੰਦਾ ਹੁਣ ਤੁਸੀਂ ਸੁਣਾਓ ਮੈਂ ਸੁਣਨਾ। ਪਹਿਲੇ ਆਪ ਵਕਤਾ ਆਉਂਦਾ, ਬੱਚੇ ਸਰੋਤਾ ਆਉਂਦੇ ਨੇ, ਫਿਰ ਬੱਚੇ ਵਕਤਾ ਬਣਦੇ ਨੇ, ਉਸਤਾਦ ਸਰੋਤਾ ਬਣਦਾ, ਇਹ ਦੇਖਣ ਲਈ ਕਿ ਵਾਕਈ ਬੱਚਾ ਨਿਪੁੰਨ ਹੋ ਗਿਆ। ਛਕਾਇਆ ਪਹਿਲੇ ਅੰਮ੍ਰਿਤਮਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ, ਔਰ ਇਸ ਤਰ੍ਹਾਂ ਪੰਜ ਪਿਆਰੇ ਤਿਆਰ ਕੀਤੇ। ਫਿਰ ਦੇਖਣਾ ਚਾਹਿਆ ਵਾਕਈ ਇਹ ਪਿਆਰ ਨਾਲ ਭਰ ਗਏ ਨੇ, ਇਹ ਮਹਾਨ ਹੋ ਗਏ ਨੇ, ਔਰ ਜੋ ਕਾਰਜ ਮੈਂ ਚਾਹੁੰਦਾ ਇਸ ਨੂੰ ਇਹ ਕਰ ਸਕਣਗੇ। ਤੋ ਆਖਿਆ ਹੁਣ ਮੈਨੂੰ ਅੰਮ੍ਰਿਤ ਛਕਾਓ, ਤੁਸੀਂ ਮੈਨੂੰ ਸੀਸ ਭੇਟ ਕੀਤਾ ਸੀ, ਮੈਂ ਸਰਬੰਸ ਭੇਟ ਕਰਾਂਗਾ, ਮੈਂ ਸਭ ਕੁਛ ਭੇਟ ਕਰਾਂਗਾ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਇਨ ਹੀ ਕੋ। ਮੇਰੇ ਘਰ ਵਿੱਚ ਮਨ ਕਰਕੇ ਤਨ ਕਰਕੇ ਧਨ ਕਰਕੇ ਜੋ ਕੁਛ ਵੀ ਹੈ ਸਭ ਕੁਛ ਤੁਹਾਡਾ, ਸਭ ਕੁਛ ਤੁਹਾਡਾ। ਔਰ ਜਦ ਪੰਜਾਂ ਨੇ ਅੰਮ੍ਰਿਤ ਛਕਾਇਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੰਗ ਬੜੇ ਸੁੰਦਰ ਬੋਲ ਨੇ ਗ੍ਰੰਥ ਵਿੱਚ। ਸਤਿਗੁਰ ਇਹਨਾਂ ਪੰਜਾਂ ਕੋਲ ਅੰਮ੍ਰਿਤ ਦੀ ਦਾਤ ਮੰਗਦੇ ਨੇ। ਪੰਜਾਂ ਨੂੰ
साफ कहने ने सिख सो रहत पंच जो मिले मम स्वरूप सो जानो भले सिख पंचों में मेरो वासा पूर्ण करो धरो जय आसा। इना पन्या विच मेरी झलक है कि पन्या दा स्वरूप मेरा ही स्वरूप है। इना विच ते मेरे कोई भेद नहीं रहा। धन गुरु गोबिंद सिंह जी महाराज इना पन्या को अमृत दी दात मंग रहे ने। अब अमृत छकाओ जैसे तुम लें। जिस तरह ये अमृत लेने ने गुरु नानक पासों प्राप्त किया थी, इस तरह मैं थोड़े कोलों प्राप्त करना है। और वाकई जब पन्ना ने छकाया सतगुर प्रसन्न होए, हाँ तुसी संपन्न हो गए, वाकई तैयार हो गए और तुसी सिखी दा सही प्रचार कर सकोगे। वाकई जो गुरु नू प्यारे ने ते गुरु दा प्यार जिन्हां दे रोम रोम दे है ओही अमृत छका सकदे है। और ओही विधि पूर्वक गुरु नाल जो है जोड़ सकदे ने। धन गुरु गोबिंद सिंह जी महाराज दी जिस ते बख्शिश है, प्यार नाल भरिया होया हिरदा है, वो गुरु दा प्यारा है। अमृत छक है उसकी दृष्टि अमृतमयी हो जाती है, उसके बोल अमृतमयी हो जाते हैं, उसका जीवन अमृतमयी हो जाता है। क्योंकि अमृत छकते हाँ उसनों रहत बहत धारण करनी पैंदी है। उस रहत की जो व्याख्या है वो इस प्रकार है। रहनी रहे सोई सिख मेरा ओ साहिब मैं उसका चेहरा। धन गुरु गोबिंद सिंह जी महाराज का हुक्म, रह प्यारी मुझको सिख प्यारा ना। दरअसल सिख का स्वरूप ही ता बनता है जो उस को रहनी हो। रहनी दो तरह की, मानसिक ते शरीरक। मानसिक रहनी है बाणी का पाठ, जपजी साहब, जाप साहब, सवैये चौपाई, आनंद साहब, और जितनी बाणी पढ़ सके। मूल मंत्र दा जप एक ओंकार तो लेके गुरप्रसाद तक वाहेगुरु वाहेगुरु वाहेगुरु मंत्र दा जप दो वक्त, 10 मिनट, 20 मिनट, आधा घंटा या जितना उसको समा। ये मानसिक रहत है। तन दुते पन ककार ये शरीरक रहत है। मन करके सिख बने, तन करके ये सिख बने, तो मानसिक ते शरीरक रहत चाहिए। ना मानसिक रहत हो गए ना शरीरक, तो धन गुरु गोबिंद सिंह जी महाराज कहने ने ये सिख मैनू प्यारा नहीं। क्योंकि इसने पाहुल नहीं ली और रहने नहीं रही। धरे केस पाहुल बिना एक ही मूर्ख सिख, किसको दर्शन ना है मेरा पापी त्यागे दिख। रहत नामे इस तरह के बोलने, ज्यो काहू पे गधा नवायो फूल माल ताए मूंद धरायो। खोते नु इशनान कराते उदे गल विच फुल्लां दी माला पावे और उदे शरीर दिते चंदन इत्यादिक लावे। ज्यों काहू ते गधा नवायो फूल माल ताए मूंद धरायो, तैंकी कर ताकी शोभा नाही
ਆਸੀ ਹੋਏ ਹੋਤ ਜਗ ਮਾਹੀ। ਅਗਰਿਸਤਾ ਕਰਕੇ ਕੋਈ ਖੋਤੇ ਨੂੰ ਬਾਜ਼ਾਰ ਵਿੱਚ ਲਿਆਵੇ, ਲੋਕੀ ਉਸਨੂੰ ਵਡਿਆਣ ਨਹੀਂ ਲੱਗੇ, ਬਲਕਿ ਹੱਸਣਗੇ ਉਸਤੇ, ਵੀ ਲੈ ਖੋਤੇ ਨੂੰ ਇਸ਼ਨਾਨ ਕਰਾ ਕੇ, ਚੰਦਨ ਲਾ ਕੇ, ਗਲੇ ਵਿੱਚ ਫੁੱਲਾਂ ਦੀ ਮਾਲਾ ਪਵਾ ਕੇ ਲੈ ਕੇ ਆ ਗਿਆ। ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗ ਮਾਹੀ। ਇਹ ਪ੍ਰਮਾਣ ਕਿਸ ਪ੍ਰਥਾਈ ਦਿੱਤਾ ਜਾ ਰਿਹਾ? ਅਗਾਂਹ ਫਰਮਾਨ ਕਰਦੇ ਨੇ, ਤਿਮ ਕੁਰਤੀਆਂ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਸੇ ਤਰ੍ਹਾਂ ਜੋ ਕੁਰੈਤੀ ਹੈ ਉਸਨੇ ਕੇਸ ਰੱਖੇ ਹੋਏ ਨੇ, ਮਾਨੋ ਖੋਤੇ ਨੂੰ ਇਸ਼ਨਾਨ ਕਰਾਇਆ ਗਿਆ, ਫੁੱਲਾਂ ਦੀ ਮਾਲਾ ਪਵਾਈ ਗਈ ਹੈ, ਚੰਨਣ ਆਦਿਕ ਲਾਇਆ ਗਿਆ। ਬਸ ਖੋਤੇ ਦਾ ਖੋਤਾ ਹੈ ਸਿਰਫ ਹਿਰਦੇ ਦੀ ਬਣਾਵਟ ਬਣੇਗੀ ਬਾਣੀ ਨਾਲ, ਮੂਲ ਮੰਤਰ ਦੇ ਜਪ ਨਾਲ, ਗੁਰਮੰਤਰ ਦੇ ਜਪ ਨਾਲ। ਉੱਥੇ ਸਰੀਰ ਸਿੱਖੀ ਦਾ ਸਰੂਪ ਪੇਸ਼ ਕਰੇਗਾ ਇਹਨਾਂ ਪੰਜ ਕਕਾਰਾਂ ਨਾਲ। ਕੱਕਾ ਕੇ ਇਸ ਦੀ ਆਵਾਜ਼ ਜੋ ਪਰਸ਼ੀਅਨ ਉਰਦੂ ਦੇ ਅਲਫਾਜ਼ ਵਿੱਚ ਹੈ, ਅਲਫਾਬੇਟ ਵਿੱਚ, ਉਸਨੂੰ ਕਹਿੰਦੇ ਨੇ ਕਾਫ਼। ਤੋ ਭਾਈ ਸਾਹਿਬ ਭਾਈ ਨੰਦ ਲਾਲ ਜੀ ਫਾਰਸੀ ਦੇ ਹੀ ਆਲਮ ਫਾਜ਼ਿਲ ਗਜ਼ਨੀ ਤੋਂ ਆਏ, ਲਹਿਜ਼ਾ ਉਹਨਾਂ ਦੇ ਬੋਲ, ਉਹਨਾਂ ਦੀ ਬਾਣੀ ਸਾਰੀ ਦੀ ਸਾਰੀ ਫਾਰਸੀ ਵਿੱਚ ਹੈ। ਆਪ ਫਰਮਾਨ ਕਰਦੇ ਨੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਸਿੱਖੀ ਦੀਆਂ ਪੰਜ ਨਿਸ਼ਾਨੀਆਂ ਪੰਜ ਕਾਫ ਦੇ ਹਰਫਾਂ ਦੇ ਬੰਦ ਨੇ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਕਿ ਹਰਗਿਜ਼ ਨਾ ਬਾਸ਼ਦ ਈ ਪੰਜ ਮਾਫ। ਇਹਨਾਂ ਪੰਜਾਂ ਵਿੱਚੋਂ ਇੱਕ ਵੀ ਨਿਸ਼ਾਨੀ ਨਹੀਂ। ਸਿੱਖ ਹਰਗਿਜ਼ ਮਾਫ਼ੀ ਦਾ ਖਵਾਇਸ਼ਤਗਾਰ ਨਹੀਂ ਬਣ ਸਕਦਾ, ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਕਿਹੜੀਆਂ ਪੰਜ ਨਿਸ਼ਾਨੀਆਂ? ਕੜਾ ਕਾਰ ਦੋ ਕਾਛ ਕੰਗਾ ਬਿਨਾ ਬਿਨਾ ਕੇਸ ਹੇਤ ਅਸੀਂ ਜੁਮਲਾ ਨੇ।

ਕੇਸਾਂ ਦਾ ਮੁੰਡਨ ਉਹਨਾਂ ਬ੍ਰਾਹਮਣ ਜਿਨ੍ਹਾਂ ਬ੍ਰਾਹਮਣਾਂ ਨੇ ਰਾਜੇ ਜਨਮੇਜੇ ਦੀ ਮਹਾਰਾਣੀ ਦੀ ਹੱਸ ਕੇ ਬੇਪਤੀ ਕੀਤੀ। ਉਹ ਕਿਧਰੇ ਜ਼ੋਰ ਦੀ ਹਵਾ ਨਾਲ ਨਗਨ ਹੋਈ ਤੇ ਸਾਰੇ ਦੇ ਸਾਰੇ ਹੱਸ ਪਏ। ਜਨਮੇਜੇ ਨੇ ਇਹਨਾਂ ਦੇ ਸਿਰ ਮੁੰਨ ਦਿੱਤੇ, ਕੁਛ ਕਤਲ ਕੀਤੇ। ਬਥੇਰਿਆਂ ਦੇ ਸਿਰ ਮੁੰਨੇ। ਇਸ ਤਰ੍ਹਾਂ ਸਿਰ ਨੂੰ ਮੁੰਨਣਾ, ਮੁੰਡਨ ਕਰਨਾ ਇੱਕ ਬਹੁਤ ਵੱਡੀ ਸਜ਼ਾ ਸੀ, ਬਹੁਤ ਵੱਡੀ ਸਜ਼ਾ। ਉਸ ਵਕਤ ਜਨਮੇਜੇ ਨੇ ਇਹ ਸਜ਼ਾ ਹੀ ਦਿੱਤੀ। ਕਲਗੀਧਰ ਪਿਤਾ ਨੇ ਸਾਰਾ ਪ੍ਰਸੰਗ ਦਸਮ ਗ੍ਰੰਥ ਵਿੱਚ ਲਿਖਿਆ। ਪ੍ਰਥਮ ਬਾਂਦ ਕੇ ਸਭ ਕੇ ਮੂੰਡ ਮੁੰਡਾਏ, ਉਨਰ ਇਹ ਡੁਆ ਸੀਸ ਤਾਂ ਕੇ ਲਗਾਏ। ਇਹਨਾਂ ਬ੍ਰਾਹਮਣਾਂ ਨੂੰ ਬੰਨ ਕੇ ਉਹਨਾਂ ਦੇ ਸੀਸ ਮੁੰਨ ਦਿੱਤੇ, ਮੁੰਡਨ ਕਰ ਦਿੱਤਾ ਤੇ ਉਹਨਾਂ ਨੇ ਘੋਰ ਬੇਅਦਬੀ ਕੀਤੀ। ਫਿਰ ਇਹਨਾਂ ਨੂੰ ਛੋੜ ਦਿੱਤਾ, ਇਤਨੀ ਵੱਡੀ ਸਜ਼ਾ ਦਿੱਤੀ। ਜਿਹਨਾਂ ਨੂੰ ਛੋਟੀ ਸਜ਼ਾ ਦਿੱਤੀ ਉਹਨਾਂ ਨੂੰ ਤਾਂ ਸਜ਼ਾਏ ਮੌਤ ਦਿੱਤੀ, ਪਰ ਜਿਹਨਾਂ ਨੂੰ ਵੱਡੀ ਸਜ਼ਾ ਦਿੱਤੀ ਉਹਨਾਂ ਦਾ ਮੁੰਡਨ ਕੀਤਾ, ਜਿਉਂਦਿਆਂ ਹੀ ਮਾਰ ਦਿੱਤਾ। ਇਹ ਬ੍ਰਾਹਮਣ ਜਿੱਧਰ ਜਿੱਧਰ ਗਏ ਲੋਕਾਂ ਨੇ ਪੁੱਛਿਆ, ਤੁਹਾਡਾ ਜੋੜਾ, ਤੁਹਾਡਾ ਦਾੜਾ, ਤੁਹਾਡੇ ਕੇਸ। ਇਹਨਾਂ ਨੇ ਇਹ ਕਿਹਾ, ਪਿਤਾ ਗੁਜ਼ਰ ਗਿਆ। ਕਿਸੇ ਨੇ ਕਿਹਾ, ਮਾਂ ਗੁਜ਼ਰ ਗਈ। ਹਾਂ, ਐਸਾ ਕਰਨਾ ਪਿਆ, ਇਹ ਸੋਗ ਧਾਰਨ ਕਰਨਾ ਪਿਆ। ਅੱਜ ਵੀ ਬਿਲਕੁਲ ਸਫਾ ਚਟ ਮੁੰਡਨ ਕਰਾ ਕੇ ਕੋਈ ਬਾਹਰ ਆ ਗਿਆ ਬਾਜ਼ਾਰ ਵਿੱਚ, ਐਸਾ ਸਮਝਿਆ ਜਾਂਦਾ ਜਾਂ ਮਾਂ ਗੁਜ਼ਰ ਗਈ ਹੈ ਜਾਂ ਪਿਤਾ ਗੁਜ਼ਰ ਗਿਆ। ਇਹ ਮੁੰਡਨ ਸੋਗ ਦੀ ਨਿਸ਼ਾਨੀ, ਦੁੱਖ ਦੀ ਨਿਸ਼ਾਨੀ, ਮੌਤ ਦਾ ਪ੍ਰਤੀਕ ਸੀ। ਸਹਿਜੇ ਸਹਿਜੇ ਜਦ ਅਧਿਆਤਮਕ ਜੀਵਨ ਰਿਹਾ ਨਾ, ਤੇ ਮੁੰਡਨ ਆਮ ਹੋ ਗਿਆ। ਜਨਮੇਜੇ ਨੇ ਕੁਛ ਬ੍ਰਾਹਮਣਾਂ ਦਾ ਮੁੰਡਨ ਕੀਤਾ ਸੀ, ਇਹਨਾਂ ਕਰਕੇ ਇੰਜ ਕਹਿ ਲਓ ਸਾਰੇ ਦੇਸ਼ ਦਾ ਮੁੰਡਨ ਹੋ ਗਿਆ। ਕੇਸ ਇੱਕ ਐਸੀ ਸੁਰੱਖਿਆ ਨੇ, ਜਦ ਕੋਈ ਨਾਮ ਜਪਦਾ ਹੈ, ਬਾਣੀ ਪੜਦਾ ਹੈ, ਤੋ ਮਸਤਕ ਦੇ ਸ਼ਕਤੀ ਜਮ੍ਹਾਂ ਹੁੰਦੀ ਹੈ, ਰਸ ਜਮ੍ਹਾਂ ਹੁੰਦਾ, ਉਹ ਛੇਤੀ ਖਾਰਜ ਨਾ ਹੋ ਜਾਏ, ਚਲਾ ਨਾ ਜਾਏ। ਕੇਸ ਮਦਦ ਕਰਦੇ ਹਨ, ਕੇਸਾਂ ਦੇ ਚੋਂ ਵੀ ਨਿਕਲੇ ਨਾ, ਜਲਦੀ ਨਾ ਖਾਰਜ ਹੋਵੇ, ਤੋ ਦਸਤਾਰ ਮਦਦ ਕਰਦੀ ਹੈ। ਇਸ ਵਾਸਤੇ ਬਾਕੀ ਪਹਿਰਾਵਾ ਜੋ ਅਸੀਂ ਤਨ ਤੇ ਪਹਿਨਦੇ ਹਾਂ ਉਹ ਸਮਾਜਿਕ ਹੈ, ਦਸਤਾਰ ਧਾਰਮਿਕ ਹੈ, ਧਾਰਮਿਕ ਹੈ। ਕੇਸ ਰਹਿਤ ਦੇ ਸਿਰਮੌਰ ਨੇ, ਰਿਸ਼ੀ ਮੁਨੀਆਂ ਦਾ ਰੂਪ ਨੇ। ਮੁਖੜੇ ਦਾ ਦਾੜਾ ਪ੍ਰਕਿਰਤੀ ਦਾ ਦਿੱਤਾ ਹੋਇਆ ਪੁਰਸ਼ ਨੂੰ ਸ਼ਿੰਗਾਰ ਹੈ, ਜੈਸੇ ਅਸੀਂ ਦੇਖਦੇ ਹਾਂ ਸ਼ੇਰਨੀ ਦੇ ਗਲ ਦੇ। ਇਹ ਲੰਬੇ ਲੰਬੇ ਵਾਲ ਨਹੀਂ, ਬਬਰ ਸ਼ੇਰ ਦੇ ਜੋ ਹੈ ਗਰਦਨ ਵਿੱਚ। ਜਿਤਨਾ ਖੂਬਸੂਰਤ ਮੋਰ ਹੈ, ਮੋਰਨੀ ਇਤਨੀ ਖੂਬਸੂਰਤ ਨਹੀਂ। ਇਹ ਲੰਬੇ ਲੰਬੇ ਪੰਖ ਪ੍ਰਕਿਰਤੀ ਦਾ ਦਿੱਤਾ ਹੋਇਆ ਸ਼ਿੰਗਾਰ ਹੈ। ਇਸੇ ਤਰੀਕੇ ਦੇ ਨਾਲ ਨਰ ਮੁਰਗਾ, ਤੋਤਾ, ਕਬੂਤਰ ਮਦੇਨ ਨਾਲੋਂ ਜ਼ਿਆਦਾ ਖੂਬਸੂਰਤ ਨੇ, ਪ੍ਰਕਿਰਤੀ ਨੇ ਸ਼ਿੰਗਾਰਿਆ ਹੈ। ਦਾੜਾ ਕੁਦਰਤ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਇਸ ਵਾਸਤੇ ਆਦਿ ਕਾਲ ਤੋਂ ਪੁਰਸ਼ ਦੀ ਸ਼ਿੰਗਾਰ ਵਿੱਚ ਰੁਚੀ ਨਹੀਂ ਰਹੀ, ਇਸਤਰੀ ਦੀ ਹੀ ਸ਼ਿੰਗਾਰ ਵਿੱਚ ਰੁਚੀ ਰਹੀ, ਕਿਉਂਕਿ ਉਸਨੇ ਪੁਰਸ਼ ਦਾ ਮੁਖੜਾ ਸ਼ਿੰਗਾਰਿਆ ਹੋਇਆ ਵੇਖਿਆ। ਇੱਥੋਂ ਪ੍ਰੇਰਿਤ ਹੋ ਕੇ ਉਸਨੇ ਆਪਣਾ ਮੁਖੜਾ ਵੀ ਆਪਣੇ ਢੰਗ ਨਾਲ ਸੰਵਾਰਨਾ, ਸ਼ਿੰਗਾਰਨਾ ਆਰੰਭ ਕੀਤਾ। ਇਸ ਨੂੰ ਤੇ ਮਨੋ ਵਿਗਿਆਨਿਕ ਵੀ ਤਸਲੀਮ ਕਰਦੇ ਨੇ। ਹੈ ਦੁਨੀਆ ਦਾ ਸਭ ਤੋਂ ਖੂਬਸੂਰਤ ਪੁਰਸ਼ ਅਗਰ ਕੋਈ ਹੈ ਤਾਂ ਦਾੜੇ ਕੇਸ ਵਾਲਾ ਹੈ, ਐਸਾ ਅੱਜ ਦੇ ਕੁਛ ਵਿਚਾਰਕ ਵੀ ਮੰਨਦੇ ਨੇ। ਸੀਸ ਦੇ ਇਹ ਕੇਸ ਰਹਿਤਾਂ ਵਿੱਚ ਸਿਰਮੌਰ ਰਹਿਤ ਨੇ ਰਿਸ਼ੀ ਮੁਨੀਆਂ ਦੀ ਰੂਪ ਰੇਖਾ। ਕੜਾ ਸਰਬ ਲੋ ਹਰ ਵਕਤ ਬਦਨ ਨੂੰ ਛੂੰਹਦਾ ਰਹਿ, ਇਸ ਨਾਲ ਸਰੀਰ ਦੀ ਅਰੋਗਤਾ ਤੇ ਰਹਿੰਦੀ ਹੈ, ਲੇਕਿਨ

0: feraat etmiş, jo anan mindan. Beşumar malin ruhaan gumrengen hai, ona to bhi bachao honda hai, kai kot, bhoot, preet, sukar, mirga, tantrik yoga khas karke kala tantrik, ista us purush dite koi asar nahi, jisne apne hath vich kada pehne aaya. ਅੱਜ ਜੇ ਅਸੀਂ ਦੇਖਦੇ ਹਾਂ ਅਨੁਮਤੀ ਵੀ ਹੈ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕੜਾ ਪਹਿਨਾਉਂਦੇ ਨੇ ਤਾਂ ਕਿ ਕਿਸੇ ਤੰਤਰ ਵਿਧੀ ਦਾ ਜਾਂ ਕਿਸੇ ਰੂਹ ਦਾ ਪਰਛਾਵਾਂ ਇਹਨਾਂ ਤੇ ਨਾ ਪਵੇ। ਅੱਜ ਤੇ ਨਵਜਾਇਦ ਬੱਚੇ ਨਵੇਂ ਜਨਮੇ ਬੱਚਿਆਂ ਲਈ ਮਾਵਾਂ ਕੜੇ ਮੰਗਦੀਆਂ ਨੇ ਅਨੁਮਤੀ ਹੈ। ਐਸਾ ਦਿਖਾਈ ਦੇ ਰਿਹਾ ਕਿ ਸਹਿਜੇ ਸਹਿਜੇ ਸ਼ਾਇਦ ਸਾਰੀ ਦੁਨੀਆ ਇਸ ਕੜੇ ਨੂੰ ਧਾਰਨ ਕਰ ਲਵੇ। ਕੜਾ ਦਾਏ ਹੱਥ ਵਿੱਚ ਪਾਇਆ ਜਾਂਦਾ, ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਦਾਇਆ ਹੱਥ ਅੱਗੇ ਆਉਂਦਾ ਹੈ। ਇਹ ਕੜਾ ਪ੍ਰਤੀਕ ਹੈ, ਤੂੰ ਗੁਰੂ ਦਾ ਸਿੱਖ ਹੈ ਔਰ ਤੇਰੇ ਹੱਥ ਵਿੱਚ ਗੁਰੂ ਦੀ ਦਿੱਤੀ ਹੋਈ ਇਹ ਨਿਸ਼ਾਨੀ ਹੈ। ਇਸ ਵਾਸਤੇ ਤੇਰੇ ਹੱਥ ਕਦੀ ਗਲਤ ਕੰਮ ਨੂੰ ਨਹੀਂ ਪੈਣੇ ਚਾਹੀਦੇ। ਤੂੰ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਛਕਿਆ ਹੈ, ਲਿਆਜਾ ਤੇਰੇ ਹੱਥ ਵਿੱਚ ਸ਼ਰਾਬ ਦੀ ਬੋਤਲ ਨਾ ਹੋ। ਤੇਰੇ ਹੱਥ ਕਿਸੇ ਦੇ ਜਬਰ ਨਾ ਕਰਨ, ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਣ। ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪਹਿਨੀ ਹੋਈ ਹੈ। ਕਛਹਿਰਾ ਇੱਕ ਐਸਾ ਪੜਦਾ ਔਰ ਇਸਦਾ ਇਤਨਾ ਮਨੋਵਿਗਿਆਨਕ ਮਨ ਦੇ ਉੱਤੇ ਅਸਰ ਹੈ ਕਿ ਸਹਿਜੇ ਸਹਿਜੇ ਅੱਜ ਤੇ ਸਾਰੀ ਦੁਨੀਆਂ ਨੇ ਧਾਰਨ ਕਰ ਲਿਆ। ਭਾਵੇਂ ਉਹ ਰੂਪ ਨਾ ਹੋਵੇ ਜੋ ਕਲਗੀਧਰ ਨੇ ਸਾਨੂੰ ਦਿੱਤਾ ਹੈ, ਪਰ ਕੁਛ ਨਾ ਕੁਛ ਚਿਹਰੇ ਦੀ ਬਨਾਵਟ ਜੈਸਾ ਹੀ ਕਛਹਿਰਾ ਸਾਰੀ ਦੁਨੀਆਂ ਨੇ ਅੱਜ ਧਾਰਨ ਕਰ ਲਿਆ ਔਰ ਇਸਨੂੰ ਸਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ। ਕੰਘਾ ਕੇਸਾਂ ਦੀ ਸਫਾਈ ਲਈ ਤਾਂ ਹੈ, ਲੇਕਿਨ ਇਸ ਦੇ ਨਾਲ ਜਪ ਤਪ ਕਰਨ ਤੋਂ ਬਾਅਦ ਜੋ ਥੋੜ੍ਹੀ ਜਿਹੀਆਂ ਦਿਮਾਗੀ ਥਕਾਵਟ ਜਾਂ ਸਰੀਰਕ ਥਕਾਵਟ ਹੋ ਸਕਦੀ ਹੈ, ਇਸ ਕੰਘੇ ਦੇ ਬਾਰ ਬਾਰ ਸਿਰ ਤੇ ਫੇਰਨ ਨਾਲ ਮਸਤਕ ਹੌਲਾ ਹੋ ਜਾਂਦਾ ਔਰ ਥਕਾਵਟ ਦੂਰ ਹੋ ਜਾਂਦੀ ਹੈ ਔਰ ਨਾਲੇ ਕੇਸ ਸਮਰ ਜਾਂਦੇ। ਕਿਰਪਾਨ ਠੀਕ ਹੈ, ਅੱਜ ਹਾਈਡਰੋਜਨ ਬੰਬ ਤੋਂ ਵੀ ਮਨੁੱਖ ਅੱਗੇ ਲੰਘੇ ਔਰ ਕੁਛ ਤਰਕਸ਼ੀਲ ਐਸਾ ਕਹਿੰਦੇ ਨੇ ਕਿ ਐਟਮ ਬੰਬ ਹਾਈਡਰੋਜਨ ਬੰਬ ਦੇ ਜ਼ਮਾਨੇ ਵਿੱਚ ਇਹ ਨਿੱਕੀ ਜਿਹੀ ਕਿਰਪਾਨ ਕੀ ਮੈਨੇ ਰੱਖਦੀ ਹੈ ਜੋ ਸਿੱਖ ਜਗਤ ਨੇ ਪਹਿਨੀ ਹੋਈ ਹੈ, ਜੋ ਕਲਗੀਧਰ ਨੇ ਦਿੱਤੀ ਹੈ ਔਰ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਦਰਅਸਲ ਇਹ ਕਿਰਪਾਨ ਇੱਕ ਪ੍ਰਤੀਕ ਹੈ, ਮਨ ਦੇ ਤੇ ਇਸਦਾ ਅਸਰ ਹੈ ਕਿ ਤੂੰ ਕੇਵਲ ਸੰਤ ਨਹੀਂ ਸਿਪਾਹੀ ਵੀ ਹੈ। ਕੇਸ ਸੰਤ ਦਾ ਸਰੂਪ ਪੇਸ਼ ਕਰਦੇ ਨੇ, ਕਿਰਪਾਨ ਸਿਪਾਹੀ ਦਾ ਰੂਪ ਪੇਸ਼ ਕਰਦੀ ਹੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖ ਨੂੰ ਸੰਤ ਸਿਪਾਹੀ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹੇ ਮਨੁੱਖ ਨੂੰ ਸੰਤ ਬਣਾਉਣ ਦੇ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ। अगर सिपाही संत पहले है तो उदे कदमां नाल तामीर होंदी है मनुखता दी, उदे कदमां नाल धरती जरखैज होंदी है। ठीक आख्या है चीनी संत कन्फ्यूशियस ने कि जिथे रुक जांदे ने सैनिक दे पैर सिपाही दे पैर उत्थे कंडे ही कंडे रह जांदे ने, उजाड़ ही उजाड़ रह जांदा है, बर्बादियां ही बर्बादियां जन्म लैंदियां ने। पर जिथे ओ सिपाही जो संत पहले है उहदे कदमां दे राही तामीर होंदी, उहदे हत्थां दे राही उसारी आउंदी है और धरती हरी भरी आउंदी है, मनुख नूं इंसाफ मिलदा है, कमजोर दी रक्षा आउंदी है और जालम दे पैर रुकदे ने। तो इस तरह धन गुरु गोबिंद सिंह जी महाराज ने संत नूं सिपाही बनाया और सिपाही दा प्रतीक है शस्त्र, तो शस्त्र पहना दिता। किरपान इस वास्ते पहननी है, इस छोटी जी किरपान नाल कोई मैदान जंग दे लड़ना नहीं, पर यह छोटी जी किरपान एहसास करांदी रहे कि असी सिपाही हां सिपाही हां, और इस तरह का अंदर वीर रस बनिया रहे तो फिर मनुख अपनी भी रक्षा कर सकता है, कौम की भी रक्षा कर सकता है, देश की भी रक्षा कर सकता है, और किसी तरह का भी कोई हथियार होवे उस नाल रक्षा करेगा। लेकिन सिपाही होने का भाव तो बनिया रहे, अंदर वीर रस ते बनिया रहे, वो तो ताही हो सकता है कि हर वक्त मनुख ने कोई शस्त्र पहने होवे। तो इस तरह किरपान पहनने की धारण करने की सानू ताकीद की गई। भाई साहब भाई नंद लाल कहने निशान है सिखी ई पंज हरफ काफ के हर गिज ना वाशद ई पंज माफ कड़ाकार दो का चकंगा बिना बिना केस हेच अस्त ई जुमला निशान। अज दे साइंस युग दे विज्ञानिक युग दे तरक खड़ी होंदी है कि नाखून कटदे हो यह भी प्राकृतिक ने, की होया अगर केस कटे जा रहे हैं, की होया अगर केसां दा मुंडन है, आखिर नाखूनां दा भी तो मुंडन कर दई हैं। नाखूनां दा वो हिस्सा कटिया जांदा है जो मुर्गा ने मर चुके ने, जिवें घर विच गया चलाना कर गया तो मुर्दे नूं घर विच ते नहीं रखते, और घर विच रखांगे तो बदबो, घर विच रखांगे तो गलाजत, घर विच रखांगे तो सारा घर मरगट बनेगा। इस वास्ते मुर्दे नूं मरगट घाट ले जांदे हैं और जला के खाक कर दें। नाखून जो मुर्दा हो जांदे ने मैल नाल भर जांदे ने, और बीमारियां दे ओ जन्मदाते बनदे ने। जिंदा नाखून जो मांस दे नाल जुड़े हुए है जिंदा है, उसनू कटांगे तो खून निकलेगा, उसनू कटांगे तो पीड़ होवेगी, और जो अगे वध चुके है मैल नाल भर गए है इते मुर्दा है। इस नाखून नू कटना मैल नू कटना है, परे सुटना है, प्रकृति ने जब उसनू खत्म कर दिता है मुर्दा कर दिता है तो मुर्दा शरीर तो अंग तो एक पासे करना पड़ेगा, जैसे घर दे वेड़े तो मुर्दे नु एक पासे करते हैं। हां केस भी कुछ मरदे हैं, पर सानू किस तरह पता चलेगा किहड़े केस मुर्दा हो चुके हैं, दाड़े दे केड़े वाल मुर्दा हो चुके हैं, सिर दे केड़े केस मुर्दा हो चुके हैं, कि साडे हत्थां नु नहीं पता चलदा, कंगे नूं पता चलदा। जैसे जैसे असीं कंगा फेरदे हां मुर्दा केस झड़ जांदे निकल जांदे, जैसे नाखून रोज वधदे ने रोज नवे केस पैदा हुंदे ने और पुराने झड़दे ने। इह केसां दा जन्म ते मरण जीवन भर चलदा रहिंदा है। कुछ ते स्याणे कहिंदे ने कि मुर्दे दे भी केस वधदे ने और नाखून वधदे। खैर जो कुछ भी है, जो केस मुर्दा ने कंगे दे राही झड़ जाते निकल जाते हैं, और जो जिंदा ने ओ सवर जाते हैं, सवर जाते हैं। प्रकृति केसा नू एक सीमा तक रखती है, चाहे मुखड़े देने चाहे सिर देने। असी देखते हैं जो केसा का मुंडन करते हैं, आखिरी दवा तक केस उन्होंने वधदे ने, दाड़ा मुने है चौथे पंजवें दिन फिर दाड़ा आ गया, फिर मुने है चौथे पंजवें दिन फिर आ गया। लेकिन इस मुंडन नू, इस मुंडन नू कोई छोड़ देवे तो दाड़ी एक सीमा ते आके रुक जाती है और जीवन भर उत्थे जो है रुकी रहती है, उस तो अगे जो है नहीं जाती। केस भावे नवे जन्म दे रहे ने, मुर्दा झड़ते रहते ने, लेकिन लंबाई एक सीमा तक ही आखिरी दमा तक जो है रहती है। प्रकृति ने इस तरह नाप तोल के हर एक नू जो है केस दिते हुए ने। केसां दा मुंडन प्रकृति नाल जंग है, और इस जंग दे हार ही होंदी है, जित नहीं होंदी, क्योंकि आखिरी दमा तक केस निकलते रहते ने, वधदे रहते। जैसे जैसे सिर दे आत्म ज्योति खत्म होंदी गई, नाम अभ्यास खत्म होंदा गया, केसां दी कदर भी घटदी गई। अज भी असी देखते हैं कि रामलीला राम पेश करना है स्टेज पर, विश्वामित्र नूं पेश करना है, विशिष्ट जी नूं पेश करना है, तो जोड़े भी चाहिए ने, दाड़ियां भी चाहिए ने। और अक्सर बाजार तो नकली जोड़े नकली दाड़ियां खरीद के लियाईयां जांदियां ने। असीं इस गल का माण कर सकते हैं कि साडे सिर ते जोड़ा असली है राम वर्गा, साडे मुखड़े ते दाड़ा असली है विश्वामित्र जैसा, विशिष्ट जैसा, अवतारां दा स्वरूप, ऋषि मुनियां दा स्वरूप। धन गुरु गोबिंद सिंह जी महाराज ने, धन गुरु नानक देव जी महाराज ने साडी झोली दे पाया है। हाँ, जद कोई ऋषि होण तो, मुनि होण तो, संत होण तो थले जांदा है, मनुखता तो थले गिरदा है, तो जब थले ही गिर गया तो फिर हुण केसां दी लोड़ भी नहीं। अज सारी दुनिया दे केसां दा मुंडन है। थोड़ी जिया कौम जिसनों असीं सिख कहिंदे आ, इस कोली दिखाई देंदे ने, या कुछ थोड़ा जिया साधु समाज। वैसे बगौर मुताला करिए, मोहम्मद साहब केसाधारी सन, हजरत ईसा केसाधारी सन, और इसे तरीके नाल भारत दे तमाम ऋषि मुनि अवतारी पुरुष केसाधारी सन। और सिर्फ केसाधारी नहीं, बहुत अवतारी पुरुष शस्त्रधारी भी थे, जैसे धनुषबाण श्री राम कोल है, जैसे सुदर्शन चक्र श्री कृष्ण कोल है, जैसे तलवार मोहम्मद साहब दे जो है हाथ दे चाहे, और इसी तरीके नाल परशुराम कोल कुलाड़ा है, बरछा है, हनुमान दे कोल गदा है, गदा विष्णु जी कोल भी है। और इस तरीके नाल असी देखते हैं बहुते अवतारी पुरुष, पैगंबरी पुरुष सुधारी ने, केसाधारी ने। जैसे जैसे पैगंबरां नूं अवतारां नूं मनना घटता गया, उन्हां दा सत्कार सन्मान घटता गया, क्योंकि जितनी मिकदार विच मनुख दा अहंकार वधदा है, उतनी ही मिकदार विच अवतार दा सत्कार घटदा है। ते जिस दे लई कोई सत्कार नहीं रहा, आदर नहीं रहा, उस दे पिछे चलन की लोड़ की है। हाँ, कभी कभी नकली राम बन के चलो सामने एक तमाशा कर देता, नकली जूड़ा सिर से रख के, नकली दाड़ा मुखड़े से लगा के इस तरह नकल पेश कर देती। लेकिन ये पेश करना भी इस गल का सबूत है कि जूड़ा केस इन्हों अवतारी पुरुषों ने धारण किए हुए सन, और जे इन्हों की उस जमाने दिच लोड़ सी तो अज भी लोड़ है। अगर अज लोड़ नहीं है तो फिर जूड़े तो बिना ही राम पेश करना चाहिए, दाड़े तो बिना विश्वामित्र ते विशिष्ट नो तेज से पेश करना चाहिए। ਰਿਸ਼ੀ ਮੁਨੀਆਂ ਦਾ ਸਰੂਪ, ਪੈਗੰਬਰਾਂ ਦਾ ਸਰੂਪ, ਗੁਰੂ ਅਵਤਾਰਾਂ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ ਔਰ ਪ੍ਰਦਾਨ ਕਰਕੇ ਸਾਫ ਆ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਵੇਂ ਚੰਗੀ ਔਲਾਦ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰਦੀ ਹੈ, ਤਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਐ ਖਾਲਸਾ ਤੇਰਾ ਜੀਵਨ ਇਤਨਾ ਉੱਚਾ ਹੈ ਔਰ ਤੂੰ ਐਸਾ ਸੰਤ ਸਰੂਪ ਬਣਿਆ, ਤੂੰ ਮੈਨੂੰ ਚਾਰ ਚੰਦ ਲਾ ਦਿੱਤੇ ਨੇ, ਤੂੰ ਮੈਨੂੰ ਸਜਾ ਦਿੱਤਾ ਹੈ ਮਾਣ ਨਾਲ ਸਤਿਗੁਰੂ। ਇੱਥੇ ਤੱਕ ਕਹਿੰਦੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਤੋ ਮੋਸੇ ਗਰੀਬ ਕਰੋੜ ਪਰੇ ਹੈ। ਕਿਸੇ ਨੂੰ ਸ਼ੱਕ ਨਾ ਪਵੇ ਕਿ ਖੁਸ਼ਾਮਦ ਕੀਤੀ ਜਾ ਰਹੀ ਹੈ ਜਾਂ ਗੱਲ ਵਧਾ ਕੇ ਆਖੀ ਜਾ ਰਹੀ ਹੈ। ਤੋ ਮਹਾਰਾਜ ਕਹਿੰਦੇ, ਯਾਮੇ ਰੰਚ ਨਾ ਮਿਥਿਆ ਬਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਮੈਂ ਪਾਰ ਬ੍ਰਹਮ ਗੁਰੂ ਨਾਨਕ ਨੂੰ ਸਾਖੀ ਕਰਕੇ ਕਹਿ ਰਿਹਾ, ਸਾਕਸ਼ੀ ਕਰਕੇ ਕਹਿ ਰਿਹਾ, ਗਵਾਹੀ ਦੇ ਕੇ ਕਹਿ ਰਿਹਾ ਕਿ ਤੇਰੇ ਤੇ ਮੇਰੇ ਕੋਈ ਭੇਦ ਨਹੀਂ, ਤੂੰ ਮੇਰਾ ਰੂਪ ਹੋ ਗਿਆ ਮਨ ਕਰਕੇ ਤਨ ਕਰਕੇ। ਜਦੋਂ ਵਾਕਈ ਬਾਣੀ ਹਿਰਦੇ ਚ ਪ੍ਰਵੇਸ਼ ਕਰ ਜਾਏ, ਰੋਮ ਰੋਮ ਦੇ ਚ ਪ੍ਰਵੇਸ਼ ਕਰ ਜਾਏ, ਤੂੰ ਹਿਰਦਾ ਗੁਰੂ ਵਰਗਾ ਬਣ ਗਿਆ ਔਰ ਤਨ ਦੇ ਤੇ ਜਦ ਕਕਾਰ ਧਾਰਨ ਕਰ ਲੈ ਤੂੰ ਤਨ ਗੁਰੂ ਵਰਗਾ ਬਣ ਗਿਆ। ਤੂੰ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਕਿ ਮੇਰਾ ਆਪਣਾ ਰੂਪ, ਇਹ ਮੇਰਾ ਆਪਣਾ ਰੂਪ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਖਾਲਸੇ ਦਾ ਸਤਿਕਾਰ ਕਰਨਾ ਪੈਂਦਾ। ਖਾਲਸੇ ਨੂੰ ਸੱਜਣ ਕਹਿੰਦੇ ਨੇ, ਮਿੱਤਰ ਕਹਿੰਦੇ ਨੇ, ਗੁਰਪੂਰਾ ਕਰਕੇ ਕਹਿੰਦੇ ਨੇ ਔਰ ਖਾਲਸੇ ਨੂੰ ਆਪਣਾ ਸਰੂਪ ਕਰਕੇ ਜੋ ਹੈ ਬਿਆਨ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਅਮਰ ਦੇਣ, ਇਹ ਅਦੁੱਤੀ ਦੇਣ, ਸਹਿਜੇ ਸਹਿਜੇ ਅੱਜ ਜਗਤ ਦੇ ਚਰਚਾ ਦਾ ਵਿਸ਼ੇ ਬਣੀ ਹੋਈ ਹੈ, ਲੇਕਿਨ ਸਹਿਜੇ ਸਹਿਜੇ ਸਤਿਗੁਰੂ ਦੀ ਇਸ ਦਾਤ ਨੂੰ ਧਾਰਨ ਕਰਨ ਦਾ ਵੀ ਮਾਹੌਲ ਬਣਨਾ ਆਰੰਭ ਹੋਇਆ ਹੈ। ਔਰ ਇੱਕ ਦਿਨ ਜ਼ਰੂਰ ਐਸਾ ਆਏਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਦੇਣ ਨੂੰ ਅਮਰ ਦੇਣ ਸਮਝ ਕੇ, ਪ੍ਰਕਿਰਤੀ ਦੀ ਦੇਣ ਸਮਝ ਕੇ, ਪ੍ਰਮਾਤਮਾ ਦੀ ਦੇਣ ਸਮਝ ਕੇ ਹਰ ਮਨੁੱਖ ਕਬੂਲ ਕਰੇਗਾ, ਅਪਣਾਏਗਾ। ਅਰਦਾਸ ਹੈ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਦਾਤ, ਗੁਰੂ ਨਾਨਕ ਦੀ ਇਹ ਬਖਸ਼ਿਸ਼ ਝੋਲੀ ਦੇ ਸੰਭਾਲ ਕੇ ਰੱਖ ਸਕੀਏ, ਤਾਂ ਕਿ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ 'ਤੇ ਮਾਣ ਕਰ ਸਕਣ ਔਰ ਮਾਣ ਨਾਲ ਕਹਿ ਸਕਣ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਮੈਂ ਖਾਲਸੇ ਦੇ ਕਹਾਂ, ਖਾਲਸਾ ਮੇਰੇ ਵਿੱਚ ਹੈ, ਹੁਣ ਕੋਈ ਭੇਦ ਨਹੀਂ ਰਿਹਾ, ਉਹ ਰੰਚਕ ਮਾਤਰ ਵੀ ਭੇਦ ਨਹੀਂ ਰਿਹਾ। ਯਾਮੇ ਰੰਚ ਨਾ ਮਿਥਿਆ ਬਾਕੀ ਪਾਰ ਬ੍ਰਹਮ ਗੁਰੂ ਨਾਨਕ ਸਾਹਿਬ।
1: You're listening to KRPI 1550 Radio, Ferndale, Washington.

You're listening to KRPI 1550 Radio, Ferndale, Washington.

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਈ ਭੱਟਾਂ ਦੀ ਇਹ ਮਹਾਨ ਰਚਨਾ, ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ, ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ, ਚੇਤਨ ਸ਼ਕਤੀ ਕਹਿੰਦੇ ਨੇ, ਦੇਵ ਸ਼ਕਤੀ ਕਹਿੰਦੇ ਨੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ 'ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ, ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ, ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ, ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ, ਪਰਮ ਧਾਮ ਤੱਕ ਪਹੁੰਚਣਾ ਪੈਂਦਾ ਹੈ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ ਹੈ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ ਹੈ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ। ਸਤਵਾਦੀ ਬਣਨਾ ਹੈ, ਸੰਤੋਖੀ ਬਣਨਾ ਹੈ, ਦਿਆਲੂ ਬਣਨਾ ਹੈ, ਖਿਮਾਵਾਨ ਬਣਨਾ ਹੈ, ਸ਼ੀਲਵਾਨ ਬਣਨਾ ਹੈ,
ਤੋਂ ਫਿਰ ਉਦਮ ਉਪਰਾਲੇ ਤੇ ਵਸੀਲਿਆਂ ਦੀ ਲੋੜ ਹੈ। ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾਂ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ, ਹੂ ਬਹੂ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਅ ਚਾਹੀਦਾ ਪਿੱਛੇ, ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ। ਉਹ ਦਬਾਅ, ਉਹ ਪ੍ਰੈਸ਼ਰ ਹੈ ਕੇਵਲ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀਂ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸ ਨੂੰ ਸਤਿਗੁਰ ਇੰਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ। ਔਰ ਜੀਵਨ ਅਕਸਰ ਮਨੁੱਖ ਸੌਂ ਕੇ ਹੀ ਬਤੀਤ ਕਰ ਦਿੰਦਾ, ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤਸੰਗ ਤੇ ਜਪ। ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਮਨੁੱਖ ਦੇ ਕਾਮ ਰਸ ਦੇ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ। ਔਰ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿੱਟੀ ਹੈ, ਸਿਰਫ ਕਾਮ ਰਸ ਦੇ ਵਿੱਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ, ਦੇਖਣ ਦੇ ਚ ਆਇਆ ਭਾਵੇਂ ਉਹਨਾਂ ਦੀ ਉਮਰ 80-90 ਸਾਲ ਦੀ ਹੀ ਕਿਉਂ ਨਾ ਹੋ ਜਾਏ, ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ। ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਲ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾ ਕਾਮ ਪਾਵਸ ਮਾਧਾਣੀ। ਭਗਤ ਲੋਚਨ ਜੀ ਮਹਾਰਾਜ ਦਾ ਕਥਨ, ਕੇਸ ਚਿੱਟੇ ਹੋ ਗਏ, ਚਿਹਰੇ ਤੇ ਝੁਰੀਆਂ ਪੈ ਗਏ, ਬਚਨ ਸ਼ੁੱਧ ਨਹੀਂ ਨਿਕਲੇ ਦੇ, ਔਰ ਅੱਖਾਂ ਵਿੱਚ ਦੀਦ ਨਹੀਂ ਰਹੀ, ਕਮਜ਼ੋਰੀ ਨੇ ਚਾਰੋਂ ਪਾਸੇ ਸਰੀਰ ਨੂੰ ਨਿਢਾਲ ਕੀਤਾ। ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ ਵਿੱਚ ਵੀ ਚੱਲ ਰਹੀ ਹੈ। ਭਾਵੇਂ ਮਧਾਣੀ ਦੇ ਵਿੱਚ ਕੁਛ ਨਹੀਂ ਰਹੀ, ਚਾਟੀ ਨਹੀਂ ਰਹੀ, ਦਹੀਂ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ। ਜੈਸੇ ਜੈਸੇ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ, ਔਰ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਕਾਮ ਵਾਸ਼ਨਾ ਸਮਾਪਤ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ, ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ। ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ, ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ। ਇਹ ਸ਼ਕਤੀ ਥੱਲੇ ਜਾਏ ਰੇਤ ਦੇ ਵਿੱਚ ਰੇਤ ਦੀ ਢੇਰੀ ਹੋ ਜਾਂਦੀ ਹੈ, ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ, ਮੋਤੀ ਹੋ ਜਾਂਦੀ ਹੈ, ਰਤਨ ਲਾਲ ਜਵਾਹਰ ਬਣ ਜਾਂਦੀ ਹੈ। ਤਾਂ ਇਹ ਪਹਿਚਾਣ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ, ਉਹਦੀ ਕਾਮ ਵਾਸ਼ਨਾ ਸਮਾਪਤ ਹੋ ਗਈ, ਉਹਦੇ ਚ ਰੂਪ ਦੀ ਖਿੱਚ ਨਹੀਂ ਰਹੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ। ਸਤਿਗੁਰੂ ਕਹਿੰਦੇ ਨੇ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਹੇ। ਹੁਣ ਜਗਤ ਦੀ ਤਮਾਮ ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ। ਹੁਣ ਪਰਮ ਰੂਪ ਦੇ ਵਿੱਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ, ਹੁਣ ਆਕਾਰ ਦੇ ਵਿੱਚ ਨਿਰਾਕਾਰ ਦੀ ਝਲਕ ਮਿਲ ਰਹੀ ਹੈ। ਇਸ ਵਾਸਤੇ ਵਾਸ਼ਨਾ ਸਮਾਪਤ, ਵਾਸ਼ਨਾ ਦਾ ਜਗਤ ਖਤਮ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਪ੍ਰਾਰਥਨਾ ਸ਼ੁਰੂ ਹੀ ਉਦੋਂ ਆਉਂਦੀ ਹੈ
ਜਦ ਸ਼ਕਤੀ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਏ, ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ। ਅਗਰ ਬੰਦਾ ਜਪ ਵੀ ਕਰ ਰਿਹਾ, ਤਪ ਵੀ ਕਰ ਰਿਹਾ, ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ, ਜੇਕਰ ਉਸਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉੱਠੀ, ਤਾਂ ਉਸਦਾ ਇਹ ਭਜਨ, ਉਸਦਾ ਇਹ ਧਰਮ, ਉਹ ਵੀ ਵਾਸ਼ਨਾ ਹੈ, ਪ੍ਰਾਰਥਨਾ ਨਹੀਂ ਹੈ, ਸਭ ਕੁਝ ਵਾਸ਼ਨਾ ਹੈ। ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋਕਾਮਨਾ ਕਰ ਰਹੇ ਨੇ, ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ, ਹਮ ਕਹੀਅਤ ਕਲ ਜੁਗ ਕੇ ਕਾਮੀ। ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ ਨੇ, ਬਹੁਤ ਵਧੀਆਂ ਨੇ, ਔਰ ਮਨੁੱਖ ਅਤੀਕਾਮੀ ਹੋ ਗਿਆ, ਅਤੀਕਾਮੀ ਹੋ ਗਿਆ। ਕਾਮਨਾ ਸੰਸਾਰ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ, ਪ੍ਰਾਰਥਨਾ ਕਰਤਾਰ ਦੀ ਆਉਂਦੀ ਹੈ। ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ, ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ। ਵਾਸ਼ਨਾ ਸੰਸਾਰ ਨਾਲ ਜੋੜਦੀ ਹੈ, ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ। ਤੋ ਜੈਸੇ ਜਪ ਕਰਦਿਆਂ ਸ਼ਕਤੀ ਮੂਲਾ ਆਧਾਰ ਨੂੰ ਵਿੰਨ ਕੇ ਉੱਪਰ ਉੱਠੀ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਸਮਾਪਤ ਹੋਇਆ। ਲੇਕਿਨ ਅਜੇ ਪਰਮ ਨਿਧੀ, ਪਰਮ ਖਜ਼ਾਨਾ, ਪਰਮ ਆਨੰਦ ਦੇ ਦੁਆਰ ਨਹੀਂ ਖੁੱਲੇ। ਜਪ ਜਾ ਰਹੀ ਹੈ, ਤਪ ਜਾ ਰਹੀ ਹੈ, ਸਾਧਨਾ ਜਾ ਰਹੀ ਹੈ, ਸ਼ਕਤੀ ਸਹਿਜੇ ਸਹਿਜੇ ਉੱਪਰ ਉੱਠ ਰਹੀ ਹੈ। ਦੂਸਰਾ ਚੱਕਰ ਹੈ ਸਵ ਦਿਸ਼ਟਾਨ, ਜੋ ਮੂਲਾਧਾਰ ਤੋਂ ਉੱਪਰ ਹੈ। ਸਾਧਨਾ ਕਰਦੇ ਕਰਦੇ, ਜਪ ਕਰਦੇ ਕਰਦੇ, ਅਭਿਆਸੀ ਦੀ ਸੁਰਤ, ਜੀਵਨ ਸ਼ਕਤੀ ਧਿਆਨ ਦੇ ਆਸਰੇ ਤੇ ਜੈਸੇ ਉੱਪਰ ਉੱਠਦੀ ਹੈ, ਉਹ ਫਿਰ ਸਵ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ। ਸਵ ਦਿਸ਼ਟਾਨ ਚੱਕਰ ਵਿੰਨਿਆ ਗਿਆ, ਪਹਿਚਾਣ ਕੀ ਹੋਵੇਗੀ? ਇਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਹੋਵੇਗਾ, ਇਹ ਮਰਨ ਦੇ ਭੈ ਤੋਂ ਉੱਚਾ ਉੱਠ ਗਿਆ। ਮੌਤ ਦਾ ਭੈ ਸਾਹਮਣੇ ਰੱਖ ਕੇ ਇਸ ਤਰ੍ਹਾਂ ਦੇ ਪੁਰਸ਼ ਨੂੰ ਡਰਾਇਆ ਨਹੀਂ ਜਾ ਸਕਦਾ ਜਿਸਦੀ ਸ਼ਕਤੀ ਸਵ ਦਿਸ਼ਟਾਨ ਤੋਂ ਉੱਪਰ ਉੱਠ ਗਈ ਹੈ। ਦਰਅਸਲ ਡਰ ਵਿੱਚ ਜੀਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ ਕਿ ਸਵ ਦਿਸ਼ਟਾਨ ਤੋਂ ਥੱਲੇ ਜੀ ਰਿਹਾ ਹੈ। ਭਗਤ ਕਬੀਰ ਕਹਿੰਦੇ ਨੇ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਂ। ਮੈਂ ਉਸ ਦੁਨੀਆਂ ਵਿੱਚ ਪਹੁੰਚ ਗਿਆ ਜਿੱਥੇ ਨਾ ਮੈਂ ਕਿਸੇ ਤੋਂ ਡਰਦਾ ਨਾ ਹੀ ਕਿਸੇ ਨੂੰ ਡਰਾਉਂਦਾ। ਅਕਸਰ ਉਹੀ ਮਨੁੱਖ ਦੂਜਿਆਂ ਨੂੰ ਡਰਾਉਂਦਾ ਹੈ ਜਿਹੜਾ ਕਿਸੇ ਤੋਂ ਡਰਦਾ ਹੈ, ਕਿਉਂਕਿ ਭੈਭੀਤ ਹੋਇਆ ਮਨੁੱਖ ਹੀ ਅਗਲੇ ਨੂੰ ਭੈਭੀਤ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਪਰਮ ਗਿਆਨੀ ਦੇ ਲੱਛਣ ਇਹੀ ਦੱਸਦੇ ਨੇ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਮ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਵਾਸਤਵਿਕ ਪਰਮ ਗਿਆਨੀ, ਬ੍ਰਹਮ ਗਿਆਨੀ ਉਹੀ ਹੈ ਜੋ ਭੈ ਦੀ ਦੁਨੀਆ ਤੋਂ ਉੱਚਾ ਉੱਠ ਗਿਆ, ਨਾ ਡਰਾਉਂਦਾ ਹੈ ਨਾ ਡਰਦਾ। ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਭੈ ਦੀ ਦੁਨੀਆ ਖਤਮ, ਨਿਰਭੈ ਦੀ ਦੁਨੀਆ ਸ਼ੁਰੂ ਹੋਈ। ਨਿਰਭੈ ਕੇਵਲ ਪਰਿਪੂਰਨ ਪਰਮਾਤਮਾ। ਸਾਹਿਬਾਂ ਦੀ ਬਾਣੀ ਦਾ ਫਰਮਾਨ, ਡਰ ਪੇ ਧਰਤ ਆਕਾਸ਼ ਨਿਖਤਰਾ, ਸਿਰ ਉਪਰ ਗਗਨ ਕਰਾਰ, ਪਾਉਣ ਪਾਣੀ ਬੈ ਸੰਤਰ, ਡਰ ਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮੁਲ ਗਾਏ ਗੁਣੀ। ਸਤਿਗੁਰੂ ਦਾ ਤੇ ਇੱਥੇ ਤੱਕ ਫਰਮਾਨ ਹੈ ਕਿ ਸੂਖਸ਼ਮ ਰੂਪ ਵਿੱਚ ਗ੍ਰਹਿ ਨਛੱਤਰ ਸੂਰਜ ਚੰਦ ਤਾਰੇ ਸਭ ਡਰੇ ਹੋਏ ਨੇ, ਭੈ ਦੇ ਚ ਨੇ, ਡਰ ਦੇ ਚ ਨੇ, ਮਰਿਆਦਾ ਦੇ ਚ ਨੇ। ਤਮਾਮ ਜੀਵ ਪਸ਼ੂ ਪੰਖੀ ਮਨੁੱਖ ਡਰ ਦੇ ਚ ਨੇ। ਇਹ ਠੀਕ ਹੈ ਕਿ ਡਰ ਮਰਿਆਦਾ ਵਿੱਚ ਰੱਖਣ ਵਾਸਤੇ ਚਾਹੀਦਾ, ਲੇਕਿਨ ਹਰ ਵਕਤ ਮਨੁੱਖ ਡਰਿਆ ਹੋਇਆ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਦਾ ਹੈ। ਕਿਧਰੇ ਮੈਂ ਬਿਮਾਰ ਨਾ ਹੋ ਜਾਵਾਂ, ਕਿਧਰੇ ਮੈਂ ਮਰ ਨਾ ਜਾਵਾਂ, ਕਿਧਰੇ ਮੇਰਾ ਕਮਾਇਆ ਹੋਇਆ ਧਨ ਨਾਸ ਨਾ ਹੋ ਜਾਏ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਿਧਰੇ ਮੇਰਾ ਰੁਤਬਾ ਕੋਈ ਖੋ ਨਾ ਲਵੇ, ਕਿਧਰੇ ਜੰਗ ਦੇ ਚ ਜਾਂ ਮੁਕਦਮੇ ਵਿੱਚ ਮੈਂ ਹਾਰ ਨਾ ਜਾਵਾਂ, ਇਹ ਭੈ ਮਨੁੱਖ ਨੂੰ ਬਣਿਆ ਰਹਿੰਦਾ।
ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਇਹ ਭੈ ਦੀ ਦੁਨੀਆ ਖਤਮ ਹੋ ਗਈ, ਨਿਰਭੈ ਦੀ ਦੁਨੀਆ ਆਰੰਭ ਹੋਈ। ਔਰ ਪਰਿਪੂਰਨ ਪਰਮਾਤਮਾ ਚੁੱਕੇ ਨਿਰਮਲ ਹੈ, ਹੁਣ ਉਸਦਾ ਹੀ ਭੈ ਸ਼ੁਰੂ ਹੋਇਆ, ਭਾਵ ਉਹਦੀ ਗੱਲ ਮੰਨਣ ਦਾ ਅੰਦਰ ਚਾਅ ਪੈਦਾ ਹੋਇਆ। ਇਸੇ ਨੂੰ ਸਤਿਗੁਰੂ ਕਹਿੰਦੇ ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਪਰਮਾਤਮਾ ਆਪ ਨਿਰਮਲ ਹੈ, ਉਹਦਾ ਭੈ ਵੀ ਨਿਰਮਲ ਹੈ। ਜਗਤ ਮੈਲਾ ਹੈ, ਜਗਤ ਦਾ ਭੈ ਵੀ ਮੈਲਾ ਹੈ। ਜਗਤ ਦਾ ਭੈ ਜਿਸ ਦੇ ਅੰਦਰ ਹੈ ਉਹ ਨਿਰਮਲ ਨਹੀਂ ਹੋ ਸਕੇਗਾ, ਤੇ ਪਰਮਾਤਮਾ ਦਾ ਭੈ ਜਿਸ ਦੇ ਅੰਦਰ ਹੈ ਉਹ ਮੈਲਾ ਕਦੀ ਨਹੀਂ ਹੋ ਸਕੇਗਾ, ਸਦੀਵ ਨਿਰਮਲ ਹੋਵੇਗਾ। ਬਾਬੇ ਫਰੀਦ ਦੇ ਸਲੋਕਾਂ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਪਰਮ ਪਾਵਨ ਸਲੋਕ ਹੈ, ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਸ ਤਰ੍ਹਾਂ ਅਗਨ ਸੋਨੇ ਦੀ ਤਮਾਮ ਖੋਟ ਨੂੰ ਕੱਢ ਦਿੰਦੀ ਹੈ, ਰੱਬੀ ਨਿਰਮਲ ਭੈ ਮਨੁੱਖ ਦੇ ਤਮਾਮ ਵਿਕਾਰਾਂ ਨੂੰ ਸ਼ਾਂਤ ਕਰ ਦਿੰਦਾ ਹੈ, ਮਨੁੱਖ ਦੇ ਤਮਾਮ ਪਤਿਤ ਸੰਸਕਾਰਾਂ ਨੂੰ ਖਤਮ ਕਰ ਦਿੰਦਾ ਹੈ। ਤੋ ਸਭ ਦਿਸ਼ਟਾਨ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਚੇਤਨਾ ਉੱਪਰ ਉੱਠੀ, ਮੌਤ ਦਾ ਭੈ ਖਤਮ ਹੋ ਗਿਆ। ਕਿਸੇ ਪ੍ਰਕਾਰ ਦੇ ਭੈ ਦਾ ਜਿਹੜਾ ਬੋਝ ਸੀ ਉਹ ਸਿਰ ਤੋਂ ਲੈ ਗਿਆ, ਨਿਰਭੈ ਦੁਨੀਆ ਆਰੰਭ ਹੋਈ, ਸਿਰ ਦੇ ਸਾਰੇ ਬੋਝ ਉਤਰ ਗਏ। ਜਪ ਜਾਰੀ ਹੈ, ਤਪ ਜਾਰੀ ਹੈ, ਸਾਧਕ ਦੀ ਸਾਧਨਾ ਬਕਾਇਦਾ ਜਾਰੀ ਹੈ, ਰਾਹੀ ਹੈ, ਇਹ ਮੰਜ਼ਿਲ ਦਾ ਚੱਲ ਰਿਹਾ ਚੱਲ ਰਿਹਾ। ਟਿਕਾਣਾ ਕੀ ਹੈ? ਆ ਗਿਆ ਚੱਕਰ ਨੂੰ ਵਿੰਨ ਕੇ ਅੱਗੇ ਜਾਣਾ, ਕਿੱਥੇ? ਪਰਮ ਆਨੰਦ ਤੱਕ, ਪਰਮ ਸ਼ਾਂਤੀ ਤੱਕ, ਪਰਮ ਨਿਧਾਨ ਤੱਕ, ਪਰਮ ਪੁਰਖ ਤੱਕ, ਜਿਸ ਨੂੰ ਕਿਹਾ ਪਰਮਾਤਮਾ ਈਸ਼ਵਰ ਅਕਾਲ ਪੁਰਖ, ਉੱਥੇ ਤੱਕ ਪਹੁੰਚਣਾ। ਔਰ ਉਸਦਾ ਸਰੂਰ, ਉਸਦੀ ਮਸਤੀ, ਉਸਦਾ ਅਨੁਭਵ ਮਨੁੱਖ ਨੂੰ ਉਦੋਂ ਹੀ ਆਉਂਦਾ ਹੈ ਜਦ ਆ ਗਿਆ ਚੱਕਰ ਨੂੰ ਵਿੰਨ ਕੇ ਇਹ ਪਹੁੰਚਦਾ ਹੈ, ਔਰ ਇਹ ਚੱਕਰ ਮਸਤਕ ਵਿੱਚ ਹੈ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਸੁਰਤ ਉੱਚੀ ਕਰਨੀ ਪਏਗੀ, ਧਿਆਨ ਦੇ ਆਸਰੇ ਤੇ ਸ਼ਕਤੀ ਨੂੰ ਉੱਪਰ ਲੈ ਜਾਣਾ ਹੋਵੇਗਾ। ਅਕਸਰ ਦੇਖਣ ਵਿੱਚ ਆਇਆ ਕਿ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਤੇ ਉੱਠਦਾ ਹੈ, ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ, ਫਿਰ ਥੱਲੇ, ਫਿਰ ਥੱਲੇ। ਚੰਗੀ ਸੰਗਤ, ਧਰਮ ਗ੍ਰੰਥਾਂ ਦੇ ਪਾਠ ਪਠਨ ਦੇ ਨਾਲ ਜੀਵਨ ਸ਼ਕਤੀ ਉੱਪਰ ਤੇ ਉੱਠਦੀ ਹੈ, ਪਰ ਫਿਰ ਸੰਸਾਰ ਦੇ ਖਿੱਚ ਦੀ ਮਾਰੀ ਹੋਈ ਥੱਲੇ, ਥੱਲੇ, ਥੱਲੇ। ਕਿਧਰੇ ਧਨ ਖਿੱਚ ਲੈਂਦਾ ਹੈ, ਕਿਧਰੇ ਰੂਪ ਖਿੱਚ ਲੈਂਦਾ ਹੈ, ਕਿਧਰੇ ਪ੍ਰਭਤਾ ਖਿੱਚ ਲੈਂਦੀ ਹੈ, ਕਿਧਰੇ ਸੰਸਾਰ ਦਾ ਕੋਈ ਹੋਰ ਸਾਜੋ ਸਮਾਨ ਖਿੱਚ ਲੈਂਦਾ ਹੈ। ਇਸ ਤਰੀਕੇ ਦੇ ਨਾਲ ਇਹ ਦੋ ਪਾਸੇ ਦੀ ਕਸ਼ਿਸ਼ ਹੈ, ਪਰਮਾਤਮਾ ਦੀ ਆਪਣੀ ਖਿੱਚ, ਸੰਸਾਰ ਦੀ ਆਪਣੀ ਖਿੱਚ। ਕਿਧਰੇ ਬਹੁਤ ਮੁਤਾਲਾ ਕਰਕੇ ਤਮਾਮ ਬ੍ਰਹਿਮੰਡ ਦੇ ਉੱਤੇ ਨਿਗਾਹ ਮਾਰੀਏ ਤਾਂ ਸਭ ਕੁਛ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ। ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ, ਨਾ ਥੱਲੇ ਕੋਈ ਥੰਬੀ ਹੈ, ਨਾ ਉੱਪਰ ਕਿਸੇ ਰੱਸੀਆਂ ਦੇ ਨਾਲ ਲਟਕੇ ਹੋਏ ਨੇ, ਸਭ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਕਦੀ ਪਰਿਵਾਰ ਦਾ ਇਕੱਠ ਦੇਖੀਏ ਤਾਂ ਇਹ ਵੀ ਇੱਕ ਦੂਜੇ ਦੀ ਕਸ਼ਿਸ਼ ਤੇ ਖੜੇ ਨੇ। ਪਤੀ ਦੇ ਅੰਦਰ ਪਤਨੀ ਦੀ ਕਸ਼ਿਸ਼, ਪਤਨੀ ਦੇ ਅੰਦਰ ਪਤੀ ਦੀ ਖਿੱਚ, ਪੁੱਤਰਾਂ ਦੇ ਅੰਦਰ ਮਾਂ ਬਾਪ ਦੀ ਖਿੱਚ, ਮਾਂ ਬਾਪ ਦੇ ਅੰਦਰ ਪੁੱਤਰਾਂ ਦੀ ਮਮਤਾ, ਭੈਣ ਭਰਾ ਆਪਸੀ ਮਮਤਾ ਕਰਕੇ ਜੁੜੇ ਰਹਿੰਦੇ ਨੇ, ਕਸ਼ਿਸ਼ ਕਰਕੇ ਇਹ ਸੰਬੰਧ ਜੁੜਿਆ ਰਹਿੰਦਾ ਹੈ। ਦੇਖਣ ਦੇ ਚਾਇਆ ਕੋਈ ਗ੍ਰਹਿ ਨਛੱਤਰ ਸਿਆਰਾ ਸਿਤਾਰਾ ਜਦ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਿਕਲਦਾ ਹੈ, ਟੁੱਟ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹਦੀ ਹੋਂਦ ਹੀ ਮਿਟ ਜਾਂਦੀ ਹੈ। ਜਦ ਵੀ ਕਿਸੇ ਮਨੁੱਖ ਦੇ ਅੰਦਰ ਕਸ਼ਿਸ਼ ਨਹੀਂ ਰਹਿੰਦੀ, ਪਰਿਵਾਰ ਦੀ ਖਿੱਚ ਨਹੀਂ ਰਹਿੰਦੀ, ਟੁੱਟ ਜਾਂਦਾ ਹੈ ਪਤਨੀ ਤੋਂ, ਟੁੱਟ ਜਾਂਦੇ ਨੇ ਇਸਤਰੀਆਂ ਅਕਸਰ ਪਤੀ ਤੋਂ, ਟੁੱਟ ਜਾਂਦੇ ਨੇ ਬੱਚੇ ਮਾਂ ਬਾਪ ਤੋਂ, ਔਰ ਅਲੱਗ ਹੋ ਜਾਂਦੇ ਨੇ ਮਾਂ ਬਾਪ ਬੱਚਿਆਂ ਤੋਂ, ਟੁੱਟ ਜਾਂਦੇ ਨੇ ਰਿਸ਼ਤੇ ਭੈਣ ਭਰਾਵਾਂ ਦੇ, ਭਰਾ ਭਰਾਵਾਂ ਦੇ, ਔਰ ਮਿੱਤਰਾਂ ਦੇ। ਇਹ ਸਾਰਾ ਸੰਸਾਰ ਇੱਕ ਦੂਜੇ ਦੀ ਕਸ਼ਿਸ਼ ਤੇ ਖੜਾ ਹੈ, ਇਹ ਸਾਰਾ ਜਗਤ ਇੱਕ ਦੂਜੇ ਦੀ ਖਿੱਚ ਤੇ ਖੜਾ। ਤੋ ਇੱਕ ਖਿੱਚ ਸੰਸਾਰ ਦੀ ਹੈ, ਇੱਕ ਖਿੱਚ ਕਰਤਾਰ ਦੀ ਹੈ। ਜਿਸ ਦਿਨ ਬੰਦੇ ਦੀ ਜੀਵਨ ਸ਼ਕਤੀ, ਜਿਸ ਦਿਨ ਬੰਦੇ ਦੀ ਸੁਰਤ, ਜਿਸ ਦਿਨ ਬੰਦੇ ਦਾ ਧਿਆਨ
परमात्मा की कशिश के दायरे विच आउंदा है, फिर थले आवना बहुत औखा है। उसे नूं कहिंदे ने दी सुरत इतनी उपर चढ़ गई है, ये थले नहीं आऊंगा, ये थले नहीं आ सकेगा। जैसे कहिंदे ने कि गालबन जमीन की कशिश का दायरा कोई 400 मील तक है, इस तो उपर जिहड़ी वस्तु चली गई उन्हों जमीन नहीं खिंच सकेगी, क्योंकि जमीन की कशिश के दायरे तो ही यह वस्तु अगे चली गई। हू बहु संसार की कशिश एक सीमा तक है, धन की कशिश एक सीमा तक है, रूप रंग ते पदार्थां की कशिश एक सीमा तक है। जब कभी कोई मनुख साधना करके जप तप करके इस सीमा तो अगे लंघ जाता है, फिर पदार्थ की धन की रूप की कोई अहमियत ही नहीं रहती कि इस मनुख नूं खिंच के थले गिरा सके। सुरत उपर उठ गई, शक्ति उपर चली गई। तो जप करके तप करके जिस दिन जीवन शक्ति सब दिष्टान चक्र नूं विन के उपर उठती है, मौत दा भय खत्म। मौत दा डर दे के इस तरह दे बंदे नूं गिराया नहीं जा सकता, भ्रष्ट नहीं कीता जा सकता, गिराया नहीं जा सकता। जप जा रही है, तप जा रही है, सहजे सहजे साधक दी सुरत ध्यान दे आसरे ते जीवन शक्ति उपर उठती है, तां फिर तीसरा चक्र है मणिपुरुष, विचारां दी दुनिया, फुरनिया दी दुनिया, सोच दी दुनिया। इत्थे तक जैसे शक्ति पहुंचती है और इस चक्कर नूं विन लिए, फुरने मिट गए, विचार शांत हो गए, भटकना मिट गई, टिकाओ नसीब हो गया, एकाग्रता नसीब हो गई। अगे दी दुनिया जज्बियां दी दुनिया, वलवले दी दुनिया, भावना दी दुनिया। इसे नूं अक्सर धार्मिक विचारक ऐसा कहिंदे ने कि एक अकल तो पार दी दुनिया है, एक अकल तो थले दी दुनिया है, एक अकल दी दुनिया है। जो अकल तो थले दी दुनिया है, ये पशुआं दा जगत है, अकल है ही कोई नहीं, मन है ही कोई नहीं, सोचना है ही कोई नहीं। इस वास्ते हजारां साल तो अणगिणत सदियां तो पशुआं दी जिंदगी देखी दिए, कोई विकास नहीं होया, कोई उन्नति नहीं हुई। कारण मन ही कोई नहीं, विचार ही कोई नहीं, सोच ही नहीं सकते, बुद्धि कोई नहीं। तो बुद्धि मंडल तो थले जीवना, बिल्कुल थले जीवना, ये पशुआं दा जगत है। बुद्धि दे तल ते जीवना ये मनुखी जगत है। इत्थे सभ्यता विकसित होंदी है, समाज दे नियम जन्म लैंदे ने, राजनीति दे नियम पैदा होंदे ने, जीवन दे ढंग रंग सब कुछ इत्थे ही आके जन्म लैंदा है। और एक ऐसी दुनिया है जो बुद्धि मंडल तो पार दी दुनिया है, जो अकल तो पार दी दुनिया है। उत्थे अकल भी नहीं पहुंच सकती, उत्थे बुद्धि दी भी कोई पहुंच नहीं। वो वलवलियां दी दुनिया, जज्बियां दी दुनिया, भावनियां दी दुनिया। इसे नूं 20वीं सदी दे मशहूर और मारूफ शायर डॉक्टर मोहम्मद इकबाल ने एक तार्किक नूं, एक विचारक नूं इस ढंग नाल समझाया। तेरे सीने में दम है, दिल नहीं है, तेरा दम गर्म यह महफिल नहीं है, निकल जा अकल से आगे के ये नूर, चिरागे राह है मंजिल नहीं है। अकल दी दुनिया तो अगे लंघ जा, ये ते रस्ते दा दीप है, तो मंजिल नूं छूण दी कोशिश कर, ये ते राह दा दीपक है, दीपक दी परिक्रमा ना कर। जो दीपक दी परिक्रमा कर रहे ने ये मनुख ने, ते जिन्हां दी जिंदगी च दीपक ही नहीं जलिया, भाव जो बुद्धि तक भी नहीं पहुंचे, पशु ने। और जो बुद्धि मंडल तो अगे निकल गए, देवते ने, फरिश्ते ने। कहिंदे ने बुद्धि दी दुनिया तो अगे लंघ गए, ये रब दा रूप हो गए, ईश्वर दा रूप हो गए। इस वास्ते असीं अक्सर देखते हाँ जो बुद्धि मंडल तो थले है उन्होंने असी कह दें पागल ने, पशु समान ने।
और जिहड़ा बुद्धि मंडल तो अगे चलिया गया है उहदा भी आम संसार नाल तालमेल नहीं बैठदा तो भुलेखे करके ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਆਉਂਦੇ ਨੇ। ਬੁੱਧੀ ਮੰਡਲ ਤੋਂ ਥੱਲੇ ਜੋ ਚਲਾ ਗਿਆ ਔਰ ਬੁੱਧੀ ਮੰਡਲ ਤੋਂ ਜੋ ਉੱਪਰ ਉੱਠ ਗਿਆ, ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ। ਇੱਕ ਬਹੁਤ ਥੱਲੇ ਚਲਾ ਗਿਆ, ਇੱਕ ਬਹੁਤ ਉੱਪਰ ਉੱਠ ਗਿਆ। ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ, ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ। तो तीसरा चक्र है मणिपुर। जैसे जीवन शक्ति जप करदे आ तप करदे आ, इस चक्र नूं विन के अगे लंघदी है, विचारां दी दुनिया शांत हो जांदी है, फुरनियां दी दुनिया शांत हो जांदी है, विचारां दा बोझ, विचारां दा तनाव आखिर खत्म होंदा है। बहुता बंदा विचारे, दार्शनिक, फिलोसफर, आखिर जहनी तौर पर बोझल तो होगा, लाजमी होगा। और जब ज्यादा सोचेगा तो जीवन कोई सार्थक प्रतीत नहीं होगा, ज्यादा सोचेगा तो संसार की अहमियत खत्म होगी, ज्यादा सोचेगा उन्हें यह भी महसूस होगा कि जगत विच ऐसा कुछ भी नहीं जो मैनू तृप्त कर सके, तो बेजार हो जाएगा, बेचैन हो जाएगा। बेचैनी, बेजारी इस सियाने मनुख की पहचान है। पशु कदी बेजार नहीं होंदे, पशु कदी बेचैन नहीं होंदे, क्यों? सोचते ही नहीं, बस खाना पीना, सो जाना और बच्चे पैदा करने, वक्ती तौर पर उन्होंने पालना कर लेनी, बस यही पशु की जिंदगी है। पशु कदी बोर नहीं आता, पशु कदी बेचैन नहीं आता, पशु कदी दुखी नहीं आता। और इस वास्ते पशु कदी पागल भी नहीं आते। हाँ, उही पशु पागल होंदे ने जिन्हों मजबूरन मनुख की संगत दिच रहना पै जाता है, वरना पशु कदी पागल नहीं आते। क्यों? कि बेचैन ही नहीं आते। बेचैन होने वास्ते, बेजार होने वास्ते सोचना तो चाहिए। तो जगत के जितने सियाने मनुख होए ने, सब तो ज्यादा बेचैन मनुख ने, सब तो ज्यादा परेशान मनुख ने। गालिब दा ते कहना है, परेशानियां सारे जहां की समेट कर जब कुछ ना बना तो मेरा दिल बना दिया। एक होर आलम का कहना है, कुदरत किया हर एक को अकसाम अजल से, जो शख्स के जिस चीज के काबिल नजर आया, बुलबुल को दिया नाला तो परवाने को जलना, गम हम को दिया सबसे जो मुश्किल नजर आया। सियाणा बंदा बेचैन हो जाएगा, सोचण वाला बेजार हो जाएगा। बेजारी, बेचैनी इस गल का प्रतीत है कि बंदा बहुत सोच रहा है, बहुत सोच रहा है। छुटकारा किस तरह होवे? या तो बुद्धि मंडल तो बंदा थले गिरे, या फिर बुद्धि मंडल तो उच्चा उठे। थले गिरना जरा सौखा है, इस वास्ते जगत के तमाम सियाने मनुख शराब के रसिया बन जाते हैं। चाहे कवि ने, साहित्यकार ने, कलम के धनी ने, दिमाग के धनी ने, ज्यादा सोचने वाले ने, अक्सर शराब की परिक्रमा करते हैं और बुद्धि मंडल तो थले गिर जाते हैं। उहदा इक्को इक कारण, बहुता सोचते हैं बहुती बेचैनी, बहुता सोचते हैं बहुता ही गम, बहुता सोचते हैं बहुती बेजारी, क्योंकि प्रतीत हो जाता जगत से कुछ भी नहीं, जीवन से कुछ भी नहीं। तो इक्को इक आसरा रह जाता बुद्धि तो थले गिरन का, शराब। पर एक होर भी सहारा है, गुरबाणी कहती है, अकल तो उच्चे उठ जाओ, इस सोच बेजारी बेचैनी दी दुनिया तो उच्चे उठ जाओ। पर ओ मदरा बाजार विच बिकदी नहीं, ओ मदरा खुद बनानी पैंदी है। उसनों गुरु नानक देव जी महाराज इंज कहिंदे ने जन्म साखी दी पंक्ति विच, नाम खुमारी नानका चढ़ी रहे, दिन रात जप करदे आ तप करदे आ। जद जीवन शक्ति मणिपुर चक्कर नूं विन के अगे लंघदी है, विचारां दी दुनिया खत्म, फुरनियां दी दुनिया खत्म, सोचण दी दुनिया खत्म। बुद्धि जिथे तक सोच सकती सी उस सीमा नूं छू लिया गया, ते हुण सीमा तो पार जाण दी तैयारी है, बुद्धि मंडल तो अगे जाण दी तैयारी है। इस वास्ते अक्सर धार्मिक सियाने कहिंदे ने कि मनुख दी सोचनी जिथे खत्म होंदी है, रब दी गल उत्थों शुरू होंदी है। संसार दी सोचनी जिथे खत्म होंदी है,
परमात्मा की गल उत्थों शुरू होंदी है। इस वास्ते परमात्मा नूं कदी बुद्धि मंडल दे च बंद नहीं किया जा सकता, अपने सोच मंडल दे च बंद नहीं किया जा सकता। कुंडलनी सुरझी सत संगत परमानंद गुरु मुख मचा। जीवन शक्ति जो कुंडल मार के नाभी तो थल्ले सुती पई है और जिसका ध्यान जिसका मूह थल्ले दी तरफ है, उसनों ऊपर कैसे उठाया जाए। ते आग्या चक्र नूं विन के परम आनंद दी दुनिया दे च इह शक्ति किस तरह पहुंचे, इह साधना गुरबाणी दे च जो दसी गई है उसकी मूल पंक्ति यह है, कुंडलनी सुरजी सतसंगत परमानंद गुरु मुख मचा। गुरबाणी का जप करद गुरु की संगत करद साध संगत बैठद कुंडलनी जाग पई, सुरज गई, सुती हुई कुंडलनी जाग पई, जो कुंडल मार के जीवन शक्ति बैठी सी। मूलाधार नूं विन के अगे गई, वासना दा जगत खत्म। सब दिष्टान नूं विन के अगे गई, मौत दा भय खत्म। और मणिपुर नूं विन के ज्यों अगे गई तां मानसिक मंडल भी खत्म, मनुष्य दा मनुष्य होना भी खत्म। हुण उसने पैर उत्थे रख दित्ते ने जिथे मनुख देवता होना शुरू होंदा है। हुण देवते दा जन्म होना शुरू होया है। हुण फरिश्ता गर्भ दे च आ गया है, इहदा जन्म होवेगा। क्यों? कि मणिपुर तो अगे चला गया, सोच मंडल तो भी अगे चला गया, विचार शक्ति तो भी अगे चला गया। अगला चौथा जो चक्र है इनू अनाहत चक्र के है। जप करदे हां, तप करदे हां, जीवन शक्ति जद इस अनाहत चक्र नूं विन के अगे लंघदी है तां साज दुनिया अनेकां वाजे इस मनुख दे अंदर वज पैंदे ने। आनंद मंगल दुनिया दी झंकार चारों पासे गूंजन लग पैंदी है। परमात्मा दा नाद चारों पासे सुनाई देंदा है। हुण ओ हर पासे हर थां हर वक्त सुन रहा है, परमात्मा नूं ही सुन रहा है। जो बोलत हैं मृग मीन पंखेरू सो बिन हर जापत है नहीं होर। हुण बदलां दी गर्जन परमात्मा दा ही नाद है। हुण लहरां दे टकराव तो शोर परमात्मा दे ही बोल ने। हुण पंछियां दी चहचहाट ईश्वर दा ही गीत है। हुण मनुखी दुनिया दी आवाज प्रभु दे ही बोल ने। आहत शब्द तो अनाहत दी दुनिया आरंभ हो गई। अंदर तरह तरह दे वाजे वज पै, जिसका जिक्र मेरे पातशाह इंज करदे ने, वाजे नाद अनेक असंखा केते वावण हारे। देखण दे च ऐसा आया है कि साज आवाज गीत दे जन्मदाते महापुरश होए ने, ईश्वरी लोग होए ने, जिन्हों का संबंध परमात्मा नाल जुड़े है। देखदे हां डमरू शिवजी दे हथ दे च है, एक तारा नारद ते मीरां दे कोल है, ईरान दे सूफी फकीरां दे हथ दे च रबाब दिखाई देंदा है, हिंदुस्तान दे भगतां दे कोल खड़तालां ते ढोलक दिखाई देंदे ने, और इन्हां दे ओ जन्मदाते ने। बीणां दे सुरस्ती दी गोद दे च दिखाई दे रही है। सरंदे दे जन्मदाता गुरु अर्जन देव जी महाराज ने, साजां दे जन्मदाते संत लोग ने, क्योंकि अनाहद नाद दे भी जन्मदाते ओही ने। रब्बी संगीत सब तो पहले उन्होंने सुनिया। इस वास्ते धार्मिक दुनिया के लोगों ने नारा लाया कि अनाहद नाद संगीत जितना ईश्वर दे नेड़े है इतना होर कुछ भी नेड़े नहीं। गुरु नानक दा ते मार्ग ही गीत संगीत दा है। गुरु नानक ने कोई वर्त नहीं रखे, प्राणायाम नहीं कीते, गुरु नानक ने कोई पुट्ठा लटक के तप नहीं कीता, कोई गुफा दे च नहीं बैठे, भोरियां च नहीं बैठे। गुरु नानक ने सिर्फ गावे है,
ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ, ਸਿਰਫ ਗਾਇਆ ਹੈ ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ, ਇਤਨਾ ਟਿਕ ਕੇ ਗਾਇਆ ਹੈ ਕਿ ਗੁਰੂ ਨਾਨਕ ਦਾ ਗਾਵਣਾ ਹੀ ਜਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਤਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਜੋਗ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਸਮਾਧੀ ਬਣ ਗਿਆ। ਜੋਗ ਬਣਿਆ ਤੇਰਾ ਕੀਰਤਨ ਗਾਈ। ਦੁਨੀਆਂ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ ਗਾ ਕੇ ਲੋਕਾਂ ਨੂੰ ਬਦਲਿਆ। ਸੱਜਣ ਠੱਗ ਹੈ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਮਰਦਾਨਿਆਂ, ਰਬਾਬ ਛੇੜ ਰੱਬੀ ਕਲਾਮ ਆਈ ਹੈ। ਉੱਜਲ ਕਿਹਾ ਚਿਲਕਣਾ ਘੋਟਣਮ ਕਾਲੜੀ ਮਸ, ਇਹ ਧੋਤਿਆਂ ਝੂਠ ਨਾ ਉਤਰੇ ਜਿਸੋ ਦੋਵਾਂ ਦਿਸ। ਗਾਉਣ ਲੱਗ ਪਏ, ਗਾਉਂਦਿਆਂ ਹੀ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ। ਸਤਿਗੁਰ ਨੇ ਗਹਿਰੀ ਚੋਟ ਕੀਤੀ ਹੈ, ਸੱਜਣ ਤੂੰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ, ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਵਿੱਚ ਆ ਜਾਂਦੇ ਨੇ, ਬਹੁਤੇ ਦੁਖੀ ਹੁੰਦੇ ਨੇ, ਬਹੁਤੇ ਬੇਜ਼ਾਰ ਹੁੰਦੇ ਨੇ। ਠੱਗੀ ਕਰ, ਠੱਗ ਬਣ ਕੇ, ਸੱਜਣ ਬਣ ਕੇ ਨਹੀਂ। ਬਚਨ ਚੋਟ ਕਰ ਗਏ, ਇਹ ਠੱਗ ਵਾਕਈ ਸਾਧੂ ਬਣ ਗਿਆ। ਚਾਹੇ ਚੋਰ ਗੁਰੂ ਨਾਨਕ ਨੂੰ ਮਿਲੇ, ਠੱਗ ਮਿਲੇ, ਦੈਂਤ ਮਿਲੇ, ਸ਼ੈਤਾਨ ਮਿਲੇ, ਜਾਂ ਜੋਗੀ ਜੰਗਮ ਮਿਲੇ, ਸੰਨਿਆਸੀ ਮਿਲੇ, ਤਪੀਸ਼ਵਰ ਮਿਲੇ, ਜਪੀਸ਼ਵਰ ਮਿਲੇ, ਗੁਰੂ ਨਾਨਕ ਗਾ ਕੇ ਸਾਰਿਆਂ ਦੇ ਹਿਰਦੇ ਸ਼ੁੱਧ ਕਰਦੇ ਰਹੇ ਔਰ ਗਾ ਗਾ ਕੇ ਲੋਕਾਂ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਦੇ ਰਹੇ। ਜਗਤ ਦਾ ਇਹ ਵਾਹਿਦ ਰਹਿਬਰੀ ਪੁਰਸ਼ ਜੋ ਹਰ ਥਾਂ ਤੇ ਗਾਉਂਦਾ ਹੈ, ਹਰ ਵਕਤ ਗਾਉਂਦਾ ਹੈ, ਹਰ ਵੇਲੇ ਗਾਉਂਦਾ ਹੈ। ਇਤਨਾ ਗੀਤ ਸੰਗੀਤ ਗੁਰੂ ਨਾਨਕ ਦੇ ਅੰਦਰੋਂ ਜਨਮ ਲੈਂਦਾ ਹੈ। ਪੁੱਛੀਏ, ਆਪ ਨੂੰ ਕੀਰਤਨ ਸਿਖਾਉਣ ਵਾਲੇ ਕੌਣ ਸਨ? ਕਿਸ ਕੋਲ ਰਾਗ ਦੀ ਧੁਨ ਆਪ ਨੇ ਸਿੱਖੀਏ? ਕਵਿਤਾ ਕਿਸ ਕੋਲ ਸਿੱਖੀਏ? ਕਿਸੇ ਕੋਲ ਨਹੀਂ, ਪਰਿਪੂਰਨ ਪਰਮਾਤਮਾ ਨਾਲ ਜੈਸੇ ਸੁਰਤ ਜੁੜੀ ਹੈ। ਔਰ ਧਿਆਨ ਜੀਵਨ ਸ਼ਕਤੀ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਅੱਗੇ ਲੰਘੀ ਹੈ, ਸੰਗੀਤ ਦੀ ਦੁਨੀਆ ਆਰੰਭ ਹੋ ਗਈ। ਸੰਗੀਤ ਸਿੱਖਣਾ ਕੀ? ਜੀਵਨ ਸੰਗੀਤ ਹੋ ਗਿਆ। ਹੁਣ ਗੀਤ ਸਿੱਖਣਾ ਕੀ ਹੈ? ਜ਼ਿੰਦਗੀ ਹੀ ਗੀਤ ਬਣ ਗਈ। ਹੁਣ ਕਵਿਤਾ ਕੀ ਸਿੱਖਣੀ ਹੈ? ਹੁਣ ਹਰ ਬੋਲ ਕਵਿਤਾ ਹੈ, ਹੁਣ ਹਰ ਬੋਲ ਰਾਗ ਹੈ, ਹੁਣ ਵੇਖਣਾ ਹੁਣ ਬੋਲਣਾ ਸਭ ਰਾਗ ਹੈ, ਸਭ ਸੰਗੀਤ ਹੈ, ਸਭ ਗੀਤ ਹੈ। ਗੀਤ ਸੰਗੀਤ ਕੀ ਆਉਂਦਾ ਹੈ? ਕਿਸੇ ਪਰਮ ਕੋ ਪੁਰਖ ਕੋਲ ਬੈਠ ਕੇ ਹੀ ਪਤਾ ਚੱਲਦਾ ਹੈ ਕਿ ਵਾਕਈ ਗੀਤ ਤੇ ਸੰਗੀਤ ਕੀ ਹੈ। ਅਸਲੀ ਗੀਤ ਸੰਗੀਤ ਦੀ ਦੁਨੀਆ 'ਚ ਰਹਿੰਦੇ ਨੇ, ਪਰਮ ਪੁਰਖ ਹੈ, ਬਾਕੀ ਤੇ ਦੁਨੀਆ ਨਕਲ ਕਰਦੀ ਹੈ। ਜੈਸੇ ਅਸਲੀ ਰਾਜੇ ਹੁੰਦੇ ਨੇ ਸੰਤ ਜਨ, ਰਾਜੇ ਦਾ ਮਤਲਬ ਹੈ ਰਜੇ ਹੋਇਆ, ਤ੍ਰਿਪਤ, ਅਸਲੀ ਰਾਜੇ ਤੇ ਸੰਤ ਜਨ ਨੇ। ਤਖਤ ਦੇ ਉੱਤੇ ਬੈਠਣ ਵਾਲੇ ਰਾਜੇ ਨਹੀਂ, ਕਿਉਂਕਿ ਤਖਤ ਦੇ ਉੱਤੇ ਬੈਠਣ ਵਾਲੇ ਕਈ ਦਫ਼ਾ ਤਖਤੇ ਤੇ ਵੀ ਲਟਕਾਏ ਜਾਂਦੇ ਨੇ। ਪੂਰਨ ਸਕੂਨ ਤਖਤ ਤੇ ਬੈਠ ਕੇ ਵੀ ਨਸੀਬ ਨਹੀਂ ਆਉਂਦਾ। ਇਸ ਵਾਸਤੇ ਇੱਕ ਆਲਮ ਦਾ ਤੇ ਕਹਿਣਾ, ਇੱਕ ਖੇਲ ਹੈ ਔਰੰਗ ਸੁਲੇਮਾਂ ਮੇਰੇ ਨਜ਼ਦੀਕ, ਇੱਕ ਬਾਤ ਹੈ ਅਜਾਜ ਮਸੀਹਾ ਮੇਰੇ ਆਗੇ। ਮੈਂ ਉਸ ਦੁਨੀਆਂ ਵਿੱਚ ਪਹੁੰਚਿਆ ਜਿੱਥੇ ਤਖ਼ਤ ਸੁਲੇਮਾਨੀ ਵੀ ਇੱਕ ਖੇਲ ਹੈ, ਇੱਕ ਤਮਾਸ਼ਾ ਹੈ, ਕੁਛ ਵੀ ਨਹੀਂ। ਤੋ ਅਨਾਹਦ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਵਾਜਿਆਂ ਗਾਜਿਆਂ ਦੀ ਦੁਨੀਆ ਆਰੰਭ ਹੋਈ। ਗੀਤ ਸੰਗੀਤ ਦੀ ਦੁਨੀਆ ਆਰੰਭ ਹੋਈ, ਐਸੇ ਗੀਤ ਸੰਗੀਤ ਜੋ ਕਦੀ ਬੰਦ ਨਹੀਂ ਹੁੰਦੇ। ਨਵੇਂ ਤੋਂ ਨਵੇਂ ਗੀਤ ਦਾ ਜਨਮ, ਨਵੇਂ ਤੋਂ ਨਵੇਂ ਰਾਗ ਦੀ ਧੁਨ ਦਾ ਜਨਮ। ਸਤਿਪੁਰਸ਼ ਹਮੇਸ਼ਾ ਮਸਤੀ 'ਚ ਰਹਿੰਦਾ ਹੈ, ਹਮੇਸ਼ਾ ਆਨੰਦ ਦੇ 'ਚ ਰਹਿੰਦਾ ਹੈ। ਕਿਉਂ? ਕਿ ਉਸ ਮਹਿਫਿਲ ਵਿੱਚ ਬੈਠਾ ਹੈ ਜਿੱਥੇ ਦਿਨ ਰਾਤ ਰਾਗ ਰੰਗ ਹੈ। ਜਿੱਥੇ ਰਾਗ ਹੋਵੇ ਉੱਥੇ ਹੀ ਰੰਗ ਹੈ। ਰਾਗ ਦਾ ਮਤਲਬ ਖੇੜਾ, ਖੁਸ਼ੀ। ਜਿੱਥੇ ਖੁਸ਼ੀ ਨਹੀਂ ਉੱਥੇ ਰੰਗ ਕਾਹਦਾ? ਅਕਸਰ ਹਿੰਦੁਸਤਾਨ ਦੇ 'ਚ ਜਦ ਘਰ ਦੇ 'ਚ ਕੋਈ ਖੁਸ਼ੀ ਹੈ, ਸ਼ਗਨ ਹੈ, ਤੋ ਕੇਸਰ ਛਿੜਕਦੇ ਨੇ, ਰੰਗ ਛਿੜਕਦੇ ਨੇ, ਗੁਲਾਲ ਛਿੜਕਦੇ ਨੇ। ਰੰਗ ਛਿੜਕਣਾ ਖੁਸ਼ੀ ਨੂੰ ਪ੍ਰਗਟ ਕਰਨਾ ਹੈ। ਪਰ ਇੱਕ ਐਸੀ ਦੁਨੀਆ ਹੈ ਜਦ ਅਨਾਹਦ ਨਾਦ ਨੂੰ ਵਿੰਨ ਕੇ ਸੁਰਤ ਸ਼ਕਤੀ ਉੱਪਰ ਉੱਠਦੀ ਹੈ ਤਾਂ ਅੰਦਰੋਂ ਐਸੀ ਇੱਕ ਖੁਸ਼ੀ ਦਾ ਜਨਮ ਆਉਂਦਾ ਹੈ, ਐਸੇ ਇੱਕ ਰੰਗ ਦਾ ਜਨਮ ਆਉਂਦਾ ਹੈ
कि जगत दे तमाम रंग फिक्के पै जांदे ने, जगत दियां तमाम खुशियां फिक्कियां पै जांदियां। गुरु नानक देव जी महाराज कहिंदे ने, घर मंदर खुशी नाम की, नदर तेरी परवार हे परिपूर्ण परमात्मा। जो तेरे नाम की खुशी है वह परिवार दे च नहीं मिल सकती, संसार दे च नहीं मिल सकती, जगत दे किसे माहौल दे च इस खुशी नू लभना बहुत औखा है। हे प्रभु, जो तेरे नाम दे च ए खुशी नसीब होई है, आनंद नसीब होया है। अनाहद अनाद इसे नू ही परम पुरख गा गा के प्रगट करदे ने, ताकि जगत तक थोड़ी बहुत अनाहद नाद दी सूं पहुंचाई जा सके। उंज ते इस नाद नू प्रगट करना बहुत औखा है, बहुत औखा है, और ये नाद घट घट दे च वज रहा है, लेकिन फिर भी परम पुरखा ने कोशिश की थी, कुछ महक पहुंचे, कुछ भनक संसारियां तक पहुंचे, ताकि वह भी इस गगन मंडल नू छू सकन, वह भी इस परम आनंद नू माण सकन। साधक दी साधना जारी है, जप जारी है, तप जारी है। सहजे सहजे सुरत पहुंच गई विशुद्ध चक्कर तक। ये चक्कर कंठ दे च है, और जैसे इस चक्कर नू विन के शक्ति उपर उठती है, मनुख की रसना, साधक की रसना सच नू प्रगट करन दे समर्थ हो जाती है। इत्थे ही आके कहिंदे ने कि परमात्मा हुण रसना ते बैठा है, ईश्वर हुण रसना ते बैठा है। प्रभ जी बसे साध की रसना, कबीर मेरी सिमरनी रसना ऊपर ना। कबीर कहिंदे ने यही मेरा जाप है, यही मेरी जपमाला है, परमात्मा दा नाम मेरी जबान ते बैठ गया। सतगुरु कहिंदे ने परमात्मा दे दर्शन करने ने, परमात्मा वेखना है, परमात्मा ते साधक दी रचना ते बैठा है। किहड़े साधक दी? जिहदी जीवन शक्ति विशुद्ध चक्कर नूं विन के उपर उठ गया। विशुद्ध चक्कर नूं विन के जिहदी जीवन शक्ति अगे जा चुकी है, उहदी रचना ते अकाल पुरख बैठा है, उहदी रचना ते परमात्मा बैठा है। पहचान किस तरह होवेगी? साधक नूं ही किस तरह पहचान होवेगी कि वाकई परमात्मा मेरी रसना ते बैठ गया है। दरअसल हुण रसना नूं रस आवेगा, जैसे वह परमात्मा दा नाम लवेगा, रस नाल भिज जाएगा, रस नाल डुब जाएगा। आम बंदे भी राम राम कहिंदे ने बड़ी बेसवादी नाल, आम बंदे भी अल्लाह अल्लाह दी धुन उलापदे ने मत्थे ते वट पा के, आम जगत भी वाहिगुरु वाहिगुरु दा चिंतन करदा है, अलाप करदा है, लेकिन वाहिगुरु नाल कोई संबंध नहीं, वाहिगुरु रसना ते नहीं। परमात्मा जैसे रसना ते आके बैठदा है, रसना रस नाल भर जांदी है, रसना सच नूं प्रगट करन दे समर्थ हो जांदी है, रसना दे चों झूठ दी मैल सारी निकल जांदी है। नाम जपत गोविंद का सूची भई रसना। और किसी तरीके नाल भी जबान नूं सुचा नहीं किया जा सकता। जिस दिन गोविंद दा नाम जबान दे ते आण के वसदा है, रसना सुची हो जाती है, रसना पवित्र हो जाती है। इस तरह की रसना जब परमात्मा का नाम लवेगी, रस नाल भर जाएगी, दूसरी इस तरह की रसना चो निकले हुए वाक मिथ्या नहीं जाते, वो मिथ्या बोल नहीं आते। सतगुरु का फरमान कि अंड बिनासी जेर बिनासी एक साध बचन अटला, साधु दा बचन अटल है। जमीन नास हो सकती है, आसमान नास हो सकता है, चारे खानियां दा अंत हो सकता है, जर्रे जर्रे दा अंत हो सकता है, खत्म हो सकते ने, साधु दा बचन अमिट है, अमर है, व्यापक है। और वो ऐसा बचन जिहदे च परम शक्ति है। एक साधक ने गुरु गोबिंद सिंह जी महाराज ते प्रश्न किया, पातशाह कुछ लोग बाणी पढ़ते ने या उसकी व्याख्या करते ने, हिरदे तक नहीं पहुंचती, पर कुछ लोग जब बोलते ने विचारते ने उन्होंने बोल हिरदे तक पहुंचते ने। बाणी ओ ही है, विचार ओ ही है, पर किसी के बोल हिरदे तक पहुंचते ने, किसी के नहीं पहुंचते। इहदा कारण संक्षेप में प्रत्यक्ष प्रमाण के राही गुरु गोबिंद सिंह जी महाराज ने समझाने की कोशिश की।
दो मनुख लियांदे गए, दोवां नूं धनुष बाण दे दित्ते गए, सामने एक निशाना रख दिता गया। एक कमजोर सी, लागर सी, बीमार सी, हड्डियां दा ढांचा सी, कुबड़ा सी, नाले निशानची भी नहीं सी। दूसरा तंदुरुस्त सी, पहलवान सी, शक्तिशाली सी, नाले निशानची भी सी। पहले ने सतगुरु नूं, पहले मनुख नूं जो कमजोर ते लागर है, गुरुदेव कहिंदे ने निशाना मार, तीर चला। जैसे वो धनुष बाण चलांदा है, बाण रस्ते च गिर गया, निशाने ते वजना ते की निशाने तक पहुंचिया भी कोई नहीं, रस्ते च गिर गया। फिर सतगुरु ने दूसरे नूं आग्या की थी, तू तीर चला। उन्हें खिंच के जैसे तीर मारिया, तीर निशाने ते लगे, अपनी मंजिल ते अपड़े। सतगुरु कहन लगे, थोड़े सवाल दा ए जवाब है। सतगुरु समझ नहीं आई तो महाराज कहन लगे, ये पहले बंदे दा तीर विचकार क्यों गिर गया? महाराज ये निशानची नहीं, नाले कमजोर है, ये चिल्ला ही नहीं चढ़ा सकता, ये कुल शक्ति नहीं, ये कुल बल नहीं। दूसरे का तीर निशाने तक क्यों पहुंचे है? महाराज शक्तिशाली है, निशानची है, अंदाज जानता है, इस वास्ते इसका तीर निशाने ते पहुंचे है। सतगुरु कहन लगे, जिन्हां दी रसना ते परमात्मा नहीं, उन्हां दे बचना च कोई सत्या नहीं। वो बचन ते कन्ना तक भी नहीं पहुंचते, हिरदे तक किस तरह पहुंचणगे? वो ते सरवण भी सुनण दे च असमर्थ रह जांदे ने, वो बचन रस्ते च गिर जांदे, हिरदे तक पहुंचते ही नहीं। ते जद हिरदे तक पहुंच ही नहीं, ते हिरदे नूं परिवर्तन करन ते किस तरह करन, हिरदे नूं चोट करन ते किस तरह करन, वो बचन रस्ते च गिर जांदे ने। कुछ बचना दे पिछे कमाई दी शक्ति है, जप तप दी शक्ति है, साधना दी शक्ति है, और वो बचन सिद्धे निशाने तक पहुंचते हैं, हिरदे तक पहुंचते हैं, और उत्थे मनुख नूं बचन बयान करन दा ढंग भी आ जांदा है, कित्थे की बोलना है, वक्त विचारे सुबंधा होए, उन्हों मौका महल दी पहचान भी होंदी है, समय दी पहचान भी होंदी है। जैसे व्याह शादी दे घर दे च सोग दियां गल्लां फबदियां नहीं, और इसे तरीके नाल मर्ग वाले घर दे च व्याह शादी दे सोले चंगे नहीं लगते, मौका महल दे मुताबक गल करनी यही बंदे दा फर्ज है। और ये फर्श सनासी उदों पैदा होती है जब जीवन शक्ति विशुद्ध चक्र नूं विन के अगे लंघदी है। मौका महल दी पहचान बंदे नूं, बचन कित्थे कहना है, कितना कहना है, और किसनू कहना है, इस तरह का बोध बंदे कोल पूर्ण तौर ते होंदा है। विशुद्ध चक्र नूं विन के जैसे जीवन शक्ति अगे लंघदी है, इस तरह के मनुख की रसना ते परमात्मा आप होंदा है। सच नूं प्रगट करन विच उदी रसना समर्थ होंदी है। और इस तरह के मनुखां बारे गुरबाणी कहती है, प्रभ जी बसे साध की रसना, लेकिन अजे परम निधि की प्राप्ति नहीं हुई, अजे परम आनंद की प्राप्ति नहीं हुई। अद्धी तो ज्यादा वाट तय हो गई, मूलाधार चक्कर थले रह गया, सवदिष्टान चक्कर थले रह गया, मणिपुर चक्कर थले रह गया, अनाहत चक्कर तो दूर चले आए। हुण विशुद्ध चक्कर नूं विन के जैसे जीवन शक्ति उपर उठी ते पहुंची आ गया चक्कर तक, और जैसे चक्कर विनिया गया उत्थे हुण मनुख ते परमात्मा दे च कोई भेद नहीं रह गया। हुण सच खंड वसे निरंकार, सच दे च मनुख है और मनुख दे च सच है। इस अवस्था दे अपड़े हुए मनुख दी तस्वीर कशी गुरबाणी ने इंज कीती है, गुर कृपा जह नरको कीनी ते ए जुगत पछानी, नानक लीन भयो गोबिंद सौ ज्यों पानी संग पानी। हुण बूंद सागर तक पहुंच गई, नामे नारायण नहीं भेद, राम कबीरे भेद ना भाई, अब तो जाए चढ़े सिंहासन, मिले हैं सारंग पानी, राम कबीरा एक भय हैं कोई न सके पछानी।
ਹੁਣ ਕਬੀਰ ਰਾਮ ਤੱਕ ਪਹੁੰਚ ਗਏ ਨੇ ਤੇ ਭਗਤ ਕਬੀਰ ਜਦ ਇਸ ਅਵਸਥਾ ਤੇ ਪਹੁੰਚੇ ਆਗਿਆ ਚੱਕਰ ਨੂੰ ਵਿੰਨ ਕੇ ਅੱਗੇ ਲੰਘੇ। ਕਹਿੰਦੇ ਹੁਣ ਰੱਬ ਦੀ ਤਲਾਸ਼ ਨਹੀਂ, ਹੁਣ ਰੱਬ ਮੇਰੀ ਤਲਾਸ਼ ਦੇ ਚ ਹੈ, ਹੁਣ ਪਰਮਾਤਮਾ ਮੇਰੀ ਤਲਾਸ਼ ਦੇ ਚ ਹੈ। ਬੜਾ ਸੁੰਦਰ ਬਚਨ ਹੈ ਉਹਨਾਂ ਦਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹੁਣ ਤੇ ਕਬੀਰ ਦੀ ਤਲਾਸ਼ ਹੈ ਜਗਤ ਨੂੰ, ਪਰਮਾਤਮਾ ਨੂੰ, ਮੈਨੂੰ ਪਰਮਾਤਮਾ ਦੀ ਤਲਾਸ਼ ਹੀ ਨਹੀਂ, ਹੁਣ ਤੇ ਬੂੰਦ ਹੀ ਸਾਗਰ ਹੋ ਗਈ। ਇਸ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਰਦੇ ਨੇ, ਸਾਗਰ ਮੇ ਬੂੰਦ, ਬੂੰਦ ਮੇ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਇਸ ਅਵਸਥਾ ਨੂੰ ਬਿਆਨ ਕਰਨਾ ਸਤਿਗੁਰ ਕਹਿੰਦੇ ਨੇ ਅਕਥ ਕਥਾ ਹੈ, ਕਥਨ ਤੋਂ ਪਰੇ ਹੈ। ਆ ਗਿਆ ਚੱਕਰ ਨੂੰ ਵਿੰਨ ਕੇ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ, ਪਰਮ ਧਾਮ ਦੀ ਪ੍ਰਾਪਤੀ ਹੋ ਗਈ, ਸਹਿਭੰਗ ਦੀ ਪ੍ਰਾਪਤੀ ਹੋ ਗਈ, ਈਸ਼ਵਰ ਦੀ ਪ੍ਰਾਪਤੀ ਹੋ ਗਈ, ਸੱਚਖੰਡ ਦੀ ਪ੍ਰਾਪਤੀ ਹੋ ਗਈ। ਹੁਣ ਮਰ ਕੇ ਕੀ ਸੱਚਖੰਡ ਜਾਣਾ, ਹੁਣ ਜੀਵਦਿਆਂ ਜੀ ਸੱਚਖੰਡ ਦੀ ਝਲਕ ਵੇਖ ਲਈ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਇਸ ਅਵਸਥਾ ਤੱਕ ਕਰੀਬਨ ਕਰੀਬਨ ਕਰੋੜਾਂ ਵਿੱਚ ਕੋਈ ਇੱਕ ਅੱਧ ਮਨੁੱਖ ਪਹੁੰਚਦਾ ਹੈ। ਜਨ ਨਾਨਕ ਕੋਟਨ ਮੇ ਕਿਨਹੂੰ ਨਾਰਾਇਣ ਜਹੇ ਚੀ।

ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ। ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ, ਫੀਤਾ ਫੀਤਾ ਹੋ ਜਾਂਦਾ। ਇਹ ਤੇ ਬਹੁਤ ਸ਼ਿਖਰ ਹੈ, ਬੁਲੰਦੀ ਹੈ। ਸੂਰੀ ਉੱਪਰ ਖੇਰਨਾ, ਇਹ ਤੇ ਗਿਰੇ ਤਾਂ ਠਾਹਿਰਨਾ ਹੈ। ਇਹ ਤੇ ਘਾਟੀ ਤੇ ਚੜ੍ਹਨਾ, ਇਹ ਤੇ ਪਹਾੜਾਂ ਦੀ ਸ਼ਿਖਰ ਨੂੰ ਛੋਣਾ। ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਤ ਨੇ, ਫਿਰ ਖਰਾਸ਼ਾਂ ਵੀ ਅਨੰਤ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਜਿਹੜਾ ਜਿਤਨੀ ਜ਼ਿਆਦਾ ਬੁਲੰਦੀ ਤੋਂ ਗਿਰੇਗਾ ਉਤਨੀਆਂ ਹੀ ਚੋਟਾਂ ਖਾਵੇਗਾ, ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ। ਇਸ ਅਵਸਥਾ ਵਿੱਚ ਪਹੁੰਚ ਕੇ ਆਗਿਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ, ਯਾਤਰਾ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਤਿਗੁਰੂ ਦੀ ਬਾਣੀ ਦਾ ਫਰਮਾਨ, ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਵਣੇ ਜਾਵਣੇ ਮੁੱਕ ਗਏ, ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ, ਤੋ ਵਾਸ਼ਨਾ ਹੀ ਖਤਮ। ਹੁਣ ਤੇ ਪ੍ਰਾਰਥਨਾ ਦਾ ਜਗਤ, ਹੁਣ ਤੇ ਈਸ਼ਵਰੀ ਜਗਤ, ਹੁਣ ਨਿਰੰਕਾਰ ਦੀ ਦੁਨੀਆ, ਹੁਣ ਤੇ ਪ੍ਰਮਾਤਮਾ ਦੀ ਦੁਨੀਆ। ਜਪ ਆਰੰਭ ਕੀਤਾ ਸੀ ਤਾਂ ਜੀਵਨ ਸ਼ਕਤੀ ਮੂਲਾ ਆਧਾਰ ਤੋਂ ਥੱਲੇ ਸੀ, ਵਾਸ਼ਨਾ ਦਾ ਜਗਤ ਸੀ। ਅਗਰ ਐਸਾ ਬੰਦਾ ਜਪ ਵੀ ਕਰਦਾ ਸੀ, ਪ੍ਰਾਰਥਨਾ ਵੀ ਕਰਦਾ ਸੀ, ਤੋ ਵਾਸ਼ਨਾ ਵਸ ਹੋ ਕੇ ਕਰਦਾ ਸੀ। ਧਨ ਮਿਲੇ, ਰੂਪ ਮਿਲੇ, ਰੰਗ ਮਿਲੇ, ਪਦਾਰਥ ਮਿਲੇ, ਉਹਦੀ ਬੰਦਗੀ ਦੇ ਵਿੱਚ ਵੀ ਵਾਸ਼ਨਾ ਸੀ, ਉਹਦੇ ਜਪ ਤਪ ਦੇ ਵਿੱਚ ਵੀ ਵਾਸ਼ਨਾ ਸੀ। ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲਾ ਆਧਾਰ ਤੋਂ ਉੱਪਰ ਕੀਤਾ, ਵਾਸ਼ਨਾ ਦਾ ਜਗਤ ਖਤਮ ਹੋਇਆ। ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆਗਿਆ ਚੱਕਰ ਤੱਕ ਪਹੁੰਚਿਆ, ਔਰ ਇਸ ਨੂੰ ਵਿੰਨ ਕੇ ਅੱਗੇ ਲੰਘਿਆ, ਨਿਰੰਕਾਰ ਦੀ ਦੁਨੀਆ ਆਰੰਭ ਹੋਈ, ਨਵੇਂ ਦਰਵਾਜ਼ੇ ਖੁੱਲੇ, ਕੋਈ ਨਵੀਂ ਸੋਝ ਮਿਲੀ, ਕੋਈ ਨਵੀਂ ਦੁਨੀਆ ਦੀ ਝਲਕ ਮਿਲੀ। ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਤੇ ਜਦ ਉਸਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ, ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ ਹੈ, ਕਹਿਤ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹੁਣ ਅਸੀਂ ਕੁਛ ਨਹੀਂ ਕਹਿ ਸਕਦੇ, ਮੂਲਾ ਆਧਾਰ ਤੋਂ ਅੱਗੇ ਲੰਘੇ ਸਨ, ਕੁਛ ਬਿਆਨ ਕਰਦੇ ਰਹੇ। ਸਭ ਦੇ ਸ਼ਤਾਨ ਮਣੀਪੁਰ ਤੋਂ ਅੱਗੇ ਲੰਘੇ ਸਨ, ਭਗਤ ਬੋਲਦੇ ਰਹੇ। ਅਨਾਹਦ ਨਾਦ ਤੇ ਵਿਸ਼ੁੱਧ ਤੋਂ ਅੱਗੇ ਲੰਘੇ ਸਨ, ਭਗਤ ਕੁਛ ਕਹਿੰਦੇ ਰਹੇ। ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ, ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ। ਇੱਥੇ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ। ਗੂੰਗਾ ਮੁਸਕਰਾ ਤੇ ਪੈਂਦਾ ਹੈ, ਉਹਦਾ ਮੁਸਕਰਾਉਣਾ ਦੱਸਦਾ ਹੈ, ਪਰਮ ਰਸ ਆਇਆ ਇਸ ਨੂੰ ਬਿਆਨ ਨਹੀਂ ਕਰ ਸਕਦਾ, ਵਿਆਖਿਆ ਨਹੀਂ ਕਰ ਸਕਦਾ। ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ, ਚੁੱਪ ਹੋ ਜਾਂਦਾ ਹੈ। ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ, ਉਹਦੀ ਖਾਮੋਸ਼ੀ ਵੀ ਜਿਤਨਾ ਉਪਦੇਸ਼ ਕਰ ਜਾਂਦੀ ਹੈ, ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ। ਆਮ ਬੰਦਿਆਂ ਦੇ ਬੋਲ ਵੀ ਇਤਨੇ ਕੰਮ ਨਹੀਂ ਕਰਦੇ। ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ, ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ। ਤੋ ਆ ਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ, ਇਹਦੇ ਬਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਜੇ ਹੋਂ ਜਾਣਾ, ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ ਸਮਝ ਲਿਆ, ਜੇ ਹੋਂ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ। ਉਹ ਮੇਰੀ ਕਥਨੀ ਤੋਂ ਪਰੇ, ਉਹ ਮੇਰੇ ਕਹਿਣੇ ਤੋਂ ਪਰੇ, ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ 'ਚ ਨਹੀਂ ਆਉਂਦੀ, ਮੇਰੇ ਬੋਲਣ ਦੇ 'ਚ ਨਹੀਂ ਆਉਂਦੀ, ਉਹ ਅਬੋਲ, ਉਹ ਖਾਮੋਸ਼ੀ ਦੀ ਦੁਨੀਆ, ਉਹ ਸਮਾਧੀ ਦੀ ਦੁਨੀਆ, ਉਹ ਨਿਰਵਿਚਾਰ ਦੀ ਦੁਨੀਆ, ਉਹ ਪਰਮ ਆਨੰਦ ਦੀ ਦੁਨੀਆ, ਉਹ ਸੱਚਖੰਡ ਦੀ ਦੁਨੀਆ, ਇਹੀ ਬੰਦੇ ਦੀ ਮੰਜ਼ਿਲ ਹੈ। ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ ਹੈ, ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਇਹ ਗੱਲ ਵੱਖਰੀ, ਇੱਕ ਪੰਜਾਬੀ ਦੀ ਕਹਾਵਤ ਹੈ, ਜਦ ਕੋਈ ਬੰਦਾ ਮਰ ਜਾਏ ਤੇ ਕਹਿੰਦੇ ਨੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਪੂਰਾ ਕਿਸ ਤਰ੍ਹਾਂ ਹੋਇਆ? ਮਰ ਕੇ ਤੇ ਕੋਈ ਪੂਰਾ ਨਹੀਂ ਆਉਂਦਾ, ਹਾਂ ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ ਹੈ। ਤੇ ਪੂਰਨ ਕੇਵਲ ਪ੍ਰਮਾਤਮਾ ਹੈ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰੇ। ਉਸ ਪੂਰਨ ਵਿੱਚ ਲੀਨ ਹੋ ਕੇ ਹੀ ਮਨੁੱਖ ਪੂਰਾ ਹੁੰਦਾ ਹੈ। ਔਰ ਪੂਰਾ ਕੇਵਲ ਪ੍ਰਮਾਤਮਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ, ਮੁਕੰਮਲ ਹੋ ਗਿਆ। ਇਹ ਇਨਸਾਨ ਜੰਮਿਆ ਅਧੂਰਾ ਸੀ, ਜੀਵਿਆ ਅਧੂਰਾ ਸੀ, ਭਜਨ ਨੇ, ਸਿਮਰਨ ਨੇ, ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ, ਮੁਕੰਮਲ ਕਰ ਦਿੱਤਾ ਹੈ। ਇਤਨੇ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ

0: ਅਧੂਰਾ ਜੰਮਦਾ, ਮੂੰਹ ਵਿੱਚ ਦੰਦ ਨਹੀਂ ਨੇ, ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ, ਹੱਥਾਂ ਵਿੱਚ ਪਕੜ ਦੀ ਕੋਈ ਤਾਕਤ ਨਹੀਂ ਹੈ, ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬਿਲਕੁਲ ਅਧੂਰਾ ਜੰਮਿਆ। ਸਹਿਜੇ ਸਹਿਜੇ ਕਾਦਰ ਕਰੀਮ ਪਰਿਪੂਰਨ ਪਰਮਾਤਮਾ ਦੀ ਸਹਿਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰਦੀ ਹੈ ਔਰ ਮੁਕੰਮਲ ਹੋ ਜਾਂਦਾ ਹੈ। 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆ ਗਈ, ਜ਼ਬਾਨ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ, ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਈ ਔਰ ਦੰਦ ਮਿਲ ਗਏ, ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ। ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ, ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ ਤੇ ਪੂਰਨ ਪਰਮਾਤਮਾ ਹੈ, ਪੂਰਨ ਈਸ਼ਵਰ ਹੈ। ਕਈ ਦਫਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ, ਅੰਦਰੋਂ ਅਧੂਰਾ ਰਹਿ ਜਾਂਦਾ ਹੈ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਜਿੰਨੀ ਦੇਰ ਤੱਕ ਦਿਲ ਦੀ ਸਫਾਈ ਨਹੀਂ ਓਨੀ ਦੇਰ ਤੱਕ ਦੂਜੇ ਵਿੱਚ ਦੇਖਣ ਦੀ ਗੱਲ ਛੱਡੋ, ਆਪਣੇ ਜਿਸਮ 'ਚ ਨਹੀਂ ਦਿਸਦਾ ਵੀ ਰੱਬ ਹੈ ਕਿ ਨਹੀਂ, ਕਿਉਂਕਿ ਮਲੀਨਤਾ ਸਾਨੂੰ ਨਜ਼ਰ ਨਹੀਂ ਆਉਣ ਦਿੰਦੀ। ਜਿੱਥੇ ਮੈਲਾਪਨ ਹੋਵੇਗਾ ਉੱਥੇ ਪ੍ਰਤੀਬਿੰਬ ਨਹੀਂ ਦਿਸੇਗਾ, ਜਿੱਥੇ ਨਿਰਮਲਤਾ ਹੀ ਹੋਵੇਗੀ ਉੱਥੇ ਸੱਚ। ਇਹ ਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਾਣੀ 'ਚ ਬਚਨ ਹੁੰਦਾ ਹੈ, ਕਬੀਰ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੈ ਜਾਏ। ਕਬੀਰ ਸਾਹਿਬ ਦਾ ਇਹ ਸਲੋਕ ਹੈ, ਸਬੂਰੀ ਦਰ ਤੇ ਜਿਹਦੇ ਅੰਦਰ ਸਿਦਕ ਨਹੀਂ। ਤੇ ਅੱਜ ਸੁਬਾ ਮੈਂ ਕਥਾ 'ਚ ਬੇਨਤੀ ਕੀਤੀ ਸੀ ਕਿ ਸਬਰ ਦੇ ਅਰਥ ਢਿੱਡ ਦੀ ਤ੍ਰਿਪਤੀ ਤੇ ਜੇਬ ਦੀ ਤ੍ਰਿਪਤੀ ਨਹੀਂ ਕਦੀ ਕਰਨੇ। ਹੁਣ ਮੰਨ ਲਓ ਅਸੀਂ ਕਹਿ ਦਈਏ ਵੀ ਸਬਰ ਆ ਗਿਆ, ਰੱਜ ਗਏ ਪੈਸੇ ਵੱਲੋਂ, ਸਬਰ ਆ ਗਿਆ ਰੋਟੀ ਵੱਲੋਂ ਰੱਜ ਗਏ, ਉਹ ਗੁਰਮੁਖੇ ਤਾਂ ਗੱਲ ਹੀ ਬੜੀ ਛੋਟੀ ਏ। ਮਨ ਤਾਂ ਉਹੋ ਜਿਹਾ ਬੇਸਬਰ ਹੈ, ਸਾਰਾ ਸਮੁੰਦਰ ਵੀ ਇਹਦੇ ਵਿੱਚ ਪਾ ਦਿਓ ਨਿਕੰਮਾ, ਫਿਰ ਵੀ ਕਦੀ ਨਹੀਂ ਰੱਜਦਾ, ਇਹਨੇ ਕਦੀ ਰੱਜਣਾ ਜੀ। ਸਬਰ ਤਾਂ ਬੜਾ ਗਹਿਰਾ ਸ਼ਬਦ ਹੈ ਜੀ, ਜਿਹੜਾ ਸਬਰ 'ਚ ਚਲਾ ਜਾਂਦਾ ਸੱਚਮੁੱਚ ਰੱਬ ਉਹਨੂੰ ਦਰਿਆ ਦੀ ਤਰ੍ਹਾਂ ਖੁੱਲਿਆਂ ਕਰ ਦਿੰਦਾ। ਜਿਹੜਾ ਸਬਰ ਨੂੰ ਨਹੀਂ ਕਮਾ ਸਕਦਾ ਉਹ ਗੰਦੇ ਨਾਲੇ ਦੀ ਤਰ੍ਹਾਂ, ਟੁੱਟੇ ਹੋਏ ਗੰਦੇ ਨਾਲੇ ਦੀ ਤਰ੍ਹਾਂ ਬਣ ਜਾਂਦਾ ਹੈ। ਸਬਰ ਇਹੋ ਸੁਭਾਓ, ਜੇਤੂ ਬੰਦਾ ਦ੍ਰਿੜ ਕਰੈਂ ਵੱਧ ਥੀਵੈਂ ਦਰਿਆਵੋ, ਟੁੱਟਣਾ ਥੀਵੈਂ ਵਾਹੜਾ। ਬਾਬਾ ਫਰੀਦ ਸਾਹਿਬ, ਮੈਂ ਫਿਰ ਵਿਸ਼ੇ 'ਤੇ ਆਵਾਂ ਕਿ ਜੱਥ ਕੱਥ ਰਮਣਗ, ਤਿੰਨ ਕਿੱਸਿਆਂ 'ਚ ਦੀ ਮੈਂ ਕਥਾ ਕਰਨੀ ਚਾਹੁੰਦਾ। ਜਿੱਥੇ ਕਿੱਥੇ ਤੂੰ ਰਮਿਆ ਹੈ, ਅਰਜ਼ ਮੈਂ ਕੀਤੀ, ਮੈਂ ਅਰਥ ਕਰ ਦਿਆਂਗਾ, ਪ੍ਰਮਾਣ ਦਿਆਂਗਾ, ਪਰ ਸੱਚ ਇਹ ਵੇ ਦਵੈਸ਼ ਦੀ ਕੰਧ ਮੇਰੇ ਵਿੱਚ ਵੀ ਹੈ, ਕਿਉਂਕਿ ਅਸੀਂ ਜੀਵ ਵਿਚਰਨੇ ਪਏ ਹਾਂ। ਕਬੀਰ ਸਾਹਿਬ ਕਹਿੰਦੇ, ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੈ ਜਾਏ। ਤੂੰ ਕਾਬੇ ਹੱਜ ਕਰਨ ਵਾਸਤੇ ਜਾ ਰਿਹਾ, ਮੱਕੇ ਜਾ ਰਿਹਾ, ਪਰ ਤੇਰੇ ਅੰਦਰ ਸਬਰ ਨਹੀਂ। ਨਾਲ ਸ਼ਬਦ ਵਰਤਿਆ, ਜਾ ਕੀ ਦਿਲ ਸਾਬਤ ਨਹੀਂ। ਅਸੀਂ ਸਾਬਤ ਦਾ ਅਰਥ ਕਰਨੇ ਆ ਮੁਕੰਮਲ, ਵੀ ਇਹ ਚੀਜ਼ ਸਾਬਤ ਹੈ, ਪਰ ਇੱਥੇ ਸਾਬਤ ਦਾ ਅਰਥ ਮੁਕੰਮਲ ਨਹੀਂ, ਇੱਥੇ ਸਾਬਤ ਦਾ ਅਰਥ ਹੈ ਸਫਾਈ। ਜਿਹਦੇ ਦਿਲ ਦੀ ਸਫਾਈ ਨਹੀਂ ਤਾਂ ਕੋ ਕਹਾਂ ਖੁਦਾ ਹੈ, ਰੱਬ ਉਹਦੇ ਵਾਸਤੇ ਕਿੱਥੇ ਹੈ। ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੈ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਜਿਹਦਾ ਦਿਲ ਦੀ ਸਫਾਈ ਕੋ ਨਹੀਂ ਉੱਥੇ ਰੱਬ ਕਿੱਥੇ ਉਹਨੂੰ ਲੱਭਣਾ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਆਨੰਦ ਸਾਹਿਬ 'ਚ ਫਿਰ ਵਿਸ਼ੇ 'ਤੇ ਆਵਾਂ ਕਿ ਜਿਨ੍ਹਾਂ ਦਾ ਦਿਲ ਸਾਫ ਹੈ। ਗੁਰੂ ਅਰਜਨ ਸਾਹਿਬ ਸਾਰੀਆਂ ਥਾਵਾਂ 'ਤੇ ਦੇਖਿਆ ਉਹਨਾਂ, ਇੱਥੇ ਦੇਖੋ ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ ਜੀ, ਇਹ ਫਾਰਸੀ ਮੈਂ ਅਰਥ ਕਰ ਦਿਆਂਗਾ ਸੌਖੇ। ਉਹ ਕਹਿੰਦੇ, ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ। ਇੱਕ ਲਫ਼ਜ਼ ਇਹ ਦਾਨਾ ਦਾ ਅਰਥ ਹੁੰਦਾ ਸਿਆਣਾ, ਇਹਨੂੰ ਬਾਣੀ 'ਚ ਵੀ ਇਹ ਫਾਰਸੀ ਦਾ ਸ਼ਬਦ ਗੁਰੂ ਸਾਹਿਬ ਨੇ ਬਾਣੀ 'ਚ ਬੜੀ ਵਰਤਿਆ, ਤੂੰ ਦਰਿਆਓ ਦਾਨਾ ਬੀਨਾ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਜੇ ਦਿਲ ਸਿਆਣਾ ਹੈ, ਸਿਆਣਾ ਦਾ ਅਰਥ ਬੋਧਕ ਸਿਆਣਪ ਨਹੀਂ, ਉਹ ਸਿਆਣਪ ਜਿਹੜੀ ਨਾਮ ਵਿੱਚੋਂ ਪੈਦਾ ਹੋਈ ਹੈ, ਸਿਮਰਨ ਚੁੱਕ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਯਾਰ ਦਾ ਅਰਥ ਇਸ ਦਿਨ ਅਸੀਂ ਆਪਾਂ ਕੀਤਾ ਸੀ, ਮਹਿਬੂਬ ਵਾਹਿਗੁਰੂ। ਕਹਿੰਦੇ ਦਿਲ ਅਗਰ ਜੇ ਸਾਫ ਹੈ ਤੇ ਪਿਆਰਾ ਮਹਿਬੂਬ ਵਾਹਿਗੁਰੂ ਸੱਚਮੁੱਚ ਦਿਲ ਦੇ ਅੰਦਰ ਹੈ, ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਚਸ਼ਮ ਦਾ ਅਰਥ ਅੱਖਾਂ। ਮਹਾਰਾਜ ਜੀ ਨੇ ਕਹਿਣ ਲੱਗੇ, ਜੇ ਦਿਲ ਸਾਫ ਹੈ ਤੇ ਹਰ ਪਾਸੇ ਹੀ ਪਰਮਾਤਮਾ ਹੈ, ਜੇ ਅੱਖ ਵਿੱਚੋਂ ਮੈਲ ਨਿਕਲ ਗਈ ਤੇ ਚੇਤੇ ਰੱਖੋ ਰੱਬ ਤੋਂ ਬਿਨਾਂ ਹੋਰ ਕੋਈ ਕੱਖ ਹੈ ਹੀ ਨਹੀਂ। ਦਿਲ ਸਾਫ ਹੈ ਤੇ ਅੱਖ ਸਾਫ ਹੈ। ਇਸ ਕਰਕੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਬਜਾਏ ਕਿ ਇੱਕ ਇੱਕ ਇੰਦਰੇ ਦੇ ਕਲਪਣ ਦੀ, ਮੇਰੀਆਂ ਅੱਖਾਂ ਨੇ, ਮੇਰੇ ਕੰਨ ਨੇ, ਮੇਰੀ ਜੀਭ ਹੈ, ਮੇਰੀਆਂ ਸਪਰਸ਼ਤਾ ਵਾਲੀ ਛਕਿਨ ਹੈ, ਬਸ ਸਾਰੀਆਂ ਦੀ ਜੜ ਇੱਕੋ ਜੇ, ਮਨ ਸਾਫ ਹੋ ਗਿਆ ਬਾਕੀ ਆਪਣੇ ਆਪ ਹੀ ਸਾਫ ਹੋ ਜਾਣਗੇ, ਜਿਸ ਜੜ ਚੋਂ ਮੈਲ ਆਉਂਦੀ ਪਈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ਼ ਯਾਰ ਹਸਤ, ਚਸ਼ਮ ਗਰਬੀਨਾ ਬਵਦ ਹਰ ਤਰਫ ਦੀਦਾਰ ਅਸਤ, ਜੱਥ ਕੱਥ ਰਮਣੰਗ ਹਰ ਤਰਫ ਦੀਦਾਰ ਅਸਤ, ਹਰ ਪਾਸੇ ਉਹ ਹੈ। ਥੋੜ੍ਹੀ ਜਿਹੀ ਇੱਕ ਹੋਰ ਬੇਨਤੀ ਵੇਖੋ, ਗੁਰਮਤ ਨੇ ਪਰਮਾਤਮਾ ਦੀ ਜਦੋਂ ਵਾਹਿਗੁਰੂ ਜੀ ਦੀ ਗੱਲ ਕੀਤੀ, ਇੱਕ ਥਾਂ ਮੁਕਰਰ ਨਹੀਂ ਕੀਤੀ। ਪਿਛਲੇ ਦਿਨ ਵੀ ਕਿਹਾ, ਕੋਈ ਧਰਤੀ ਦੀ ਇੱਕ ਥਾਂ 'ਤੇ ਕਹਿ ਦਈਏ ਵੀ ਪਰਮਾਤਮਾ ਸਿਰਫ ਇੱਥੇ ਰਹਿੰਦਾ, ਬਾਕੀ ਥਾਵਾਂ 'ਤੇ ਨਹੀਂ। ਗੁਰਮਤ ਕਹਿੰਦੀ ਨਹੀਂ, ਹਰ ਥਾਂ ਤੇ ਹਰ ਜਗ੍ਹਾ ਤੇ। ਥੋੜ੍ਹਾ ਜਿਹਾ ਸਮਝਾਉਣ ਲਈ ਗੁਰਦੇਵ ਨੇ ਇੱਕ ਬਚਨ ਕੀਤਾ ਜੀ ਬਾਣੀ 'ਚ, ਅਤੇ ਮਨ 'ਚ ਆਉਂਦਾ ਵੀ ਪਰਮ ਹਸਤੀ ਤਾਂ ਇੱਕ ਹੀ ਹੈ ਨਾ, ਉਹ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਵਰਤਦਾ ਹੈ। ਹੁਣ ਸਾਡਾ ਸਰੀਰ ਇੱਕ ਹੈ, ਇਹ ਅਨੇਕਤਾ 'ਚ ਤਾਂ ਨਹੀਂ ਨਾ ਵਰਤੇਗਾ, ਪਰ ਹੈ ਇੱਕ। ਇੱਕ ਹੋਵੇ ਜਤ ਕਥ ਰਮਣਗਾ, ਹਰ ਥਾਂ 'ਤੇ ਕਿਵੇਂ ਰਮਿਆ ਹੈ। ਇਹਨੂੰ ਸਤਿਗੁਰੂ ਨੇ ਬਾਣੀ 'ਚ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ ਸਾਡੇ ਸਮਝਣ ਦੇ ਲਈ। ਭਾਵੇਂ ਉਹ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਹੈ ਕਿ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਪੂਰੀ ਰਾਤ ਰਹਿੰਦਾ, ਪੂਰੀ ਰਾਤ, ਅਤੇ ਉਹਦਾ ਜਿਹੜਾ ਵਜੂਦ ਹੈ ਉਹ ਸਾਨੂੰ ਆਕਾਸ਼ ਵਿੱਚ ਦਿਸਦਾ। ਇੱਕ ਹੈ ਨਾ, ਯਾਦ ਰੱਖਿਓ ਇਸ ਪਲੈਨਟ ਦਾ ਮੈਂ ਕਹਿ ਰਿਹਾ। ਉਂਜ ਤਾਂ ਪਤਾ ਨਹੀਂ ਚੰਦਰਮਾ ਦੀ ਗਿਣਤੀ ਕੋਈ ਨਹੀਂ ਕਿੰਨੇ ਕੁ ਰੱਬ ਨੇ ਪੈਦਾ ਕੀਤੇ ਨੇ। ਸੱਚ ਇਹ ਵੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ, ਬੰਦੇ ਦੀ ਖੌਮੇ ਗੁਰਬਾਣੀ ਇਸ ਤਰ੍ਹਾਂ ਛਿੱਲ ਕੇ ਰੱਖ ਦਿੰਦੀ ਜਦੋਂ ਵਿਰਾਟਤਾ ਦੀ ਗੱਲ ਕਰਦੀ ਹੈ। ਬਾਤਾਂ ਦੂਰ ਨਾ ਜਾਓ, ਗਿਆਨ ਖਾਂਡੀ ਪੜ੍ਹ ਲਓ। ਮਹਾਰਾਜ ਉਡਾ ਦਿੰਦੇ ਨੇ ਅੰਦਰ ਦੇ ਭਰਮ, ਕਿਹੜੇ ਭੁਲੇਖੇ 'ਚ ਤੁਰਿਆ ਫਿਰਨਾ ਕਿ ਇਹ ਜੋ ਕੋਈ ਤੂੰ ਦਿਮਾਗ 'ਚ ਸੋਚੀ ਬੈਠਾ ਇਸ ਤੋਂ ਅੱਗੇ ਰੱਬ ਨੇ ਬਹੁਤ ਕੁਝ ਪੈਦਾ ਕੀਤਾ। ਧਰਮ ਖੰਡ ਕਾ ਏਕੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘੜਤ ਕੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਦੱਸੋ ਇਹਦੇ ਕੋਈ ਪਾਰਾਵਾਰ ਪਾ ਸਕਦਾ ਜੀ? ਉਹ ਪਰਮ ਹਸਤੀ ਨੇ, ਫਿਰ ਮੈਂ ਬੇਨਤੀ ਕਰਾਂਗਾ, ਸੱਚ ਇਹ ਵੇ ਜਿਉਂ ਜਿਉਂ ਸ਼ਬਦ ਕਿਰਪਾ ਵਰਤਾਉਂਦਾ ਤਿਉਂ ਤਿਉਂ ਬੰਦਾ ਕਹਿਣ ਲੱਗਦਾ ਮੈਂ ਕੁਛ ਨਹੀਂ ਜਾਣਿਆ। ਜਿਉਂ ਜਿਉਂ ਦਿਮਾਗੀ ਤੌਰ 'ਤੇ ਅੱਗੇ ਵੱਧਦਾ ਕਹਿੰਦਾ ਸਭ ਕੁਝ ਮੈਨੂੰ ਪਤਾ, ਬਾਕੀ ਸਭ ਮੂਰਖ ਨੇ। ਨਹੀਂ ਨਹੀਂ, ਸ਼ਬਦ ਦਾ ਉਚਾਰਨ ਕਰਤਾ ਕਹਿ ਰਿਹਾ ਨਹੀਂ, ਤੇਰਾ ਦਾਨ ਹੈ ਕੀਮਤ ਨਾ ਪਵੇ ਤਿਸ ਦਾਤੇ ਕਵਨ ਸੁਮਾਰ। ਸੁਕਰਾਤ ਦੇ ਜੀਵਨ ਦੀ ਉਹ ਘਟਨਾ ਸਿਰਫ ਛੋਟੀ ਜੀ, ਬੱਚਾ ਸਮੁੰਦਰ ਦੇ ਕਿਨਾਰੇ ਸੀ ਜੀ, ਮਸਕੀਨ ਸਾਹਿਬੀ ਨੂੰ ਕੋਟ ਕਰਦੇ ਹੁੰਦੇ ਸਨ, ਅਤੇ ਉਹਦੇ ਕੋਲ ਛੋਟਾ ਜਿਹਾ ਇੱਕ ਭਾਂਡਾ ਸੀ ਜੀ, ਕੁੱਜਾ ਕਹਿ ਲਾਂ, ਪਾਤਰ ਬਰਤਨ ਸੀ ਜੀ ਉਹਦੇ ਕੋਲ। ਉਸ ਕੁੱਜੇ ਵਿੱਚ, ਇਹ ਕੁੱਜਾ ਸ਼ਬਦ ਬੜਾ ਪੁਰਾਣਾ ਹੈ ਜੀ, ਸ਼ਾਇਦ ਇੱਥੋਂ ਦੇ ਬੱਚਿਆਂ ਨੂੰ ਸਮਝ ਨਹੀਂ ਪੈਣੀ, ਕੁੱਜਾ ਇੱਕ ਕੁੱਜਾ ਇੱਕ ਕੁੱਜਾ, ਦੋਨਾਂ 'ਚ ਬੜਾ ਫਰਕ ਹੈ। ਇੱਕ ਅੱਧਕ ਲਾ ਕੇ ਕੁੱਜਾ ਦਾ ਅਰਥ, ਕੁੱਜਾ ਉਹਦਾ ਮਿਸ਼ਰੀ, ਅਤੇ ਕੁੱਜਾ ਉਹ ਮਿੱਟੀ ਦਾ ਭਾਂਡਾ ਜਿਹਦੇ ਵਿੱਚ ਮੱਖਣ ਲੱਸੀ, ਇਹ ਚਾਟੀ ਨਹੀਂ ਸੀ ਹੁੰਦੀ, ਕੁੱਜਾ ਵੱਖਰਾ ਹੁੰਦਾ ਸੀ, ਵਲਟੋਈ ਤੋਂ ਛੋਟਾ ਹੁੰਦਾ ਸੀ। ਵਲਟੋਈ ਹੁਣ ਸ਼ਬਦ ਮੇਰਾ ਖਿਆਲ ਵੀ ਨਹੀਂ ਪਤਾ ਲੱਗਣਾ, ਬਾਣੀ 'ਚ ਹਾਂਡੀ ਕਹਿੰਦੇ ਆ ਜਿਹਨੂੰ, ਮਿੱਟੀ ਦਾ। ਹੁਣ ਉਸ ਕੁੱਜਾ ਜਿਹੜਾ, ਉਹਨੇ ਨਿੱਕਾ ਜਿਹਾ ਕੁੱਜਾ ਪਕੜਿਆ, ਅਤੇ ਯਾਦ ਰੱਖਿਓ ਦੀਵਾਲੀ ਨੇੜੇ ਕੁਮਾਰ ਵੀਰ ਕੁੱਜੀਆਂ ਵੀ ਬਣਾਉਂਦੇ ਸਨ ਛੋਟੀਆਂ ਛੋਟੀਆਂ। ਹੁਣ ਉਹ ਕੁੱਜਾ ਪਕੜ ਕੇ ਸਮੁੰਦਰ ਦੇ ਕਿਨਾਰੇ ਬੈਠਾ, ਕਦੀ ਭਰ ਲੈਂਦਾ ਫਿਰ ਰੋਣ ਲੱਗ ਪੈਂਦਾ, ਅਤੇ ਸੁਕਰਾਤ ਨੇ ਕਿਹਾ, ਦੇਖਿਆ ਉਹਨੇ ਕਿਹਾ ਵੀ ਤੂੰ ਰੋਣਾ ਕਿਉਂ ਪਿਆ? ਉਹ ਕਹਿੰਦਾ ਮੈਂ ਸਵੇਰ ਦਾ ਲੱਗਾ ਇਸ ਸਮੁੰਦਰ ਨੂੰ ਇਸ ਕੁੱਜੇ 'ਚ ਪਾਉਣਾ ਚਾਹੁੰਦਾ ਵਾਂ, ਸਮੁੰਦਰ ਕੁੱਜੇ 'ਚ ਭਰਨਾ ਚਾਹੁੰਦਾ। ਉਹਨੇ ਗੱਲ ਕੀ, ਕਹਿੰਦਾ ਬੇਟਾ ਕਿਉਂ ਮੈਂ ਸਿਰ ਖਪਾਈ ਖਾ ਕੇ ਤੂੰ ਰੋਈ ਜਾ ਰਿਹਾ? ਏਡਾ ਵੱਡਾ ਸਮੁੰਦਰ ਤੇਰੇ ਕੁੱਜੇ ਸਮਾ ਜਾਏਗਾ? ਕਦੀ ਨਹੀਂ ਸਮਾਏਗਾ। ਬੱਚਾ ਕਹਿੰਦਾ ਸੱਚ? ਕਹਿੰਦਾ ਬਿਲਕੁਲ ਸੱਚ, ਤੇਰਾ ਕੁੱਜਾ ਸੀਮਤ ਕਹਿ, ਸਮੁੰਦਰ ਅਸੀਮ ਕਹਿ, ਕਿਵੇਂ ਸਮਾਏਗਾ? ਨਿਆਣੇ ਨੇ ਇੱਕੋ ਦਮ ਕੁੱਜਾ ਪਕੜਿਆ, ਜ਼ੋਰ ਨਾਲ ਸਮੁੰਦਰ ਸੱਟਿਆ, ਤਾੜੀ ਮਾਰ ਕੇ ਕਹਿੰਦਾ ਚਲੋ ਜੇ ਕੁੱਜੇ ਵਿੱਚ ਸਮੁੰਦਰ ਨਹੀਂ ਸਮਾਉਂਦਾ, ਮੈਂ ਕੁੱਜੇ ਨੂੰ ਸਮੁੰਦਰ ਵੀ ਸਮਾ ਦੇਣਾ। ਸੁਕਰਾਤ ਨੇ ਸਿੱਧਾ ਕੀਤਾ, ਉਹਨੇ ਕਿਹਾ ਮੈਨੂੰ ਜ਼ਿੰਦਗੀ ਦਾ ਇੱਕ ਰਾਜ ਦੇ ਦਿੱਤਾ ਬੇਟੇ, ਤੂੰ ਤੇਰੇ ਕੋਲ ਸਿਰਫ ਇਹ ਨਿੱਕਾ ਜਿਹਾ ਮਿੱਟੀ ਦਾ ਕੁੱਜਾ ਸੀ, ਤੂੰ ਉਹਦੇ 'ਚ ਅਸੀਮ ਨੂੰ ਪਾਉਣਾ ਚਾਹੁੰਦਾ, ਅਤੇ ਸੱਚ ਅਵੇ ਸਾਡੀ ਨਿੱਕੀ ਜਿਹੀ ਖੋਕੜੀ ਚਾਰ ਕਿਤਾਬਾਂ ਪੜ੍ਹੀਆਂ ਨੇ, ਅਸੀਂ ਅਗਮ ਨੂੰ ਇਹਦੇ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ, ਇਹਦੇ 'ਚ ਕਿੱਥੇ ਸਮਾਜੂਗਾ? ਤੂੰ ਆਪਣੇ ਕੁੱਜੇ ਨੂੰ ਸਮੁੰਦਰ 'ਚ ਸੱਟ ਦੇ, ਉਹਨੂੰ ਥੋੜ੍ਹਾ ਕਿਵੇਂ ਸਮਾ ਲਾਂਗੇ ਆਪਾਂ? ਹਾਂ ਇਹ ਗੱਲ ਚੇਤੇ ਰੱਖਿਓ, ਉਹਨੇ ਇਹਦੇ 'ਚ ਨਹੀਂ ਸਮਾਉਣਾ, ਕੁੱਜੇ ਨੂੰ ਸਮੁੰਦਰ ਵੀ ਸੱਟ ਦਿਓਗੇ ਤਾਂ ਸਮੁੰਦਰ ਦਾ ਰੂਪ ਹੋ ਜਾਏਗਾ। ਫਿਰ ਅਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਸਤਿਗੁਰੂ ਕਹਿੰਦੇ ਜਿੱਥੇ ਕਿੱਥੇ ਸਾਰੀਆਂ ਥਾਵਾਂ 'ਤੇ ਰਮਿਆ ਹੈ, एक उदाहरण आप जी दे लगा एक होके सर्व व्यापक यही कारण के जदो गुरसिख कवा जा बंदगी करने वाला किते भी चला जाए वैगुरु मेनु बख्श दियो मान लो नेड़े तेड़े धर्मशाला गुरुद्वारा किते भी नहीं ओ बिया बाण विच बैठा होया भी गुरुद्वारे बैठा हुंदा है क्योंकि उन सर्व व्यापकता कहिंदी है तू कल्ला नहीं तू सबनी थाई जिथै हो जाई जत कत रमणंग तू सबनी थाई जिथै हो जाई साचा सिरजनहार जियो हजूर सच्चे पातशाह जी का बचन है कि चंद्रमा अपनी चांदनी बखेरे है असमान ते चंद्रमा एक है ते थले निर्मल पानी नल पड़े कोई घड़े बेअंत ने गिनती कोई नहीं हुण देखो उत्ते एक ते थले घड़े अनेकां सतगुरु कहिंदे ने जदों चंद्रमा असमान ते आए ते हर एक घड़े दे उपर जिहड़ा ढक्कण कह लो चपनी कह लो जिहदे नाल ढक्किया उहनूं हर एक घड़े दे उपर वाला ढक्कण उतार दिओ असमान वल देखोगे ते चंद्रमा एक दिसेगा जे घड़ियां विच झाती मार के देखोगे हर घड़ी विचो प्रतिबिंब दिसेगा यह सिर्फ एक उदाहरण है पर रब चंद्रमा वर्गा नहीं वो तो नमो चंद्र चंद्रे है हजूर ने शब्द वरत्या कह लगे खब समाणी जोत जत कत रमणंग तीन खीचियां से अर्थ कर रहे हब समाणी खब दर्थ सारे सारिया भी तो समाया है हब समाणी जोत ज्यो जल कटाऊ चंद्रमा जिमें पानी दे भरे कोई घड़िया विच एक चंद्रमा सारिया थावां ते प्रतिबिंब दिसदे पए ने सच एवे के एको ओंकार परमात्मा एक हो के अनेकता विच झलक दिंदा है ते अनेक हो के फिर एक हो जांदा है थाए अनेका च हब समाणी जोत ज्यो जल कटाऊ चंद्रमा प्रगट थिया आप नानक मस्तक लिखिया एदी लखता भी उहनूं पैंदी जिहदे मस्तक दे तू लेख लिखिया सतगुरु गुरु अर्जुन साहब पहला बचन च कर दिया जत कत रमण जिथे किथे परमात्मा तू रमिया होया है जै जै पेखू तै हजूर दूर कतो ना जाई रब रहा सरबत्र मैं मन सदा त्याई सारिया थावां ते है ईत ऊत नहीं बी छुड़ै सो संगी गनिए बिन सजाए जो निमख मैं सो अलप सुख भनिए ओ ऐसा हुण ये उदाहरण असी चंद्रमा की दिती है ना जी पर चंद्रमा ते दृष्ट मानदा जी मैं ता क्या जेड़िया उदाहरण बाबा जी देंदे ने ओ उदाहरण दे के कहिंदे ने सिर्फ तेरी समझ इतों तक मैं ता तेनू कह रहा उस तो अगे है चंद्रमा सिर्फ दिसदा पिया सानू बॉडी करके ते जिदन शरीर छड़ांगे उदन चंद्रमा किथे ओ ते उथे भी है जिथे शरीर नहीं हजूर ने कहा जिथे किते देखना मेरा पार ब्रह्म परमेश्वर आप रमे है जत कथ रमणंग जिथे किथे भी तू आप ही व्यापक है कोई थां ऐसी नहीं जिथे तेरा नूर नहीं जिथे तेरा वजूद नहीं जिथे तू अपनी कृपा नहीं वरतांदा पिया हर थां दे विच तू ही है एक बचन होर सतगुरु का पढ़ के फिर एक होके बाहर दे ढांचे वखरे वखरे आ आ बनस्पति आ पहाड़ साडे सामने पंछी पशु ये जो कुछ वजूद तो वखरे वखरे आ ना पर वो इन्हां दे विच भी सच एवे के सारिया थावां ते आप ही वरतदा पिया है एक होके सारिया विच सर्व व्यापक जिवें सतगुरु जी ने बाणी च कहा जल थल मैयल पूरिया स्वामी सिरजनहार अनक भांत होए पसरिया अनेकां तरीकियां नालों पसरिया होया अनक भांत होए पसरिया नानक एक अंकार परमात्मा अनेकां तरीकियां नाल सारिया थावां ते पसरिया इस नूं सतगुरु ने बाणी च कहा अमान कहें निदान कहें अनेक हैं फिर एक है थोड़ी जी बेनती सुनियो मेरी आ गुरमत ने सानू बख्शिश दित्ती कह लगे किसी की चमड़ी का रंग मत देख के कह भी ये रब नहीं किसी की जात नू किसी की अग्ञानता नू देख के ये मत कही कि ये परमात्मा नहीं हर एक विचो व्यापक है फिर मैं बेनती करांगा व्यापक की लखता वह कृपा करे दिता रंग काला चिट्टा भूरा कणक बिना हो सकता है परमात्मा तो उन्हां विच वी वरदा पिया है। भाई साहब ने बड़ा सोहना एक बचन कहा, भाई गुरदास साहब ने, वो कहिंदे आ शायद ये तो पता ही होना है कि जिन्ना गावां मझां दा आपां दुध चोने उन्हां दी स्किन दा रंग इको जिहा थोड़ा हुंदा है। कई गावां दा चमड़ी दा रंग काला है, किसे दा रंग भूरा है, किसे दा लाल है, किसे दा चिट्टा काला ते लाल जिहा भासदा है। कि जिहड़ी गां काले रंग दी स्किन वाली है उन्हूं जदों चोवांगे उहदे दुध दा रंग काला निकलेगा। जिस गां दी चमड़ी दा रंग लाल है कि जदों उन्हूं दोहांगे उन्हूं चोवांगे ते उहदे दुध दा रंग लाल निकलेगा। उन्हां दी चमड़ी दे रंग वख हो सकदे आ पर सच एवे कि दुध सारियां गावां दा श्वेत सफेद चिट्टा ही होवेगा। इस रची हुई सृष्टि विच शरीर दे अंगां दी बनतर शकलां सुभा वख वख हो सकदे आ पर परम जोत सारियां विच एक ही वरतदी है। भाई साहब ने लिखा है जी कि गाई रंग बिरंग बहु दुध उज्जल वरना। गावां रंग बिरंगियां ने पर दुध कदी रंग बिरंगा नहीं हुंदा। ता बेनती की पहली इस अज दे शलोक दा जिहड़ा विशा सी जी ओ एह है कि पार ब्रह्म परमेश्वर वैगुरु ओ जत कथ रमणंग जिथे किथे भी देखना। गुरु अर्जुन देव महाराज कहिंदे तू आप रमिया है, अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। पर हो सारियां थावां ते इस तो अगला बचन है उत्ते आप देख रहे हो जत कथ रमणंग, क्योंकि विश्राम एक उत्थे गलत लगा उत्ते। जत कथ रमणंग जिथे किथे तू रमिया है, सतगुरु शब्द वरत रहा अगे के शरण शरणंग सरबत्र जीयण है। शरणंग दा अर्थ है आसरा, अर्थ असी किते ने सरबत्र दा अर्थ है सारे, ते जीयण है दा अर्थ है जीव। परमात्मा तू सारियां थावां ते रमिया है ते जिन्ने भी सृष्टि दे जीव ने परिपूर्ण परमात्मा सच एवे तू सारियां जीवां नू आसरा देण वाला है, सारे जीवां दी शरण तू है। इत्थों तक जिहड़े नहीं जपदे उहनां नू भी शरण दिंदा है, जिहड़े नहीं मनदे उहनां नू भी शरण दिंदा है। कोई जीव ऐसा नहीं जिहड़ा उहदी शरण तों विरवा होवे, उह हर इक नू अपनी शरण विच रखदा है। आओ थोड़ा जिहा असीं बचन पढ़िए, उन्हें किहड़ा जीव जिहनूं सहारा नहीं दिता। भगत धन्ना जी दा राग आसा विच अमृत बचन है कि पार ब्रह्म परमेश्वर हर जीव नूं शरण दे रहा, सहारा दे रहा है। भगत साहब जी ने फरमाया, उन्होंने तीन बचन कहे है जी, एक विच इंसान का जिक्र किया, एक विच उन्होंने कीड़े का जिक्र किया, ते एक विच टेढ़ी मेढ़ी जून विच विचरन वाले कछू कुमी का जिक्र किया। पर सिर्फ इस करके शब्द ओही बाणी दे रहेंगे कि प्रभु कल्ला सानू थोड़ा है। पिछले दिन भी दास बेनती की कि गुरु ग्रंथ साहब जी की पवित्र गुरबाणी च वो इन्ना दयालु है, जो कुछ सानू देंदा इस करके नहीं देंदा तुसी मैनू वापस की दोगे। की परमात्मा आस करदा सी कि वापस दे सकने, साढ़े कोई समर्था नहीं, वो आस भी नहीं करता। उंज दुनिया विच कोई बंदा भी इस दृष्टमान विच कोई खरिया बूट रहे हो रही, उंज कोई बंदा भी किसी की हैल्प करता है बहु गिनती च पुरना एवे इस परोपकार के बदले मैनू कोई जरूर मिलेगा। नगन नू कपड़ा दे रहा इस आस नाल मेरी पत टकी रहेगी, लै रहे ना कुछ। जे गुरु साहब दे दर ते भी आउंदा है ते बाबा जी ने ते इत्थों तक एक शब्द वरत्या बड़ा व्यंगमई है, तां व्यंगमई पर है सच, कहिंदे ने गुरु नू रब नू धर्म नू दान देंदिआं एक रुपया कह लो चलो डालर कहो रुपया कहो एक देंदा है ते फुरना बना के कहिंदा परमात्मा सुनिया कि जिहड़ा तैनू देंदा तू इहदे बदले हजार बना दिंदा। दे रहा पर लैण दी बिरती है जी, गुरमुखो रब जो देंदा वह लैण दी बिरती नाल ही देंदा, देंदा दे लैंदे थक पाहे जुगा जुगंतर खाही खाहे, हुक्मी हुक्म चलाए राह नानक विगसै। वह विगसै दर ते खुश हुंदा है, जीव ओदी दित्ती हुई दात नूं खांदा है माणदा है। वह उलामा नहीं देंदा सगो प्रसन्न हुंदा है परमात्मा। फिर मैं बेनती करांगा कि पार ब्रह्म परमेश्वर कुछ भी देंदे ने वो सानू व्यापारी की तरह नहीं देंदे पे कि मैं तेन दिता ता मैनू तू देगा। शब्द मैं बेनती आप जी नू कर लगा कि गुरु नानक साहब का शब्द है, कोई भी किसी नू कोई देंदा आसा की वार का वचन ने, दे दे मंगे सहसा गुणा। सहस का अर्थ है हजार, उंज गुरु ग्रंथ साहब के पाठ विच सहस का अर्थ तोखला भी है। दे दे मंगे सहसा गुणा, देंदा एक गुणा है, मंगदा हजार गुणा है, ते उस तो बाद लै के जेड़ा एक गुणा दिता है उहदे बारे कहिंदा मेरा जरूर लोकां नू दसो। इस तरीके कई थावां ते झगड़े हुंदे आ गुरुद्वारे, मान लो जे पैसा दिता होवे किसी उंज ते, वैसे मैं तां संकोच करना गुरु नू किहड़ा जम्मे है जी दान देण वाला, गुरु रहमतां वरतांदा है। देंदा एक गुणा है, मंगदा हजार गुणा है, जो रब ने हजार वापस दिता है उहदा शुक्र नहीं करदा, जेड़ा अपना एक दिता है उहदे बारे कहिंदा सारे नू दसो। महाराज कहिंदे ने दे दे मंगे सहसा गुणा शोभ करे संसार, रब किहड़ा कहिंदा मेरी शोभा करो। जे मान लो असी सारे कह दे असी परमात्मा दा चिंतन नहीं करदे, असी नहीं मानदे जी, चेते रखियो साडे नाम मनन नाल उहदा कुछ भी नहीं विगड़ना। ਉਹਦੀ ਹਸਤੀ ਨੂੰ ਕੌਣ ਚੈਲੰਜ ਕਰ ਸਕਦਾ ਜੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੈਂ ਫਿਰ ਬੇਨਤੀ ਕਰਾਂਗਾ, ਜਤ ਕਥ ਰਮਣੰਗ ਸਰਬੱਤਰ ਸ਼ਰਨੰਗ ਸਰਬੱਤਰ ਜੀਣ ਹੈ। ਜਿੰਨੇ ਜੀਵ ਨੇ ਪਰਮਾਤਮਾ ਤੂੰ ਕਿਰਪਾ ਕਰਨਾ, ਤੇਰੇ ਚ ਇੰਨੀ ਤਾਕਤ ਤੇ ਤੂੰ ਸਰਬੱਤਰ ਨੂੰ ਆਪਣੀ ਸ਼ਰਨ ਵਿੱਚ ਰੱਖ ਸਕਣਾ। ਸਕਣਾ ਕੀ ਰੱਖਣਾ ਹੈ, ਮੈਂ ਉਹ ਸ਼ਬਦ ਪੜ੍ਹ ਦਿੰਦਾ, ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ। ਭਗਤ ਧੰਨਾ ਜੀ, ਅਤੇ ਉਹ ਭਗਤ ਜਿਹਨੇ ਸੱਚਮੁੱਚ ਹਲ ਬੰਨ੍ਹਿਆ ਰੱਬ ਨੂੰ ਪ੍ਰਗਟ ਕਰ ਲਿਆ। ਮੈਂ ਇੱਕ ਵਾਰ ਅਰਜ਼ ਕੀਤੀ, ਮੈਂ ਇੱਕ ਦੋ ਵਾਰੀ ਉਹਨਾਂ ਦੇ ਸਥਾਨ 'ਤੇ ਕਥਾ ਕਰਕੇ ਆਇਆ, ਰਾਜਸਥਾਨ ਧੁਆਨ ਭਗਤ ਧੰਨਾ ਜੀ ਦਾ ਥਾਂ, ਅਜੇ ਵੀ ਉੱਥੇ ਕਿੱਕਰ ਖਲੋਤੇ ਆ ਜੀ, ਇੱਕ ਖੂਹ ਹੈ। ਚਲੋ ਗੁਰਸਿੱਖਾਂ ਨੇ ਬਹੁਤ ਸੋਹਣਾ ਸਥਾਨ ਬਣਾ ਦਿੱਤਾ ਅਤੇ ਕਈ ਵਿੱਘੇ ਜ਼ਮੀਨ ਅਜੇ ਵੀ ਭਗਤ ਜੀ ਦੇ ਨਾਂ 'ਤੇ ਬੋਲਦੀ ਹੈ ਜੀ, ਭਗਤ ਧੰਨਾ ਜੀ ਦੇ। ਬਹੁਤ ਦੂਰ ਜਦੋਂ ਉੱਥੇ ਜਾ ਕੇ ਵੇਖਿਆ ਸਵੇਰੇ, ਮੈਂ ਇੱਕ ਵਾਰ ਅਰਜ਼ ਕੀ ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਨ ਕਰਕੇ ਦਿਲ ਕੀਤਾ ਚੱਲ ਮਣਾ, ਧਰਤੀ ਤਾਂ ਉਹੀ ਹੈ ਨਾ ਜਿੱਥੇ ਭਗਤ ਨੇ ਹਲ ਵਾਹਿਆ ਹੈ। ਉੱਥੇ ਇੱਕੋ ਹੀ ਗੱਲ ਆਈ ਕਿ ਭੋਲਾ ਭਾਉ ਗੋਬਿੰਦ ਮਿਲਾਵੇ, ਚਲਾਕੀਆਂ ਗਿਆਨਪੁਰਾ ਜਿੰਨੀਆਂ ਕੋਈ ਵਾਹਿਗੁਰੂ ਬਖਸ਼ਦੇ ਆਪਾਂ ਸਟੇਜਾਂ 'ਤੇ ਕਰ ਕਲਾਬਾਜ਼ੀਆਂ ਖੇਡਣੀਆਂ, ਰੱਬ ਵਹਿੰਦਾ ਨਹੀਂ ਪਿਆ। ਸੱਚ ਇਹ ਵੇ ਅਗਿਆਨੀ ਨੂੰ ਗਿਆਨ ਕੋਣਾ ਬਹੁਤ ਸੌਖਾ, ਜੇ ਗਿਆਨੀ ਨੂੰ ਗਿਆਨ ਦੇਣਾ ਬਹੁਤ ਮੁਸ਼ਕਲ ਹੈ। ਉਹਦੇ ਵੱਸ ਦਾ ਰੋਗ ਨਹੀਂ, ਕਿਉਂਕਿ ਉਹਦੀ ਈਗੋ ਜਿਹੜੀ ਉਹ ਦੂਜੇ ਨੂੰ ਸਵੀਕਾਰਦੀ ਨਹੀਂ। ਅੱਜ ਵੀ ਮੈਂ ਕਹਿ ਰਿਹਾ ਸਾਂ, ਸੱਚ ਏ ਜਿਸ ਬੰਦੇ ਨੂੰ ਬੋਲਣ ਦਾ ਝੱਸ ਪੈ ਜਾਏ ਨਾ ਅਤੇ ਦੂਜੇ ਨੂੰ ਉਪਦੇਸ਼ ਦੇਣ ਦਾ ਝੱਸ ਪੈ ਜਾਏ, ਉਹ ਇੰਨਾ ਕੋਈ ਕਮਲਾ ਹੋ ਜਾਂਦਾ, ਲੰਘਦੇ ਰਾਹੀਆਂ ਨੂੰ ਵੀ ਉਪਦੇਸ਼ ਦੇਈ ਜਾਂਦਾ ਹੈ, ਕਿਉਂਕਿ ਉਹਦਾ ਗਿਆਨ ਇਸ ਢੰਗ ਦੀ ਉਹਦੀ ਬਿਰਤੀ ਬਣ ਜਾਂਦੀ। ਹੁਣ ਉਸ ਥਾਂ 'ਤੇ ਬੈਠਾ ਉਹ ਭਗਤ ਰੱਬ ਨਾਲ ਪਰਮਾਤਮਾ ਨਾਲ ਗੱਲਬਾਤ ਕਰਦਾ। ਮੈਂ ਸ਼ਬਦ ਪੜ੍ਹ ਰਿਹਾ, ਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ ਸ਼ਰਨ ਸਰਬੱਤਰ। ਪਰਮਾਤਮਾ ਤੂੰ ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ, ਗੱਲ ਆਪਾਂ ਇਹ ਕਰ ਰਹੇ। ਬਿਬੈ ਨਾ ਜਾਣਸ ਕੋਈ ਜੇ ਧਾਵੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ। ਬਚਨ ਹੈ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਤੂੰ ਕਿੰਨਾ ਸਮਰੱਥ ਹੈ, ਕਿੰਨੀਆਂ ਮਾਤਾਵਾਂ ਨੇ, ਮਨੁੱਖੀ ਸਰੀਰ ਦੀ ਗੱਲ ਕਰਾਂ, ਕੱਲੀਏ ਥੋੜ੍ਹਾ ਆਪਾਂ ਕਹਾਂਗੇ ਵੀ ਮਾਤਾ ਦੇ ਉਧਰ ਵਿੱਚ ਜਿਹੜਾ ਸ਼ਬਦ ਪੜ੍ਹਦੇ ਹਾਂ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਜਾਂ ਗੁਰੂ ਗੋਬਿੰਦ ਸਿੰਘ ਦਾ ਬਚਨ ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇ ਟੀ ਕੇ ਪੱਟ। ਬੀਚ ਪਚਾਵੇ ਇਕੱਲੇ ਸਿੱਖ ਬੀਬੀਆਂ ਨੂੰ ਬਚਾਉਂਦਾ ਰੱਬ। ਉੱਥੇ ਮਹਾਰਾਜ ਨੇ ਥੋੜ੍ਹਾ ਕਿਹਾ ਇੱਕ ਕਮਿਊਨਿਟੀ ਦੇ ਘਰ ਜਿਹੜੇ ਨਿਆਣੇ ਪੈਦਾ ਹੁੰਦੇ ਨੇ ਰੱਬ ਉਹਨਾਂ ਮਾਵਾਂ ਨੂੰ ਬਚਾਉਂਦਾ ਹੈ, ਉਹ ਨਹੀਂ। ਗੁਰੂ ਸਾਹਿਬ ਕਹਿੰਦੇ ਆ ਇਸ ਸੰਕੀਰਨਤਾ ਤੋਂ ਉੱਪਰ ਉੱਠ, ਤੋੜ ਇਸ ਕੰਧ ਨੂੰ ਕਿ ਇਕੱਲਾ ਮੈਂ। ਪਰਮਾਤਮਾ ਤਾਂ ਜਿੱਥੇ ਵੀ ਮਨੁੱਖ ਜਨਮ ਦਿੰਦਾ ਹੈ, ਨਾਸਤਕ ਦੇ ਘਰ ਵੀ ਬੱਚਾ ਪੈਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਤਾਂ ਉਸ ਬੱਚੇ ਨੂੰ ਵੀ ਮਾਂ ਦੇ ਉਧਰ ਵਿੱਚ ਸੰਭਾਲਦਾ ਪਿਆ ਹੈ, ਉਹ ਸਭ ਨੂੰ ਸੰਭਾਲਦਾ। ਇੱਥੇ ਮਹਾਰਾਜ ਨੇ ਸਰਬੱਤਰ ਜੀਣਾ ਲਿਖਿਆ, ਇਹ ਥੋੜ੍ਹਾ ਲਿਖਿਆ ਵੀ ਸਿਰਫ ਭਗਤੀ ਕਰਨ ਵਾਲਿਆਂ ਨੂੰ ਸੰਭਾਲਦਾ। ਸ਼ਰਨ ਸਰਬੱਤਰ ਸ਼ਰਨੰਗ ਸਰਬੱਤਰ ਜੀਣਾ ਹੈ। ਮਹਾਰਾਜ ਸ਼ਬਦ ਵਰਤੇ ਆ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਆਹ ਦਸ ਦਰਵਾਜ਼ਿਆਂ ਵਾਲਾ ਸਾਡਾ ਪਿੰਡ ਆ ਨਗਰ ਬਣਾ ਦਿੱਤਾ, ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ। ਮੇਰਾ ਵਾਹਿਗੁਰੂ ਇਹੋ ਜਿਹਾ ਮੇਰਾ ਮਾਲਕ ਹੈ ਕਿ ਉੱਥੇ ਜੀਵ ਦੀ ਰੱਖਿਆ ਕਰਦਾ, ਉਹਦੀ ਸ਼ਰਨ ਵਿੱਚ ਪੈਰ ਨੂੰ ਸੰਭਾਲਦਾ ਹੈ। ਇਹ ਮਨੁੱਖੀ ਸ਼ਰਨ ਦੀ ਗੱਲ। ਦੂਜਾ ਬਚਨ ਹੈ ਮਹਾਰਾਜ ਦਾ, ਕੁੰਮੀ ਜਲ ਮੈਂ ਤੰਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਆਂਡੇ ਉਹਦੇ ਰੇਤੇ 'ਚ। ਦੋਨਾਂ ਦਾ ਆਪਸ ਵਿੱਚ ਸੰਪਰਕ ਕੋ ਨਹੀਂ ਸਰੀਰਕ ਤੌਰ 'ਤੇ, ਜਿਵੇਂ ਮੁਰਗੀ ਜਾਂ ਬਾਕੀ ਪੰਛੀ ਇਉਂ ਕਹਿ ਲਓ ਆਂਡਿਆਂ ਉੱਤੇ ਬਹਿੰਦੇ ਆ। ਕੱਛੂ ਕੁੰਮੀ ਆਂਡਿਆਂ ਉੱਤੇ ਥੋੜ੍ਹਾ ਬੈਠਦੀ, ਸਪਣੀ ਵੀ ਬਹਿੰਦੀ ਹੈ ਜੀ, ਪਰ ਸਪਣੀ ਆਂਡੇ 'ਤੇ ਬਹਿ ਕੇ ਜਿੱਦਣ ਨਿਆਣੇ ਜੰਮਦੀ ਉਹਨਾਂ ਨੂੰ ਖਾਂਦੀ ਹੈ। ਮਹਾਰਾਜ ਨੇ ਕਿਹਾ ਸਰਪਨ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਇਹ ਵੈਸੇ ਇਹਦੇ ਅਰਥ ਨੂੰ ਉਹ ਮਹਾਰਾਜ ਨੇ ਟੂਣੇ ਹਾਰੀਆਂ ਬੀਬੀਆਂ ਨੂੰ ਕਿਹਾ ਜੀ, ਗੁੱਸਾ ਨਾ ਕਰਿਓ ਬੀਬੀਓ ਭੈਣੋ, ਜਿੰਨਾ ਕਰ ਸੰਤਾਨ ਨਹੀਂ। ਉਹ ਮਸਾਨ ਜਗਾਉਂਦੀਆਂ ਸਨ ਕਿ ਫਲਾਣੇ ਦਾ ਬੱਚਾ ਮਰ ਜਾਏ, ਮੇਰੀ ਕੁੱਖ ਨੂੰ ਭਾਗ ਲੱਗੇ। ਗੁਰੂ ਕਹਿੰਦਾ ਨਹੀਂ, ਅਗਲਾ ਜਨਮ ਸਪਣੀ ਬਣ ਕੇ ਆਪਣੇ ਜੰਮਿਆਂ ਨੂੰ ਖੁਦ ਖਾਏਗੀ। ਇਹ ਪਾਠ ਕਦੀ ਪੜ੍ਹਿਓ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕਹਿ ਉਤਰੇ ਜਾਏ ਆਪਣੇ ਖਾਏ। ਪਤਾ ਕਿਉਂ ਖਾਂਦੀ? ਜਦੋਂ ਸਪਣੀ ਆਂਡਿਆਂ 'ਤੇ ਬਹਿੰਦੀ ਖੁਰਾਕ ਕੋਈ ਨਹੀਂ ਖਾਂਦੀ, ਜਿੰਨੇ ਦਿਨ ਬਹਿਣਾ ਖਾਣਾ ਕੁਛ ਨਹੀਂ, ਅਤੇ ਜਿੱਦਣ ਨਿਆਣੇ ਪੈਦਾ ਹੁੰਦੇ ਨੇ ਆਂਡੇ 'ਚੋਂ, ਉੱਦਣ ਇੰਨੀ ਭੁੱਖ ਨਾਲ ਕਲਪ ਜਾਂਦੀ ਹੈ ਆਪਣੇ ਜੰਮਿਆਂ ਨੂੰ ਖਾਣ ਲੱਗ ਪੈਂਦੀ ਹੈ। ਪਰ ਮੈਂ ਬੇਨਤੀ ਕਰਾਂਗਾ, ਕੱਛੂ ਕੁੰਮੀ ਆਂਡੇ 'ਤੇ ਨਹੀਂ ਬੈਠਦੀ, ਉਹਨਾਂ ਦੋਨਾਂ ਦਾ ਸੰਬੰਧ ਕੋਈ ਨਹੀਂ। ਪਰ ਸ਼ਰਨ ਸਰਬੱਤਰ ਜੀਣ ਹੈ। ਆਂਡਾ ਰੇਤੇ 'ਚ ਪਿਆ ਮਾਂ ਕਿਤੇ, ਪਰ ਪਰਮਾਤਮਾ ਸੱਚ ਇਹ ਵੇ ਕਿ ਉਸ ਕੱਛੂ ਕੁੰਮੀ ਦੇ ਆਂਡੇ ਵਿੱਚ ਪਲਦੇ ਹੋਏ ਬੱਚੇ ਨੂੰ ਐਨਰਜੀ ਦੇ ਰਿਹਾ ਹੈ। ਕੁੰਮੀ ਜਲ ਮੈਂ ਤੰਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਸ਼ਰਨੰਗ ਸਰਬੱਤਰ ਜੀਣ ਹੈ ਮੇਰੇ ਮਨਾ ਸਮਝ। ਕੱਛੂ ਕੁੰਮੀ ਕਿਹੜੀ ਮਾਲਾ ਫੇਰਦੀ ਪਈ, ਉਹ ਤਾਂ ਉਹਦੇ ਬੱਚੇ ਨੂੰ ਹੀ ਸੰਭਾਲਦਾ ਪਿਆ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਚੇਂਜ ਕਰਦਾ। ਇਸ ਤੋਂ ਅਗਲੀ ਬੇਨਤੀ ਕਿ ਗੁਰੂ ਸਾਹਿਬ ਨੇ ਜਿਹੜਾ ਤੀਸਰਾ ਬਚਨ ਕਿਹਾ ਜੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਬਿਲਕੁਲ ਗੁਪਤੇ ਦਿਸ ਨਹੀਂ ਰਿਹਾ, ਨਜ਼ਰ ਵੀ ਨਹੀਂ ਆਉਂਦਾ, ਤਾਂ ਚੋ ਮਾਰਗ ਨਾਹੀ। ਪਰ ਪੱਥਰ ਵਿੱਚ ਤਾਂ ਸੁਰਾਖ ਵੀ ਕੋਈ ਨਹੀਂ ਦਿਸਦਾ ਕਿ ਸੁਰਾਖ 'ਚ ਆਟਾ ਹੀ ਭਰ ਦਿਓ, ਕੀੜਾ ਖਾ ਲੈ, ਚੌਲਾਂ ਦੇ ਦਾਣੇ ਪੀ ਕੇ ਪਾ ਦਿਓ, ਸ਼ਹਿਦ ਉਹ ਖਾ ਲੈ, ਪੱਥਰ 'ਚ ਸੁਰਾਖ ਨਹੀਂ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਮਤਰੇ ਜੀ ਡਰਾਈ ਕਮਲਿਆ ਮਣਾ, ਕਿਉਂ ਡਰਨਾ ਪਿਆ। ਉਹ ਸ਼ਰਨੰਗ ਸਰਬੱਤਰ ਜੀਣ ਹੈ, ਉਹ ਪੱਥਰ ਦੇ ਕੀੜਿਆਂ ਨੂੰ ਵੀ ਆਸਰਾ ਦਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਜ਼ਫਰਨਾਮਾ ਲਿਖਿਆ ਨਾ, ਉਹ ਹਜ਼ੂਰ ਦਾ ਦੂਜਾ ਸ਼ੇਰ ਕਦੇ ਪੜ੍ਹਿਓ। ਹਾਂ, ਜਿਹਨਾਂ ਨੇ ਪਾਠ ਕੀਤਾ ਹੋਣਾ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਸ਼ਰਨੰਗ ਸਰਬੱਤਰ ਜੀਣ ਹੈ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਫਾਰਸੀ ਦੇ ਲਫ਼ਜ਼ ਨੇ ਜੀ, ਅਰਥ ਬੜੇ ਸੌਖੇ ਆ। ਅਮਾ ਬਖਸ਼, ਅਮਾ ਬਖਸ਼ ਦਾ ਅਰਥ ਹੈ ਸ਼ਰਨ ਪਿਆਂ ਦੀ ਲਾਜ ਰੱਖਣ ਵਾਲਿਆ, ਤੂੰ ਸ਼ਰਨ ਪਾਲਕ ਹੈ, ਜਿਹੜਾ ਤੇਰੀ ਸ਼ਰਨ ਵੀ ਜਾਂਦਾ ਤੂੰ ਸੰਭਾਲਿਆ। ਅਮਾ ਬਖਸ਼ ਬਖਸ਼ੰਦਾ, ਅਮਾ ਬਖਸ਼ ਦਾ ਅਰਥ ਸ਼ਰਨ ਬਖਸ਼ਣ ਵਾਲਾ, ਬਖਸ਼ੰਦਾ ਦਾ ਅਰਥ ਹੈ ਕਿਰਪਾ ਕਰਨ ਵਾਲਾ। ਉਹ ਦਸਤਗੀਰ, ਦਸਤਗੀਰ ਦਾ ਲਫ਼ਜ਼ੀ ਅਰਥ ਹੁੰਦਾ ਹੱਥ ਪਕੜਨ ਵਾਲਾ, ਸ਼ਰਨ ਪਿਆਂ ਨੂੰ ਰੱਖਣ ਵਾਲਿਆ, ਬਖਸ਼ਿਸ਼ ਕਰਨ ਵਾਲਿਆ, ਹੱਥ ਪਕੜ ਕੇ ਚੁੱਕਣ ਵਾਲਿਆ। ਕਹਿਣ ਲੱਗੇ ਕਿ ਤੂੰ ਸਭ 'ਤੇ ਬਖਸ਼ਿਸ਼ ਕਰਨਾ ਹੈ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼, ਤੂੰ ਸਾਡੇ ਗੁਨਾਹ ਵੇਖਣਾ, ਰੋਜ਼ ਵੇਖਣਾ, ਰੋਜ਼ੀ ਦੇਖੋ, ਇੰਨਾ ਸ਼ਰਨ ਪਾਲਕ। ਸੱਚਮੁੱਚ ਮੈਂ ਉਦਣ ਕਿਹਾ ਸੀ, ਮਾਂ ਬਾਪ ਵੀ ਕੁਝ ਕੁ ਦਿਨ ਬੱਚੇ ਦੇ ਗੁਨਾਹ ਵੇਖਣ, ਇੱਕ ਦਿਨ ਉਹ ਵੀ ਕਹਿੰਦੇ ਨਿਕਲ ਜਾ ਘਰੋਂ ਬਾਹਰ, ਅੱਜ ਤੋਂ ਬਾਅਦ ਨਾ ਵੜੀ। ਰੱਬ ਜੀ ਤੇਰਾ ਕੁ ਦਿਲ ਕਿੱਡਾ ਕੁ ਵੱਡਾ ਹੈ, ਤੂੰ ਖਤਾ ਬਖਸ਼, ਰੋਜ਼ ਗੁਨਾਹ ਵੇਖਣਾ ਫਿਰ ਵੀ ਬਖਸ਼ ਕੇ ਰੋਜ਼ੀ ਦੇਈ ਜਾਂਦਾ ਹੈ। ਖਤਾ ਬਖਸ਼, ਰੋਜ਼ੀ ਦੇਖੋ, ਦਿਲ ਪਜ਼ੀਰ, ਤੂੰ ਦਿਲ ਨੂੰ ਪਿਆਰਾ ਲੱਗਣਾ। ਇੱਥੇ ਇੱਕ ਹੋਰ ਬੇਨਤੀ ਆਪ ਜੀ ਨੂੰ ਕਰਦੇ ਹਾਂ, ਅਸੀਂ ਬੜਾ ਡਰਾ ਦਿੰਦੇ ਹਾਂ ਬੰਦਿਆਂ ਨੂੰ। ਯਾਦ ਰੱਖਿਓ, ਗੁਰੂ ਭੁੱਲੇ ਨੂੰ ਬਖਸ਼ਦਾ, ਬੰਦਾ ਬੰਦੇ ਭੁੱਲੇ ਨੂੰ ਕਦੀ ਨਹੀਂ ਜੇ ਬਖਸ਼ਦਾ, ਅਤੇ ਇਹਦੇ 'ਤੇ ਆਸ ਵੀ ਨਾ ਕਦੀ ਕਰਿਓ। ਅਤੇ ਜੇ ਇਹ ਗਿਣਤੀ ਕਰਾਂਗੇ ਵੀ ਇੰਨੇ ਕੁ ਲੋਕ ਮੈਨੂੰ ਬਖਸ਼ਣ ਮੇਰੇ ਹੱਕ 'ਚ ਨੇ ਕਿ ਨਹੀਂ, ਇਹ ਗਿਣਤੀ ਮਿਣਤੀ ਨਾ ਕਰਿਓ, ਰੱਬ ਬੜਾ ਬਖਸ਼ਣ ਦੇ। ਭਗਤ ਸਾਧਨਾ ਜੀ ਨੇ ਸ਼ਰਨ 'ਤੇ ਇੱਕ ਸ਼ਬਦ ਲਿਖਿਆ, ਉਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਉਹ ਪੁਰਾਣਿਕ ਕਹਾਣੀ ਨਾਲ ਹੁੰਦੀ ਹੈ। ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖਧਾਰੀ ਕਮਾਰਤੀ ਸਵਾਰਥੀ ਵਾਕੀ ਪੈ ਸਵਾਰੀ, ਇਹ ਹੈ ਪੁਰਾਣਿਕ ਘਟਨਾ ਕਹਾਣੀ। ਕਈ ਵਾਰੀ ਹੁਣ ਇਹਨੂੰ ਸੁਣਾਉਂਦੇ ਨਹੀਂ, ਸਿੱਧੀ ਜਿਹੀ ਗੱਲ ਕਰ ਦਿੰਦੇ ਆ ਵੀ ਰਾਜੇ ਦੀ ਇਸਤਰੀ ਦੀ ਖਾਤਰ ਤੂੰ ਕਮਾਰਥੀ ਦਾ ਕੰਮ ਸਵਾਰ ਦਾ। ਅਗਲਾ ਪੁੱਛੇ ਵੀ ਰਾਜੇ ਦੀ ਇਸਤਰੀ ਕਿ ਵਾਹਿਗੁਰੂ ਰਾਜੇ ਦੀ ਬੇਟੀ ਦੀ ਖਾਤਰ ਕੌਣ ਸੀ? ਅਸਲ 'ਚ ਰਾਜੇ ਦੀ ਬੇਟੀ ਨੇ ਪ੍ਰਣ ਕੀਤਾ ਮੈਂ ਵਿਸ਼ਨੂੰ ਨਾਲ ਹੀ ਸ਼ਾਦੀ ਕਰਨੀ ਹੈ, ਵਾਹਿਗੁਰੂ ਮੈਂ ਬੇਨਤੀ ਕਰਾਂਗਾ। ਇਹ ਐਵੇਂ ਜੋ ਗੁਰੂ ਸਾਹਿਬ ਨੇ ਜੇ ਅੰਕਿਤ ਕਰ ਦਿੱਤਾ ਹੈ ਆਪਣੀ ਮਰਜ਼ੀ ਨਾਲ ਉਹਨਾਂ ਘਟਨਾਵਾਂ ਨੂੰ ਅੱਖਾਂ ਤੋਲੇ ਨਾ ਕਰੀਏ। ਜੇ ਗੁਰੂ ਸਾਹਿਬ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਨੇ, ਗੁਰੂ ਅਰਜਨ ਦੇਵ ਨੇ, ਆਪਾਂ ਉਹਨੂੰ ਛੇਤੀ ਸੰਗਤ ਸੁਣਾਉਣ ਨੂੰ ਵੀ ਤਿਆਰ ਨਹੀਂ ਹੁੰਦੇ ਕਿਉਂਕਿ ਦੂਜੀ ਕਮਿਊਨਿਟੀ ਨਾਲ ਜੁੜੀ ਘਟਨਾ ਹੈ ਨਾ। ਉਹਨੇ ਕਿਹਾ ਵੀ ਮੈਂ ਉਹਦੇ ਨਾਲ ਸ਼ਾਦੀ ਕਰਨੀ। ਇੱਕ ਲੰਪਟ ਬੰਦਾ, ਕਾਮੀ ਬੰਦਾ, ਸਵਾਰਥੀ ਬੰਦਾ, ਗੰਦੀ ਬਿਰਤੀ ਅਤੇ ਸੁਰਤੀ ਵਾਲਾ ਬੰਦਾ, ਉਹਨੂੰ ਪਤਾ ਲੱਗ ਗਿਆ, ਉਹਨੇ ਭੇਖ ਕਰ ਲਿਆ, ਪਖੰਡ ਕਰ ਲਿਆ ਜੀ ਮੈਂ ਅਵਤਾਰ ਹਾਂ। ਉਹ ਬੱਚੀ ਵੀ ਪ੍ਰਭਾਵਿਤ ਹੋ ਗਈ, ਵਿਆਹ ਹੋ ਗਿਆ। ਉਸ ਰਾਜੇ 'ਤੇ ਦੂਜੇ ਰਾਜੇ ਨੇ ਹਮਲਾ ਕਰ ਦਿੱਤਾ। ਉਹ ਰਾਜਾ ਬੇਫਿਕਰ ਕਹਿੰਦਾ ਮੇਰਾ ਜਵਾਈ ਵਿਸ਼ਨੂੰ ਮੈਨੂੰ ਕਿਹੜਾ ਹੈਰਾਨ ਵਾਲਾ, ਹੁਣ ਉਹ ਸੀ ਪਖੰਡੀ। ਸੱਚ ਇਹ ਉਸ ਪਰਪੰਚੀ ਨੇ ਜਦੋਂ ਮੁਸੀਬਤ ਆਈ ਉਹਨੇ ਕਿਹਾ ਵੀ ਕਰ ਮੇਰੀ ਮਦਦ, ਤੂੰ ਸਮਰੱਥ ਹੈ। ਕਹਿੰਦੇ ਨੇ ਉਹ ਪਖੰਡੀ ਜਿਹੜਾ ਕਾਮੀ ਸੀ, ਸਵਾਰਥੀ ਸੀ, ਉਹਨੇ ਰੱਬ ਨੂੰ ਖੋਕਾ ਦੇ ਕੇ ਕਿਹਾ ਪਰਮਾਤਮਾ ਭੇਖ ਮੈਂ ਤੇਰੇ ਨਾਂ 'ਤੇ ਕਰ ਬੈਠਾ, ਹਾਂ ਮੈਂ ਝੂਠਾ ਅਤੇ ਕਪਟੀ ਅੱਤ ਦਾ ਕਾਮੀ ਆ, ਹੁਣ ਇੱਕ ਕੰਮ ਕਰੀ ਆਪਣੇ ਨਾਮ ਦੀ ਲਾਜ ਰੱਖ ਲਈ। ਮੈਂ ਕਹਿੰਦਾ ਐਡੀ ਵੱਡੀ ਗੱਲ ਭਗਤ ਜੀ ਨੇ ਕਹੀ, ਕਿਉਂਕਿ ਉਹਨਾਂ ਨੂੰ ਸਮਾਜ ਨੇ ਕਿਹਾ ਸਦਨਾ ਜੀ ਕਸਾਈ ਸਨ, ਤੈਨੂੰ ਨਹੀਂ ਰੱਬ ਨੇ ਬਖਸ਼ਣਾ। ਉਹਨੇ ਫਿਰ ਇੱਕ ਤਰਲਾ ਮਾਰਿਆ, ਪਰਮਾਤਮਾ ਮੈਨੂੰ ਇੱਕ ਗੱਲ ਦੱਸ, ਜੇ ਇੱਕ ਰਾਜੇ ਦੀ ਬੱਚੀ ਦੀ ਖਾਤਰ ਕਾਮੀ ਬੰਦਾ, ਸਵਾਰਥੀ ਬੰਦਾ ਪੇ ਕਰਦਾ, ਤੂੰ ਕਿਰਪਾ ਕਰਕੇ ਉਸ ਕਮਾਰਥੀ ਦੀ ਵੀ ਪੱਤ ਰੱਖ ਲੈਂਦਾ। ਮੈਂ ਤਾਂ ਬਾਹਾਂ ਖੜੀਆਂ ਕਰਕੇ ਮੰਨਣਾ ਪਿਆ ਮੈਂ ਗਲਤੀ ਕੀਤੀ, ਮੈਨੂੰ ਸ਼ਰਨ 'ਚ ਨਹੀਂ ਰੱਖੇਗਾ। ਉਹ ਸ਼ਰਨ 'ਚ ਰੱਖਦਾ ਹੈ। ਗੁਰੂ ਸਾਹਿਬ ਦਾ ਬਚਨ ਹੈ ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖਧਾਰੀ ਕਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਪੈ ਦਰ 'ਤੇ ਤੂੰ ਉਹਦੀ ਇੱਜ਼ਤ ਬਚਾ ਦਿੱਤੀ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਜੇ ਤੇਰੀ ਸ਼ਰਨ ਵਿੱਚ ਜਾ ਕੇ ਵੀ ਭੈੜੇ ਕਰਮਾਂ ਦਾ ਨਾਸ ਨਹੀਂ ਹੋਣਾ, ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ, ਜੰਬੁਕ ਦਾ ਅਰਥ ਹੁੰਦਾ ਗਿੱਦੜ। ਜੇ ਸ਼ੇਰ ਦੀ ਸ਼ਰਨ 'ਚ ਖਲੋ ਕੇ ਵੀ ਲੋਕ ਕਹਿਣ ਬਚ ਕੇ ਨਹੀਂ ਗਿੱਦੜ ਨਾ ਵੱਢ ਜਾਏ, ਕਹਿੰਦੇ ਫਿਰ ਸ਼ੇਰ ਦਾ ਮਤਲਬ ਕੀ ਹੋਇਆ? ਮੈਨੂੰ ਲੱਗਦਾ ਵੀ ਸਿੱਧੀਆਂ ਜਿਹੀਆਂ ਗੱਲਾਂ ਰੱਬ ਨਾਲ ਕੀਤੀਆਂ, ਗਿਆਨੀਆਂ ਵੱਲ ਨਹੀਂ ਕੀਤੀਆਂ। ਪਦਤ ਪਾਵਣ ਕਿਰਪਾ ਨਿਧਾਨ ਭਗਤ ਵਿੱਚ ਜੇ ਆਪਾਂ ਵਰਤਨੇ ਆ, ਦੀਨਾ ਬੰਧੂ ਕਿੰਨੇ ਸ਼ਬਦ ਵਰਤਨੇ ਆ। ਉਹਨੇ ਸਿੱਧੀ ਜਿਹੀ ਗੱਲ ਕਹੀ, ਕਹਿੰਦਾ ਮੈਂ ਕਰਮ ਮਾੜੇ ਕੀਤੇ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਤੂੰ ਸ਼ੇਰ ਖੈਂ, ਕੀਤੇ ਹੋਏ ਕਰਮ ਗਿੱਦੜ ਨੇ। ਜੇ ਤੇਰੇ ਨਾਮ ਦੀ ਸ਼ਰਨ ਵਿੱਚ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਕਰਮ ਗਿੱਦੜਾਂ ਤੋਂ ਡਰਨਾ, ਫਿਰ ਤੇਰੇ ਨਾਮ ਦਾ ਫਾਇਦਾ ਕੀ? ਦੂਜਾ ਵਚਨ, ਪਾਣੀ ਦੀ ਖਾਤਰ ਤਰਸਣਾ। ਸਹਿ ਕਹਿੰਦਾ ਮੈਨੂੰ ਪਪੀਆ ਵਾਂ ਪਾਣੀ ਮਿਲ ਜਾਏ, ਇੱਕ ਬੂੰਦ, ਸਿਰਫ ਇੱਕ ਬੂੰਦ ਲਈ। ਜੇ ਮਰਨ ਤੋਂ ਬਾਅਦ ਤੂੰ ਮੋਹਲੇ ਤਾਰ ਬਾਰਿਸ਼ ਕਰਾਉਣੀ ਹੈ, ਕਰਾਈ ਜੇ, ਮੇਰੇ ਫਾਇਦਾ ਕੀ? ਮੈਨੂੰ ਤਾਂ ਜਿਉਂਦੇ ਨੂੰ ਸਪਸ਼ਟ ਕਰ। ਅਤੇ ਕਈ ਵਾਰੀ ਸੋਚਣਾ ਦੀ ਭਗਤ ਜਨ ਮਹਾਂਪੁਰਖਾਂ ਨੇ ਬੜੇ ਸਿੱਧੇ ਸ਼ਬਦ ਵਰਤੇ, ਕਹਿੰਦੇ ਨੇ ਏਕ ਬੂੰਦ ਜਲ ਕਾਰਨ ਹੈ ਚਾਤੁਰਕ ਦਿਖਪਾਵ ਹੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾਵ ਹੈ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬੋਡ ਮੂਵੇ ਨੌਕਾ ਮਿਲੇ ਕਹੁ ਕਾਹੇ ਚੜਾਊਂ, ਮੈਂ ਨਾਹੀਂ ਕਛ ਹਉ ਨਹੀਂ ਕਿਛ ਆਏ ਨਾ ਮੋਰਾ। ਮੈਨੂੰ ਪਤਾ ਤੂੰ ਸ਼ਰਨ ਪਰਿਆਂ ਦੀ ਰੱਖਣਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਬੇਨਤੀ ਹੈ ਜੀ, ਪ੍ਰਭੂ ਸਰਵੱਤਰ ਰਮਣਗ ਹੈ ਪਹਿਲੀ ਗੱਲ, ਦੂਸਰੀ ਮੈਂ ਅਰਜ਼ ਕੀਤੀ ਉਹ ਸ਼ਰਨ ਪਾਲਕ ਹੈ, ਅਤੇ ਇਹ ਨਹੀਂ ਆਸ ਰੱਖਦਾ ਮੈਂ ਤੈਨੂੰ ਦੇ ਰਿਹਾ ਤੂੰ ਕੀ ਬਦਲੇ ਦੇ ਦੇਵੇਂਗਾ। ਗੁਰੂ ਗੋਬਿੰਦ ਸਿੰਘ ਦਾ ਉਹ ਬਚਨ ਅਕਾਲ ਉਸਤਤ ਦਾ, ਕਾਮ ਨਾ ਕ੍ਰੋਧ ਨਾ ਲੋਭ ਨਾ ਰੋਗ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ। ਇਹ ਕੋਈ ਹੈ ਉਹਦੇ ਅੰਦਰ? ਜਿਹਦੇ 'ਚ ਲੋਭ ਹੋਵੇਗਾ ਉਹੀ ਕਹੇਗਾ ਨਾ ਇਹਦੇ ਬਦਲੇ ਕੀ ਦੇਵੇਂਗਾ, ਜਿਹਦੇ 'ਚ ਮੋਹ ਹੋਵੇਗਾ ਉਹੀ ਪਕੜ ਰੱਖੇਗਾ। ਕਾਮ ਦਰ 'ਤੇ ਲਫ਼ਜ਼ ਕਾਮਨਾ ਹੈ ਜੀ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਦੇਹ ਵਿਹੀਨ ਆਪਣਾ ਸਰੀਰ ਕੋਈ ਨਹੀਂ, ਸਨੇਹ ਸਬੋਤਨ ਸਾਰੇ ਸਰੀਰਾਂ ਨੂੰ ਪਿਆਰ ਪਿਆ ਕਰਦਾ ਹੈ। ਸ਼ਰਨ ਸਰਬੱਤਰ ਜੀ ਹਨ ਮਹਾਰਾਜ ਕਹਿੰਦੇ, ਦੇਹ ਵਿਹੀਨ ਸਨੇਹ ਸਬੋਤਨ ਨੇਹ ਬਿਰਕਤ अगे अच्छा है अपना घर कोई नहीं ते जीवां दे घर पिया बनांदा है उन्हें नाश नहीं कदी होना नेह बिरकत अगे अच्छा है जान को देत जानकारा विद्वाना नु भी देना है प्यारो अज्ञानियां नु भी सांभदा पिया जान को जेत अजान को देत जमीन को देत जमान को दे है काहे को डोलत है हाँ नहीं इत्थे विश्राम लाना है काहे को डोलत है तू क्यों डोल रहे हैं तुमरी सुध सुंदर श्री पद्मापत लेख है तुमरी सुध दा अर्थे खबर तेरी खबर परमात्मा क्यों नहीं लेगा क्योंकि उन्हों कोई दुनिया दा तमा है ही नहीं सतगुरु कहते ने ओ शरण परे दी रखदा है फिर बेनती करांगा जाथ कथ रमणंग जिथे किथे वेखना परमात्मा तू रमया है दूसरा सी बचन लिया शरण सर्वत्र जीवन है जिन्हें भी जीव ने सारे जीवां नू तू सहारा देने वाला है सब नू आसरा देना है तीसरा बचन महाराज कर दिया कि भाई सजना कि तथ तथ दा अर्थ है उस नाल तिस नाल लगनंग प्रेम नानक पोथी ते इत्थे विश्राम दिता होया जी तथ लगनंग प्रेम नानक तन गुरु अर्जुन साहब बचन कर दिया ऐसे दीन दयाल रब नाल प्रेम कदो लगदा है तां लगेगा जी किवें महाराज कहिंदे ने प्रसादंग गुर दर्शन है प्रसादंग दासी रोज अर्थ करने हैं प्रसाद अर्थ किरपा गुर दर्शन है उस रब नाल उस शरण सूरे नाल मोहब्बत तां लगेगी जे गुर प्रसाद होवेगी तां जे गुरु किरपा करेगा उहदे नाल प्यार बनेगा उस गुरु किरपा तो बिना प्यार किवें बनेगा ताई तां गुरु ग्रंथ साहिब विच जदों असीं बाणी पढ़दे हां मन सुक्का जिहा हुंदा जी कठोर जिहा आलस जिहा मारदा जदों निरंतर बाणी पढ़नी शुरू कर देने हां ना फिर शब्द साडे अंदर दे खरवेपन नूं ला के अंदरों बिरह पैदा करदा जिहड़ा बंदा दुनिया की खातर रोंदा सचमुच बाणी पढ़दा रब की खातर बिरह च रोंदा है ये प्रेम गुरु लांदा है महाराज शब्द वरतिया जी तथ लगन प्रेम नानक उहदे नाल प्रेम तां लगेगा जे गुरु किरपा करे तां ही साहिब ने शब्द वरतिया कहन लगे कि परमात्मा अंदर सच्चा ने हो लाया प्रीतम अपने इहदे अर्थ चलो ये तां सब नूं चेते वी शब्द मेरे अंदर सच्चे प्यारे महबूब दा प्रेम ला दिता प्रीतम दा प्यार लाया पर पता किवें लाया जी अंदर सच्चा ने को लाया प्रीतम अपने तन मन होए निखाल जा गुर देखा सामने मेरा गुरु सामने बैठा उन्हें कृपा की मैनू प्यारे वाहगुरु जी का प्यार पा दिता है उन्हें प्रेम पैदा किया इसे नू गुरु जी ने क्या भूले को गुर मार्ग पाया अवर त्याग हर भगती लाया गुरु सचमुच परमात्मा दा प्यार पांदे ने यही शब्द सोई राग दा जिहड़ा सी पढ़ने आ दर्शन प्यासी दिन सरात चितवों आन दी नीत खोल कपट गुर मेलिया नानक हर संग मीत सुन यार हमारे सज्जन एक करूं बेनंतिया तिस मोहन लाल प्यारे कौ फिरों को जंतिया तिस दस प्यारे सिर धरी उतारे एक भोरी अख चमकण जिन्ना गुरु ही प्यार पांदा है ते निभांदा भी ओही है जी लग जाए ते निभ जाए सुन यार खमारे सज्जने करूं बेनंतिया तिस मोहन लाल प्यारे हों फिरों को जंतिया तिस दस प्यारे सिर धरी उतारे एक भोरी दर्शन दी जाए नैन खमारे प्रै रंग रंगारे एक तिलपी ना तीरी जाए प्रभ स्यों मन लीना ज्यों जल मीना चात्रिक जिवें तसंतिया जन नानक गुरपूरा पाया सगली तिखा बुजंतिया साडे तवारीख च बेअंत उदाहरणा ने जी जिन्हां सुक्यां विच गुरु ने रस भर दिता मैं हर रोज एक बेनती कर रहा कि सिखी खुशक पुणे का नाम नहीं गुरमत केवल आ बाहर मुखी उगतियां जुगतियां नूं रिड़कण का नाम नहीं ये तो सचमुच प्रेमा भगती का भंडारा है जी तो सतगुरु ने जेड़े सिर्फ रब के नाते दिमागी मंथन करते ने गुरु गोबिंद सिंह जी का सवैया इस बार वाचिया जी सैक्रामेंटो उ मैं एक बेनती की ਕਿ ਜਿੰਨੇ ਮਰਜ਼ੀ ਦਿਮਾਗੀ ਮੰਥਨ ਕਰਨ, ਇਵਨ ਕਿ ਰੱਬ ਦੇ ਨਾਂ ਤੇ ਵੀ ਸੈਮੀਨਾਰ ਕਰੋ, ਕਿਤਾਬਾਂ ਲਿਖੀ ਜੋ ਜੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ ਉਹਦੀ ਕੀਮਤ ਰੱਤੀ ਜੀ ਨਹੀਂ ਪੈਣੀ। ਆ ਮਹਾਰਾਜ ਦਾ ਸਵਈਆ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੀ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ। ਪਾਠ ਉੱਥੇ ਕਿਰਪਾ ਨੀ ਕਿਰਪਾ ਹੈ, ਪੈਰ ਚਰਾਰਾ ਹੈ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਏਕ ਰਤੀ ਬਿਨ ਏਕ ਰਤੀ ਕੇ। ਭਾਵੇਂ ਇਹਦੀ ਵਿਆਖਿਆ ਬੜੀ ਡਿਟੇਲ ਨਾਲ ਮੇਰਾ ਖਿਆਲ ਡੇਢ ਘੰਟਾ ਦੋ ਘੰਟੇ ਕੀਤੀ ਸੀ, ਪਰ ਮੈਂ ਬੇਨਤੀ ਕਰਾਂਗਾ ਆ ਗਿਣ ਲਓ ਸਾਰੇ, ਇਹ ਨਿੰਦਿਆ ਚ ਨਾ ਜਾਇਓ। ਪ੍ਰੇਮ ਤਾਂ ਗੁਰੂ ਪੈਦਾ ਕਰਦਾ ਹੈ ਜੀ, ਸਤਿਗੁਰੂ ਹੀ ਸੁੱਕਿਆਂ ਨੂੰ ਖਰਿਆਂ ਕਰਦਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਸੀ ਉਹ ਰੱਬ ਦੀ ਪ੍ਰੀਤ ਸਦਾ ਬਸੰਤੀ, ਰੱਬ ਦੀ ਪ੍ਰੀਤ ਠੰਡੀਆਂ ਹਵਾਵਾਂ ਹੈ, ਪਰਮਾਤਮਾ ਦੀ ਪ੍ਰੀਤ ਉਹ ਅਦ੍ਰਿਸ਼ਟ ਖਿੱਚ ਹੈ ਜਿਹੜੀ ਕਰੋੜਾਂ ਜਨਮਾਂ ਦੇ ਸੁੱਕੇ ਹੋਏ ਨੂੰ ਨਾਮ ਦੇ ਨਾਲ ਭਰਪੂਰ ਕਰ ਦਿੰਦੀ ਹੈ। ਉਸ ਪ੍ਰੀਤ ਦੀ ਕੀਮਤ ਕੋਈ ਪਾ ਸਕਦਾ ਜੀ? ਹੁਣ ਇਹ ਸਵਈਆ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਅਰਥ ਬੜੇ ਸੌਖੇ ਨੇ। ਬੋਧੀ ਭਿਕਸ਼ੂ ਤੇ ਜੈਨੀ ਸਰੇਵੜੇ, ਆਪਣੇ ਆਪ ਨੂੰ ਪਵਿੱਤਰ ਕਹਿਣ ਵਾਲੇ, ਅੰਮ੍ਰਿਤ ਪੀਣ ਵਾਲੇ ਅਨੇਕਾਂ ਬੰਦੇ, ਮਹਾਰਾਜ ਕਹਿੰਦੇ ਜੋਗੀ ਦੇਖੇ ਜਤੀ ਦੇਖੇ। ਪਰ ਇਹ ਗੱਲ ਸੱਚ ਹੈ ਕਿ ਪਰਮਾਤਮਾ ਨੂੰ ਮੁਹੱਬਤ ਕਰਨ ਤੋਂ ਬਿਨਾਂ ਏਕ ਰਤੀ ਬਿਨ ਏਕ ਰਤੀ ਕੇ, ਜੇ ਰੱਬ 'ਚ ਨਹੀਂ ਪ੍ਰੇਮ 'ਚ ਨਹੀਂ ਰੱਤੇ ਤੇ ਸਾਡੇ ਕਰਮਾਂ ਦੀ ਕੀਮਤ ਰੱਤੀ ਜਿੰਨੀ ਪੈਣੀ ਹੈ। ਗੁਰੂ ਘਰ ਪ੍ਰੇਮੀਆਂ ਦਾ ਘਰ ਹੈ, ਸੁੱਕਾ ਨਹੀਂ ਹੈ। ਮੈਨੂੰ ਯਾਦ ਹੈ ਕਿ ਜਿਹੜੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਗਏ ਹੋਣਗੇ ਨਾ, ਉੱਥੇ ਜਿੱਥੇ ਸਤਿਗੁਰੂ ਦਾ ਸਥਾਨ ਹੈ ਸ਼੍ਰੀ ਹਰਗੋਬਿੰਦਪੁਰ, ਉੱਥੇ ਸੈਦ ਜਾਨੀ ਸ਼ਾਹ ਦਾ ਸਥਾਨ ਵੀ ਹੈ। ਇਹ ਮੁਸਲਮਾਨ ਹੋਇਆ ਜੀ, ਤੇ ਇਹਨੂੰ ਥੋੜ੍ਹੀ ਜਿਹੀ ਚਿਣਗ ਲੱਗ ਗਈ ਰੱਬ ਨੂੰ ਪਾਉਣ ਦੀ, ਤੇ ਪੁੱਛੇ ਕਿ ਹਰ ਇੱਕ ਤੋਂ ਮੈਂ ਕਿਵੇਂ ਪਾ ਸਕਣਾ। ਇੱਕ ਮੁਸਲਮਾਨ ਹੋਇਆ, ਇਹ ਸ਼ਾਇਦ ਖਵਾਜਾ ਕਸ਼ਮੀਰੀ ਉਹਨੂੰ ਕਹਿੰਦੇ ਸਨ, ਇਹ ਜਦੋਂ ਵਿਰਾ ਹੋਇਆ ਵਿਚਾਰਾ ਤੁਰਿਆ ਸਾਰੀਆਂ ਥਾਵਾਂ ਤੇ, ਪੁੱਛੇ ਵੀ ਕੋਈ ਮੈਨੂੰ ਰੱਬ ਨਾਲ। ਤੇ ਉਂਝ ਵੈਸੇ ਮੈਂ ਬੇਨਤੀ ਕਰਾਂ, ਜਦੋਂ ਵੀ ਵਾਹਿਗੁਰੂ ਕਿਸੇ ਅੰਦਰ ਚਿਣਗ ਲਾਉਂਦਾ, ਉਹ ਸੱਚੀ ਮੁੱਚੀ ਤਰਲਾ ਮਾਰਦਾ, ਕੋਈ ਹੈ ਜਿਹੜਾ ਮੈਨੂੰ ਮਿਲਾ ਦੇ ਜਿਹਨੂੰ ਮੈਂ ਪੁਕਾਰਨਾ ਪਿਆ। ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗਮ ਪੀਛੇ ਲਾਗ ਚਲੀ। ਕੋਈ ਰਸਤਾ ਦੱਸੇ, ਕੋਈ ਆਣ ਮਿਲਾਵੇ,

ਆ ਤੈਨੂੰ ਮਾਨ ਸਰੋਵਰ ਦੀ 10 ਪਾਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਵਾਰਖ, ਦੋ ਕਿਰਪਾਨਾਂ ਪਾਉਣ ਵਾਲਾ, ਸੀਸ 'ਤੇ ਕਲਗੀ ਲਾਉਣ ਵਾਲਾ, ਤਖ਼ਤਾਂ 'ਤੇ ਸੰਤਾਨ ਪੁੱਤਰਾਂ ਵਿੱਚ ਬਹਿਣ ਵਾਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜਦਾ। ਉਹ ਕਹਿੰਦਾ ਦੋ ਕਿਰਪਾਨਾਂ ਵਾਲਾ। ਇਹ ਚਲਾ ਗਿਆ ਜੀ ਮਹਾਰਾਜ ਕੋਲ, ਅਤੇ ਸਤਿਗੁਰੂ ਕੋਲ ਜਦੋਂ ਗਿਆ, ਹੁਣ ਅੰਦਰ ਤਾਂ ਬਣ ਚੁੱਕਾ ਸੀ, ਇਹਦੇ ਅੰਦਰ ਇੰਨਾ ਬਿਰਹ ਉੱਠਿਆ। ਇਹਦਾ ਨਾਮ ਸੀ ਜਾਨੀ। ਸਾਡੇ ਇਤਿਹਾਸਕਾਰ ਕਹਿੰਦੇ ਨੇ ਇਹ ਗੁਰਦੇਵ ਦੇ ਚਰਨਾਂ 'ਚ ਡਿੱਗਿਆ ਅਤੇ ਇੱਕੋ ਗੱਲ ਕਹਿੰਦਾ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਇਹਦਾ ਜਾਨੀ ਦਾ ਅਰਥ ਪਿਆਰਾ ਨਾ, ਕਿ ਜਾਨੀ ਕੋ ਜਾਨੀ ਸੇ ਮਿਲਾ ਦਿਓ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ, ਇਹਨੇ ਫਿਰ ਤਰਲਾ ਮਾਰਿਆ ਪਰ ਬਹਿ ਗਿਆ ਜੀ ਮਹਾਰਾਜ ਦੇ ਬੂਹੇ 'ਤੇ। ਇੱਕੋ ਸ਼ਬਦ, ਜਦੋਂ ਕਿਸੇ ਸਿੰਘ ਨੇ ਲੰਘਣਾ, ਸਿੱਖ ਨੇ ਲੰਘਣਾ, ਜਾਨੀ ਕੋ ਜਾਨੀ ਸੇ ਮਿਲਾ ਦਿਓ। ਮਹਾਰਾਜ ਨੂੰ ਸਿੱਖਾਂ ਕਹਿਣਾ, ਮਹਾਰਾਜ ਉਹ ਰੋਜ਼ ਬੋਲਦਾ ਪਿਆ। ਸਤਿਗੁਰੂ ਕਹਿੰਦੇ ਉਹਦੇ ਅੱਗੇ ਕੰਧ ਚੁਣ ਦਿਓ ਜੇ ਰੌਲਾ ਪਾਉਂਦਾ ਹੈ ਤਾਂ। ਅੱਗੇ ਮਤਲਬ ਉਹਦੇ, ਉਹ ਬੈਠਾ ਅਤੇ ਅੱਗੇ ਕੰਧ ਬਣਾ ਦਿੱਤੀ। ਕੰਧ ਦੇ ਉਹਲੇ ਵੀ ਬੋਲੀ, ਜਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਕਿੰਨੇ ਦਿਨ ਲੰਘ ਗਏ, ਕਿਉਂਕਿ ਬਿਰਹਾ ਦਾ ਸ਼ਬਦ ਗਾ ਲੈਣਾ, ਬਿਰਹਾ ਦੀ ਕਥਾ ਕਰ ਲੈਣੀ ਗੁਰਮੁਖੋ ਬੜੀ ਸੌਖੀ। ਜੇ ਮੈਂ ਇੱਕ ਦਿਨ ਕਿਹਾ ਸੀ, ਗੁਰਬਾਣੀ 'ਚ ਇੱਕ ਸ਼ਬਦ ਵਰਤਿਆ ਉਮਰ ਥਲ, ਜਿਹਨੂੰ ਆਪਾਂ ਟਿਊਮਰ ਕਹਿੰਦੇ ਹਾਂ। ਜਿਹਦੇ ਸਿਰ 'ਚ ਟਿਊਮਰ ਹੋ ਜਾਏ ਉਹਨੂੰ ਪੁੱਛੋ ਚੀਜ਼ ਕੀ ਹੈ, ਦੂਜਾ ਤਾਂ ਕਹਿੰਦਾ ਰਾਤ ਸੌਣ ਨਹੀਂ ਦਿੰਦਾ ਮੈਨੂੰ। ਬਿਰਹਾ ਤਾਂ ਇੱਕ ਟਿਊਮਰ ਦੀ ਤਰ੍ਹਾਂ ਹੈ, ਜਿਹਨਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਜਿਹਨਾਂ ਅੰਦਰ ਉਹ ਚੀਜ਼ ਹੈ। ਬਾਕੀ ਵਾਸਤੇ ਤਾਂ ਇਹ ਕਹਿਣਾ ਐਵੇਂ ਜੀ ਜਾਨੀ ਕੋ ਜਾਨੀ ਕੋ ਮਿਲਾ ਦੇ ਹੀ ਕਥਾ ਕਰਦਾ ਰਿਹਾ। ਇਹ ਸਮੱਸਿਆ ਸੋਕਤ ਜਾਣੈ ਪੀਰ ਪਰਾਈ, ਜਾਂ ਕਹਿ ਅੰਤਰ ਦਰਦ ਨਾ ਪਾਈ, ਸ਼ਹਿ ਕੀ ਸਾਰ ਸੁਹਾਗਨ ਜਾਣੈ। ਉਹਨੇ ਇੱਕੋ ਸ਼ਬਦ ਕਿਹਾ, ਜਾਨੀ ਕੋ ਜਾਨੀ ਸੋ ਮਿਲਾ ਦਿਓ, ਬੜੇ ਤਰਲੇ ਕੀਤੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੀਆਂ ਸੁੰਮਾਂ ਮਰਵਾਈਆਂ, ਕਹਿੰਦੇ ਚਲਾ ਜਾ ਇੱਥੋਂ। ਕਹਿੰਦਾ ਨਹੀਂ ਬਾਬਾ, ਮੈਂ ਤੇਰੇ ਦਰ 'ਤੇ ਆਇਆ, ਆਸ ਕਰਕੇ। ਇਹ ਚੇਤੇ ਰੱਖਿਓ, ਮੁਰਸ਼ਦ ਦੀ ਮਰਜ਼ੀ, ਉਹਨੇ ਪਰਚਾ ਕਿਹੋ ਜਿਹਾ ਪਾਉਣਾ ਹੈ। ਸਾਡਾ ਸਿਲੇਬਸ ਨਹੀਂ, ਸਿਲੇਬਸ ਉਹਦਾ ਚੱਲੇਗਾ। ਕਦੀ ਚਿੱਕੜ 'ਚੋਂ ਕੌਲੇ ਕਢਾਉਂਦਾ ਹੈ, ਕਦੀ ਥੜੇ ਬਣਵਾਉਂਦਾ ਹੈ, ਕਦੀ ਲਾਹੌਰ ਭੇਜ ਦਿੰਦਾ ਹੈ, ਅਤੇ ਕਦੀ ਅਨੰਦਪੁਰ ਦੀ ਪਹਾੜੀ 'ਤੇ ਖਲੋ ਕੇ ਕਹਿੰਦਾ, ਕੋਈ ਹੈ ਸਿੱਕਾ ਬੇਟਾ ਜੋ ਸੀਸ ਕਰੇ ਬੇਟਾ। ਇਹ ਤਾਂ ਉਹਦੀ ਮਰਜ਼ੀ ਹੈ ਨਾ, ਅਸੀਂ ਕੌਣ ਆ ਸਿਲੇਬਸ ਬਣਾਉਣ ਵਾਲੇ, ਅਤੇ ਅਸੀਂ ਸਿਲੇਬਸ ਬਣਾ ਕੇ ਗੁਰੂ ਨੂੰ ਦੱਸਣ ਲੱਗੇ ਹਾਂ, ਆਹ ਕਰੀ ਤੂੰ। ਨਹੀਂ ਨਹੀਂ, ਉਹਦੀ ਮਰਜ਼ੀ ਹੈ। ਉਹਨੇ ਸ਼ਬਦ ਕਿਹਾ ਮੈਨੂੰ ਮਿਲਾਓ, ਸਤਿਗੁਰੂ ਜਦੋਂ ਲੰਘੇ, ਉਹਨੇ ਫਿਰ ਤਰਲਾ ਮਾਰਿਆ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਗੁਰੂ ਨੇ ਕਿਹਾ, ਨੇੜੇ ਹਰਗੋਬਿੰਦਪੁਰ ਸਾਹਿਬ ਦੇ ਨੇੜੇ ਦਰਿਆ ਹੈ ਜੀ, ਸਤਲੁਜ। ਮਹਾਰਾਜ ਨੇ ਕਿਹਾ, ਜਾ ਦਰਿਆ 'ਚ ਡੁੱਬ ਮਰ ਜੇ ਰੱਬ ਨੂੰ ਮਿਲਣਾ ਚਾਹੁੰਦਾ ਤਾਂ। ਉਹਨੇ ਕਿਹਾ, ਬਸ ਇਹਦੀ ਤਾਂ ਇੰਤਜ਼ਾਰ ਸੀ। ਉਹ ਲੋਕਾਂ ਕਿਹਾ, ਤੂੰ ਰੱਬ ਨੂੰ ਮਿਲਣਾ। ਕਹਿੰਦਾ, ਰੱਬ ਕੌਣ ਹੈ ਕੀ ਹੈ ਮੈਨੂੰ ਕੁਛ ਪਤਾ ਨਹੀਂ, ਜਿਹਦੇ ਮੂੰਹ ਵੱਲ ਮੈਂ ਬਚਨ ਸੁਣਨਾ ਆ, ਜੇ ਮੈਨੂੰ ਡੁੱਬ ਮਰੋ ਕਹਿ ਤੇ ਇਹਦੇ ਡੁੱਬ ਮਰਨ ਵਿੱਚ ਵੀ ਰੱਬ ਮਿਲੇਗਾ। ਉਹ ਦੌੜ ਪਿਆ ਜੀ, ਉਹਨੇ ਛੱਡਿਆ, ਉਹ ਨੱਚਦਾ ਜਾਏ, ਕਹਿੰਦਾ ਸ਼ੁਕਰ ਰੱਬ ਦਾ ਕਿ ਮੈਨੂੰ ਮਿਲਣ ਵਾਲੇ ਮੇਰੇ ਮੁਰਸ਼ਦ ਨੇ ਕਹਿਤਾ ਡੁੱਬ ਮਰ। ਮਹਾਰਾਜ ਨੇ ਪਿੱਛੋਂ ਫੜ ਲਿਆਂਦਾ, ਜਦੋਂ ਚਰਨਾਂ 'ਚ ਡਿੱਗਿਆ, ਬਸ ਸਿਰ 'ਤੇ ਹੱਥ ਰੱਖਿਆ, ਆਗਮ ਨਿਗਮ ਦੀ ਸੋਝੀ ਹੋ ਗਈ। ਮੈਂ ਇੱਕ ਬੇਨਤੀ ਕਰਾਂਗਾ, ਇਹ ਪ੍ਰੇਮ ਗੁਰੂ ਦੀ ਕਿਰਪਾ ਨਾਲ ਲੱਗਦਾ, ਪ੍ਰੇਮ ਦੀਆਂ ਗੱਲਾਂ ਨਾਲ ਪ੍ਰੇਮ ਥੋੜ੍ਹਾ ਲੱਗਦਾ ਹੁੰਦਾ। ਇਸ਼ਕ ਤਾਂ ਰੱਬ ਦੀ ਦਾਤ ਹੁੰਦੀ ਹੈ, ਪਰ ਮੈਂ ਬੇਨਤੀ ਕਰਾਂ, ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ। ਜਦੋਂ ਕਿਸੇ ਨੂੰ ਰੱਬ ਬਖਸ਼ਦਾ, ਉਹ ਫਿਰ ਇਹ ਹੀ ਤਰਲੇ ਮਾਰਦਾ ਕਿ ਰਹਿਣ ਬਬੀਹਾ ਬੋਲਿਓ ਮੇਰੀ ਮਾਹੀ। ਗੁਰੂ ਨਾਨਕ ਸਾਹਿਬ ਰਾਤ ਨੂੰ ਪਪੀਹਾ ਬੋਲਿਆ ਅਤੇ ਮਾਂ ਨੇ ਕਿਹਾ, ਪੁੱਤ ਹੁਣ ਤਾਂ ਚੁੱਪ ਕਰ। ਕਹਿੰਦੇ ਨੇ, ਮਾਂ ਆਹ ਕਿਹੜਾ ਸੌਂ ਗਿਆ ਜਿਹੜਾ ਬਨੇਰੇ ਉੱਤੇ ਬੈਠਾ। ਇਹ ਵੀ ਅੱਧੀ ਰਾਤ ਨੂੰ ਪੁਕਾਰਦਾ, ਗੁਰੂ ਬਖਸ਼ਿਸ਼ ਕਰੇ। ਇਸ ਸਲੋਕ ਦੇ ਥੋੜ੍ਹੇ ਜਿਹੇ ਅਰਥ ਮੈਂ ਫਿਰ ਕਰ ਦੇਣਾ। ਜਤ ਕਤ ਰਮਣੰਗ ਸ਼ਰਣੰਗ ਸਰਬੱਤਰ ਜੀਅਣੈ, ਤੂੰ ਸਾਰੀਆਂ ਥਾਵਾਂ 'ਤੇ ਰਮਿਆ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ 'ਚ ਰੱਖਣਾ। ਅਤੇ ਮਹਾਰਾਜ ਕਹਿੰਦੇ ਨੇ, ਤੱਥ ਲੱਗਣੰਗ ਪ੍ਰੇਮ ਨਾਨਕ, ਉਹਦੇ ਨਾਲ ਪ੍ਰੇਮ ਕਦੋਂ ਲੱਗੇਗਾ, ਕਿਵੇਂ ਲੱਗੇਗਾ? ਸਤਿਗੁਰੂ ਕਹਿੰਦੇ ਨੇ, ਪ੍ਰਸਾਦਨ ਗੁਰੂ ਦਰਸ਼ਨ ਹੈ, ਜਦੋਂ ਵਾਹਿਗੁਰੂ ਜੀ ਦੀ ਬਖਸ਼ ਗੁਰੂ ਮਿਲੇ, ਗੁਰੂ ਦੇ ਦਰਸ਼ਨ ਉਹਦੀ ਕਿਰਪਾ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਮੈਨੂੰ ਦਿੱਤਾ ਹੋਇਆ ਸਮਾਂ ਸਮਾਪਤਕ ਹੈ। ਮੇਰੀ ਮਜਬੂਰੀ ਸੀ ਜੀ, ਮੈਂ ਇਹ ਸਬਜੈਕਟ ਪੂਰਾ ਕਰਨਾ ਸੀ ਦੋਨਾਂ ਪਰਿਵਾਰਾਂ ਨੂੰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਹੁਤ ਬਖਸ਼ਿਸ਼ ਦੇਣ।

0: ਜਿਨ੍ਹਾਂ ਨੇ ਗੁਰਮੁਖਾਂ ਨੇ ਇਹ ਗੁਰਮਤਿ ਸਮਾਗਮ ਉਲੀਕੇ ਨੇ। ਸਤਿਗੁਰੂ ਤਰਸ਼ ਕਰੇ, ਗ੍ਰਿਸ਼ਤ ਇੱਕ ਬੜੀ ਵੱਡੀ ਰੱਬ ਦੀ ਦਾਤ ਹੈ। ਚਲੋ ਅੱਜ ਲਾਵਾਂ 'ਚ ਸਭ ਕੁਝ ਦੱਸਿਆ ਹੋਣਾ, ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਅੰਦਰ ਦੇ ਚਾਰ ਪੜਾਅ ਨੇ। ਪ੍ਰਵਿਰਤੀ ਕਰਮ ਤੋਂ ਸ਼ੁਰੂ ਹੁੰਦੀ ਹੈ, ਸਤਿਗੁਰੂ ਪੁਰਖ ਦਾ ਮਿਲਾਪ ਹੁੰਦਾ ਹੈ, ਚਾਹ ਅਤੇ ਵੈਰਾਗ ਤੀਜੀ ਲਾਂ ਲੈ ਜਾਂਦਾ ਹੈ, ਚੌਥੀ 'ਚ ਸਹਿਜ ਅਤੇ ਆਨੰਦ ਆ ਜਾਂਦਾ ਹੈ। ਦੂਜੀ ਗੱਲ, ਜਿੰਨੀ ਪਰਿਕਰਮਾ ਕਰਨੇ ਆ, ਚਾਰੇ ਪਰਿਕਰਮਾ ਨਹੀਂ, ਸਾਡੀਆਂ ਇਹ ਚਾਰ ਪਰਿਕਰਮਾ ਐਵੇਂ ਚਾਰ ਭਲਵਾਟਣੀਆਂ ਨਹੀਂ, ਪਰਿਕਰਮਾ ਹਮੇਸ਼ਾ ਉਹਦੀ ਕੀਤੀ ਜਾਂਦੀ ਜਿਹੜਾ ਵੱਡਾ ਹੁੰਦਾ ਹੈ। ਮੈਂ ਇੱਕ ਵਾਰ ਕਿਹਾ ਸੀ ਕਿ ਸੰਸਾਰ ਦੇ ਲਫ਼ਜ਼ੀ ਅਰਥ ਹੀ ਪਰਿਕਰਮਾ ਹੈ, ਘੁੰਮਣਾ ਹੈ, ਜਿਹਨੂੰ ਆਪ ਯੂਨੀਵਰਸ ਕਹਿੰਦੇ ਹੋ, ਇਹਦਾ ਅਰਥ ਵੀ ਇੱਕ ਦੁਆਲੇ ਘੁੰਮਣਾ ਹੈ। ਗ੍ਰੈਵਿਟੀ ਘੁੰਮਣ ਦੀ ਤਾਕਤ ਦਿੰਦੀ, ਸੰਸਾਰ ਤਾਂ ਹੈ ਹੀ ਗ੍ਰੈਵਿਟੀ 'ਤੇ ਟਿਕਿਆ, ਖਿੱਚ ਕਰਕੇ ਇੱਕ ਦੂਜੇ ਦੇ ਦੁਆਲੇ ਘੁੰਮਦੇ ਨੇ। ਜਦੋਂ ਆਨੰਦ ਕੇਰਜ ਵੇਲੇ ਲਾਵਾਂ ਹੁੰਦੀਆਂ ਨੇ, ਸੱਚ ਇਹ ਵੇ ਉਦੋਂ ਬੱਚੀ ਅਤੇ ਬੱਚਾ ਇੱਕੋ ਬੇਨਤੀ ਕਰਦੇ ਨੇ, ਦਾਤਾ ਆਪਣੀ ਸ਼ਬਦ ਦੀ ਖਿੱਚ ਤੋਂ ਦੂਰ ਨਾ ਕਰੀ, ਗ੍ਰਿਸ਼ਤ ਵਿੱਚ ਚੱਲਦੇ ਹਾਂ, ਤੇਰੀ ਪਰਿਕਰਮਾ ਤੁਹਾਨੂੰ ਕਿਤੇ ਦੂਰ ਹੋ ਜਾਏਗੀ। ਸਭ ਦਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
0: ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ, ਸੰਸਾਰੀ ਤੌਰ ਤੇ ਦੇਖੋ, ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ, ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉੱਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ, ਤੇਰਾ ਕਿਆ ਹੋਇਆ ਨਹੀਂ ਹੋਣਾ, ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਉਸ ਕਿਰਪਾ ਨੂੰ ਕੋਈ ਨਹੀਂ ਮਿਲ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੇ, ਤੂੰ ਮੈਨੂੰ ਕੀ ਦਿੱਤਾ। ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਅਤੇ ਸ਼ਿਕਵੀ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨਾ ਹੀ ਕਰੀ ਜਾਂਦੇ, ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ, ਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਤੇ ਕੂੜਾ ਹੋਵੇਗਾ, ਉਹਨਾਂ ਨਸ਼ੁਕਰਾ ਹੋਵੇਗਾ। ਜਿਸ ਬੰਦੇ ਨੇ ਪਰਉਪਕਾਰ ਕੀਤਾ, ਜੇ ਬੰਦਾ ਉਹਦੇ ਪਰਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ। ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ, ਅਨ ਦਿਸਦੇ ਦਾ ਸ਼ੁਕਰ ਕਿਵੇਂ ਕਰਨਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹ ਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋ ਹੀ ਛੱਡਦਾ, ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ। ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ 10 ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ। ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਕੰਨ ਢੱਕਣ ਨਹੀਂ, ਲਈ ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ, ਬੜੇ ਕੀਮਤੀ ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆਂ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿਉਂਦੇ, ਲੋਕਾਂ ਵਾਸਤੇ ਜਿਉਂਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ, ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿਉਂਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿਉਂਦਾ। ਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ, ਜਾਂ ਕੰਨਾਂ ਲਈ ਜਿਉਂਦੇ। ਬੰਦਾ ਸੱਚ ਇਹ ਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ, ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ। ਉਹ ਪਿਆਰਿਆ ਚੇਤੇ ਰੱਖੀ, ਇੱਥੇ ਜਿੰਨੀ ਮਰਜ਼ੀ ਸ਼ੋ ਸ਼ਬਟਾ ਫੂੰ ਫਾਂ ਕਰੀ ਜਾ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਜਮਦੂਤਾਂ ਦੇ ਅੱਗੇ ਬੰਨ ਕੇ ਲੈ ਜਾਣਾ। ਉਹ ਕਮਲਿਆ ਬੰਦਿਆ ਤੂੰ ਹੰਸ ਸੈਂ, ਹੰਸ ਦਾ ਕੰਮ ਹੈ ਮੋਤੀ ਚੁਣਨਾ, ਹੰਸ ਦਾ ਕੰਮ ਹੈ ਦੁੱਧ ਤੇ ਪਾਣੀ ਵਾਹ ਕਰਕੇ ਦੁੱਧ ਨੂੰ ਖਾ ਲੈਂਦਾ ਸੀ ਫੁੱਟੀਆਂ, ਹੰਸ ਦਾ ਕੰਮ ਹੈ ਕਿ ਡੂੰਘੇ ਪਾਣੀ ਨੂੰ ਤਰ ਜਾਣਾ, ਹੰਸ ਦਾ ਕੰਮ ਹੈ ਦਰਿਆ ਦੀਆਂ ਲਹਿਰਾਂ ਨੂੰ ਚੀਰ ਕੇ ਨਿਕਲ ਜਾਣਾ। ਕੰਬਲਿਆ ਬਣਾਇਆ ਤੈਨੂੰ ਹੰਸ ਸੀ ਤੇ ਤੂੰ ਆ ਚਮੜੀ ਦਾ ਪਿੰਜਰ ਇਹਨੂੰ ਖਾਈ ਜਾਣਾ, ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ, ਤੂੰ ਇੰਨੇ ਤਨ ਤੇ ਕੀਮਤੀ ਬਸਤਰ ਪਾ ਰਿਹਾ, ਕਾਹਦਾ ਤੇਰਾ ਖਾਣਾ ਤੇ ਕਾਹਦਾ ਤੇਰਾ ਪਾਣਾ, ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਨਹੀਂ। ਮੈਂ ਸਿਰਫ ਅੱਜ ਬੇਨਤੀ ਕਰ ਰਿਹਾ, ਖਾ ਲੈਣਾ ਤੇ ਪਾ ਲੈਣਾ ਕਿ ਬੰਦਾ ਇਹਦੀ ਆਖਰੀ ਮੰਜ਼ਿਲ ਇਹ ਜੀ। ਉਂਝ ਦਸਤਾਰ ਸੋਹਣੀ ਤੋਂ ਸੋਹਣੀ ਸਜਾਉਣੀ ਚਾਹੀਦੀ ਹੈ, ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ, ਮੇਰੀ ਬੇਨਤੀ ਹੈ। ਤੇ ਜੇ ਮੈਂ ਇਸ ਕਰਕੇ ਪੱਗ ਦਾ ਬਣ ਰਿਹਾ ਸੋਹਣੀ ਕਿ ਲੋਕਾਂ 'ਚ ਖਲੋ ਕੇ ਲੋਕੀ ਵੇਖਣ, ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤੇ ਪਿਆਰਿਓ ਉਹ ਕਿਰਪਾ ਬਣ ਜਾਏਗੀ, ਤੇ ਜੇ ਆਪਾਂ ਕੱਪੜੇ ਸ਼ਸਤਰ ਬਸਤਰ ਆਪਣੀ ਈਗੋ ਨਾਲ ਜੋੜ ਲੈਣਾ, ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ। ਰੱਤਾ ਪਹਿਨਣ ਮਨ ਰੱਤਾ, ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ, ਪਰਮਾਤਮਾ ਮੇਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ। ਤਨ ਜੋਬਨ ਤੇਰਾ ਨਾਮ ਹੈ ਵਾਹਿਗੁਰੂ ਜੀ। ਲੋਕੀ ਪੈਸੇ ਤੇ ਜਵਾਨੀ ਪਿੱਛੇ, ਖਾਣ ਤੇ ਪਾਣ ਪਿੱਛੇ ਜ਼ਿੰਦਗੀ ਕੱਢ ਦਿੰਦੇ ਆ, ਮੇਰੇ ਵਾਸਤੇ ਜਵਾਨੀ ਤੇ ਪੈਸਾ ਤੇਰਾ ਨਾਮ ਹੈ। ਜੇ ਨਾਮ ਆ ਗਿਆ ਚੇਤੇ, ਬੁੱਢੇ ਵੀ ਜਵਾਨ ਆ, ਜੇ ਨਾਮ ਚੇਤੇ ਨਹੀਂ ਆਏ ਜਵਾਨ ਵੀ ਬੁੱਢੇ ਹੋ ਗਏ। ਜਿਨ੍ਹਾਂ ਦੇ ਬੇੜੇ ਪੁਰਾਣੇ ਹੋ ਜਾਣ ਨਾ, ਉਹਨਾਂ ਦਾ ਦਿਨ ਸਾਰਾ ਹੌਕਿਆਂ 'ਚ ਨਿਕਲਦਾ ਹੈ। ਜਿਨ੍ਹਾਂ ਦੇ ਸ਼ੇਕ ਅੰਦਰ ਭਰਨ ਲੱਗ ਪੈਣ ਵਾਸ਼ਨਾ, ਉਹ ਰਾਤ ਨੂੰ ਡਿਪਰੈਸ਼ਨ 'ਚ ਨੀਂਦ ਨਹੀਂ ਆਉਂਦੀ। ਬਾਬਾ ਫਰੀਦ ਸਾਹਿਬ ਕਹਿੰਦੇ, ਤੇਰਾ ਬੇੜਾ ਡੁੱਬ ਚੱਲਿਆ ਕਿਉਂਕਿ ਦਿਨ ਦੁੱਖਾਂ 'ਚ ਗਿਆ, ਰਾਤ ਤੈਨੂੰ ਬੇਚੈਨੀ ਡਿਪਰੈਸ਼ਨ ਤੇਰੀ ਸੂਲਾਂ 'ਚ ਨਿਕਲੀ। ਉਹ ਗੁਰੂ ਤੈਨੂੰ ਖਲੋਤਾ ਸਰਾਣੇ ਕਹਿੰਦਾ, ਉਹ ਤੇਰਾ ਬੇੜਾ ਡੁੱਬ ਚੱਲੀ, ਬਚਾ ਲੈ ਜੇ ਬਚਾ ਸਕਣਾ। ਕੋਈ ਗੱਲ ਨਹੀਂ, ਜ਼ਿੰਦਗੀ ਭਾਵੇਂ ਜਿੰਨੀ ਮਰਜ਼ੀ ਲੰਮੀ ਹੋਵੇ, ਉਹਨਾਂ ਦੀ ਬੇੜੀ ਕਦੀ ਨਹੀਂ ਡੁੱਬਦੀ ਹੁੰਦੀ ਜਿਨ੍ਹਾਂ ਦੇ ਸੀਨੇ ਵਿੱਚ ਗੁਰੂ ਦਾ ਸ਼ਬਦ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਤੇ ਬੇੜੀ ਬੰਨੇ ਲਾਉਣ ਆਏ ਸਨ ਜੀ। ਜੇ ਕਿਸੇ ਦਾ ਵਪਾਰ ਦਾ ਬੇੜਾ ਡੁੱਬਦਾ ਸੀ ਉਹ ਕਿਨਾਰੇ ਲਾ ਦਿੱਤਾ, ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਦਾ ਸੀ ਉਹ ਸਿਰ ਦੇ ਕੇ ਕਿਨਾਰੇ ਲਾ ਦਿੱਤਾ। ਕਹਿੰਦੇ ਉੱਥੇ ਚੌਂਕੜਾ ਮਾਰ ਕੇ ਬਹਿ ਗਿਆ, ਉਹਨੂੰ ਜਹਾਜ਼ ਭੁੱਲ ਗਿਆ, ਉਹਨੂੰ ਤੂਫਾਨ ਭੁੱਲ ਗਿਆ, ਉਹਨੂੰ ਸਿਰਫ ਗੁਰੂ ਨਾਨਕ ਚੇਤੇ ਆ ਗਿਆ। ਇੱਕ ਜਪਜੀ ਸਾਹਿਬ ਦਾ ਪਾਠ ਉਹਨੇ ਸੁਰਤ ਨਾਲ ਕੀਤਾ, ਬਸ ਕੇਤੀ ਛੁੱਟੀ ਨਾਲ ਕਿਹਾ ਤੇ ਬੇੜਾ ਕਿਨਾਰੇ ਲੱਗ ਗਿਆ ਸੀ।

रे पान सुपारी खाहे, एकस हर के नाम बिन बादे जमपुर जाहे। कबीर उजल पहरें कापरे पान सुपारी खाहे, एकस हर के नाम बिन बादे जमपुर जाहे। कबीर बेड़ा जर्जरा फूटे शेंक हजार, हरवे हरवे तिर गए डूबे जिन सिर पार। कबीर बेड़ा जर्जरा फूटे शेंक हजार, हरवे हरवे तिर गए डूबे जिन सिर पार। भगत कबीर साहब जी दे दो श्लोकां दा पाठ आप जी ने सरवण कीता है। कल भी दो श्लोकां दे अर्थ और विचार आप नाल सांझी कीती सी। एक बेनती मैं आरंभ च जरूर करांगा कि कथा विचार दे विच तीन गल्लां चेते रखनियां चाहीदियां। सब तो पहला है, मैं अक्सर कहना इत्थे पहली बारी अर्ज करांगा, पहला है सिद्धांत, दूजा है संवाद, ते तीसरा शब्द है साखी। कथा विच ये तीन काम बहुत जरूरी ने जी। ये तीन बचन, सिद्धांत का लफ्जी अर्थ हुंदा है जी, असी आम तौर ते शब्द वरतने हैं, ये साडा गुरमत का सिद्धांत नहीं, ये साडा सिद्धांत नहीं। इतों तक के लोगों ने अपनिया जथेबंदियों के सिद्धांत बनाए ने, अपने मुल्कां दे सिद्धांत बनाए ने कानून दे। उंज वैसे सिद्धांत दा लफ्जी अर्थ हुंदा है अंत सिद्ध कीती कोई बात। सिद्धांत मतलब कि जिहड़ी गल अंत सिद्ध कर दित्ती, इउं कह लो जिस गल दा निचोड़ कढ के रख दित्ता वी तत आ जे। जिवें क्योंकि कई वारी जदों असीं साखी करने आ, कईयां दे मन च जरूर ख्याल उठदे होणगे जी हुण इतिहास शुरू हो गया, क्योंकि तीन गल्लां जरूरी ने। सानू कोई गुरु ग्रंथ साहिब जी बारे पुछे, ते जे कोई ये पुछे भी सानू सिक्खी दा सिद्धांत की है, ते आपां ये तीन गल्लां करने हुंने आ कि साडा सिद्धांत है किरत करो, नाम जपो ते वंड के छको। इहदा मतलब गुरु नानक साहब जी तो लैके गुरु गोबिंद सिंह जी तक ये सिद्धांत निचोड़ कढ के रख दिता तीन गल्लां च कि धर्म की किरत करो, परमेश्वर के नाम नू जपो, किरत वचो भी वंड के छको, ते जिहड़ी परमात्मा की कीरती आपां करने आ उस बाणी नू भी अगे वंडो। ये हो गया साडा सिद्धांत। मान लो कई बार कोई शब्द पूछता सी, शब्द वरतने कोर कि गुरु गोबिंद सिंह महाराज जी ने नदेड़ की धरती ते चोला त्यागन तो पहला जो गुरु ग्रंथ साहब जी ने गुरियाई दिती ते की सिद्धांत दिता, फिर असी तीन गल्लां करने हैं जी। महाराज जी ने कहा पूजा अकाल की, परचा शब्द का, दीदार खालसे का। वह सारिया बातों का निचोड़ कर दिता। मेरी अर्ज है सिद्धांत का अर्थ है अंत सिद्ध कीती हुई गल जो तत् है। हुण सिद्धांत नू समझन वास्ते एक शब्द है संवाद। संवाद आप जी समझदे होगे जी, बड़ा सौखा शब्द है संवाद। संवाद का मतलब जिवें आपां डायलॉग शब्द कहने,
ਗੱਲਬਾਤ ਕਰਨੀ। ਗੁਰਮੁਖੋ ਯਾਦ ਰੱਖਿਓ, ਸਿਧਾਂਤ ਨੂੰ ਸਮਝਣ ਵਾਲੇ ਸੰਵਾਦ ਕਰਦੇ ਆ, ਅਤੇ ਸੰਵਾਦ ਜਿਹਨੇ ਕਰਨਾ ਉਹਨੂੰ ਸਿਧਾਂਤ ਦੀ ਸਮਝ ਹੋਣੀ ਚਾਹੀਦੀ। ਸਾਡੀ ਤਰਾਸਦੀ ਇਹ ਵੇ ਕਿ ਡਾਇਲਾਗ ਉਹ ਕਰਨ ਆ ਜਾਂਦੇ ਆ ਜਿਨ੍ਹਾਂ ਨੂੰ ਸਿਧਾਂਤ ਦੇ ਬਾਰੇ ਕੁਛ ਵੀ ਪਤਾ ਨਹੀਂ। ਜੇ ਸਿਧਾਂਤ ਦਾ ਪਤਾ ਹੈ ਤਾਂ ਸੰਵਾਦ ਕੀਤਾ ਜਾ ਸਕਦਾ, ਕਿਉਂਕਿ ਸੰਵਾਦ ਕਰਨ ਵਾਸਤੇ ਸਮਝ ਚਾਹੀਦੀ, ਅਕਲ ਚਾਹੀਦੀ, ਉਹਦੀ ਜਾਣਕਾਰੀ ਹੋਣੀ ਚਾਹੀਦੀ। ਅਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਹਾਰਾਜ ਜੀ ਨੇ ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਜੈਨੀ ਸਰੇਵੜਿਆਂ ਨੂੰ, ਰਾਜਿਆਂ ਨੂੰ, ਡਾਕੂਆਂ ਨੂੰ, ਚੋਰਾਂ ਨੂੰ, ਪਾਪੀਆਂ ਨੂੰ, ਖਿਮਾ ਕਰੋ ਮੈਂ ਸ਼ਬਦ ਵਰਤਿਆ, ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਸਤਿਗੁਰਾਂ ਨੇ ਸਭ ਨੂੰ ਉਪਦੇਸ਼ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗੁਰਦੇਵ ਨਾਲ ਸੰਵਾਦ ਕੀਤਾ ਤਾਂ ਉਹ ਸਿੱਧਾਂ ਨੇ ਕੀਤਾ, ਕਿਉਂਕਿ ਸਿੱਧ ਸਮਝ ਵਾਲੇ ਸਨ। ਅਤੇ ਮੈਂ ਉਸ ਦਿਨ ਸਨ ਹੋਜ਼ੇ ਵੀ ਕਿਹਾ, ਆਪਾਂ ਸ਼ਬਦ ਵਰ ਦਿੰਦੇ ਹਾਂ, ਅਸੀਂ ਵੀ ਕਹਿੰਦੇ ਹਾਂ ਕੰਨ ਪਾਟੇ, ਕਿਉਂਕਿ ਕੰਨਾਂ ਮੁੰਦਰਾਂ ਪਾਉਂਦੇ ਸਨ ਇਹ ਮੰਗ ਕੇ ਖਾਣ ਵਾਲੇ। ਪਰ ਇੱਕ ਮੈਂ ਬੇਨਤੀ ਕਰਾਂਗਾ, ਇਹ ਉਹ ਰੋਜ਼ੀ ਦੀ ਖਾਤਰ ਘਰ ਛੱਡ ਕੇ ਨਹੀਂ ਸਨ ਤੁਰੇ। ਗੋਪੀ ਚੰਦ ਰਾਜਾ ਸੀ ਜੀ, ਭਰਥਰੀ ਰਾਜਾ ਸੀ ਜੀ, ਇਹ ਰਾਜਿਆਂ ਦੇ ਪੁੱਤਰ ਸਨ, ਇਹ ਕਿਸੇ ਅੰਦਰ ਦੇ ਸੁੱਖ ਵਾਸਤੇ ਸਭ ਕਿਸ ਨੂੰ ਲੱਤ ਮਾਰ ਕੇ ਤੁਰੇ ਸਨ, ਅਤੇ ਉਹਨਾਂ ਕੋਲ ਸ਼ਬਦ ਦੀ ਸਮਝ ਸੀ, ਉਹਨਾਂ ਕੋਲ ਸੁਰਤ ਦੀ ਸਮਝ ਸੀ, ਉਹ ਸੱਚਮੁੱਚ ਸਮਾਧੀ ਸਥਿਤ ਹੁੰਦੇ ਸਨ। ਪਰ ਇਹ ਗੱਲ ਵੱਖਰੀ ਕਿ ਜਿਸ ਮੁਕਾਮ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਸਭ ਤੋਂ ਲੰਬੇਰੀ ਜਿਹੜੀ ਬਾਣੀ ਹੈ ਉਹ ਸਤਿਗੁਰਾਂ ਨੇ ਸਿੱਧ ਗੋਸ਼ਟ ਜਿਹੜੀ ਉਹ ਦਰਜ ਕੀਤੀ ਹੈ। ਸਿੱਧ ਗੋਸ਼ਟ ਰਾਮਕਲੀ ਰਾਗ ਵਿੱਚ ਹੈ। ਸਿੱਧ ਗੋਸ਼ਟ ਦੇ ਵਿੱਚ ਤਕਰੀਬਨ ਸੈਂਕੜੇ ਪ੍ਰਸ਼ਨ ਨੇ, ਸੈਂਕੜੇ ਸਵਾਲ ਨੇ ਜਿਹੜੇ ਸੁੱਧ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਰਦੇ ਨੇ। ਅਤੇ ਜਦੋਂ ਉਹ ਸੰਵਾਦ ਹੋ ਰਿਹਾ, ਜਦੋਂ ਆਪਸ 'ਚ ਗੱਲਬਾਤ ਹੋ ਰਹੀ ਹੈ, ਅਤੇ ਜੇ ਕਿਤੇ ਕਾਲਾਪਣ ਆਉਂਦਾ ਹੈ ਤਾਂ ਬਾਬਾ ਜੀ ਨਾਲ ਹੀ ਕਹਿੰਦੇ ਨੇ, ਸੰਵਾਦ ਕਰਦੇ ਹਾਂ ਗੁੱਸੇ 'ਚ ਨਹੀਂ ਆਈਦਾ, ਰੋਸ ਨਾ ਕੀਜੈ ਉੱਤਰ ਦੀਜੈ, ਵੀ ਆਪਾਂ ਸੰਵਾਦ ਆ ਹੈ ਕਿ ਇਸ ਉੱਤਰ ਦਿਓ। ਅਤੇ ਇਹੀ ਕਾਰਨ ਮੈਂ ਇੱਕ ਵਾਰ ਕਿਹਾ ਸੀ, ਕਾਜ਼ੀ, ਬ੍ਰਾਹਮਣ, ਆਮ ਲੋਕ ਉਹ ਨਹੀਂ ਕਹਿੰਦੇ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਵੱਡੀ, ਕਿਉਂਕਿ ਸਿੱਧਾਂ ਨੇ ਘਰ ਛੱਡ ਕੇ ਕਮਾਈਆਂ ਕੀਤੀਆਂ ਨੇ, ਜਿਹੜੇ ਮੌਸਮ ਦੇ ਅਨੁਸਾਰ ਸਰੀਰ ਢਾਲ ਕੇ ਮੁਕਾਬਲਾ ਕਰ ਰਹੇ ਨੇ। ਅਤੇ ਉਹਨਾਂ ਨੇ ਕਿਹਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਮਾਈ ਵਾਲਾ ਹੀ ਵੱਡੀ ਕਹੇਗਾ ਨਾ, ਸੱਜਣ ਠੱਗ ਨੇ ਨਹੀਂ ਕਿਹਾ ਤੁਹਾਡੀ ਕਮਾਈ ਵੱਡੀ, ਬਾਬਰ ਨਹੀਂ ਕਹਿ ਰਿਹਾ ਤੇਰੀ ਕਮਾਈ ਵੱਡੀ। ਯਾਦ ਰੱਖਿਓ, ਜਿੰਨੇ ਹੋਰ ਮਿਲੇ ਪਰ ਉਹਨਾਂ ਦੇ ਸ਼ਬਦ ਸਨ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਲ ਕਿਹਾ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਵੱਡੀ ਕਮਾਈ ਅਤੇ ਵੱਡਾ ਪੁਰਖ। ਫਿਰ ਅਰਜ ਕਹਿ, ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਵਾਸਤੇ ਹੈ ਸੰਵਾਦ। ਅਤੇ ਇੱਕ ਮੈਂ ਬੇਨਤੀ ਕਰਾਂਗਾ, ਜਿਹਨੂੰ ਸੰਵਾਦ ਦੀ ਸਮਝ ਨਾ ਪਏ ਕਥਾ 'ਚ, ਉਹ ਕੀ ਕਰੇ? ਮੰਨ ਲਓ ਆਪਾਂ ਕੋਈ ਸ਼ਬਦ ਮਹਿੰਗਾ ਲੈ ਲੈਂਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ 'ਚ ਮੈਂ ਪਿਛਲੇ ਦਿਨ ਵੀ ਕਿਹਾ, ਜਿਹੜਾ ਸੱਜਣ ਸਹਿਜ ਪਾਠ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਜਾਂ ਪਾਠ ਰੋਜ਼ ਕਰਦਾ ਨਾ, ਜਿਹੜਾ ਪਾਠ ਦਾ ਅਭਿਆਸੀ ਹੈ, ਉਹਦੇ ਵਾਸਤੇ ਅਸੀਂ ਅਰਥ ਨਾ ਵੀ ਕਰੀਏ, ਪ੍ਰਮਾਣ ਦੇਈ ਜਾਈਏ ਅਤੇ ਕਥਾ ਸਮਝ ਪੈ ਜਾਣੀ। ਜਿਹਨੇ ਪਾਠ ਨਹੀਂ ਕੀਤਾ ਉਹਦੇ ਲਈ ਮੁਸ਼ਕਲ ਆਏਗੀ, ਉਹਨੂੰ ਸਮਝ ਨਹੀਂ ਪਏਗੀ। ਫਿਰ ਉਹਦੇ ਵਾਸਤੇ ਸੌਖਾ ਤਰੀਕਾ ਜੀ, ਸਾਖੀ, ਇਤਿਹਾਸ, ਗਾਥਾ, ਕਹਾਣੀ, ਕੋਈ ਕਹਾਵਤ, ਕੋਈ ਦੂਸਰੀ ਗੱਲ ਕਰੋ ਜਿਹਦੇ ਨਾਲ ਉਹਨੂੰ ਸਮਝ ਪੈ ਜਾਏ। ਮੈਂ ਇੱਕ ਉਦਾਹਰਣ ਹੋਰ ਦੇ ਕੇ ਇਸ ਵਿਆਖਿਆ ਆਪਾਂ ਜਿਹੜੀ ਕੱਲ੍ਹ ਕੀਤੀ ਉਹਨੂੰ ਦੁਹਰਾਵਾਂਗੇ। ਅਤੇ ਮੈਂ ਬੇਨਤੀ ਕਰਾਂਗਾ, ਪ੍ਰਬੰਧਕ ਵੀਰ ਬੈਠੇ ਆ, ਕਿ ਹਫ਼ਤੇ ਵਿੱਚ ਵੀ ਭਾਵੇਂ ਤੁਹਾਡੇ ਕੋਲ ਵਿਦਵਾਨ ਪੁਰਸ਼ ਆਉਂਦੇ ਆ, ਤੁਸੀਂ ਸੰਗਤ ਜੀ ਆਉਂਦੇ ਹੋ, ਪ੍ਰਚਾਰਕ ਦਾ ਕੰਮ ਹੈ ਬੋਲ ਦੇਣਾ, ਹੋ ਸਕਦਾ ਬਹੁਤ, ਹੋ ਸਕਦੇ ਕਿ ਬਹੁਤ ਕਮਾਈ ਵਾਲੇ, ਸਾਡੇ ਤੋਂ ਬਹੁਤ ਉੱਚੇ ਜੀਵਨ ਵਾਲੇ, ਪਰ ਜੇ ਹਫ਼ਤੇ ਬਾਅਦ ਵੀ ਆਓ, ਜਿਹੜਾ ਸ਼ਬਦ ਭਾਈ ਸਾਹਿਬ ਕੋਈ ਗਾ ਰਹੇ ਹੋਣ, ਕੋਈ ਕਥਾ ਕਰ ਰਿਹਾ ਹੋਵੇ, ਇੱਕ ਤੁੱਕ ਵੀ ਜ਼ਬਾਨੀ ਚੇਤੇ ਕਰ ਲਓ ਨਾ, ਪਿਆਰਿਓ ਹਫ਼ਤੇ ਵਿੱਚ ਕੁਝ ਪੱਲੇ ਲੈ ਕੇ ਜਾਵਾਂਗੇ। ਗੁਰਦੁਆਰੇ ਆਉਣ ਦਾ ਕੋਈ ਮਕਸਦ ਹੈ ਜੀ, ਕੋਈ ਮਤਲਬ ਹੈ? ਹੁਣ ਦੇਖੋ, ਇੱਕ ਸਿਧਾਂਤ ਹੈ, ਇਹ ਸਿਧਾਂਤ ਹੈ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਪੈਂਦਾ ਹੈ ਨਾ, ਪਰਮਾਤਮਾ ਉਹਦੀ ਇੱਜ਼ਤ ਰੱਖਦਾ, ਸਿਧਾਂਤ ਹੀ ਹੈ ਨਾ ਜੀ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਅਸੀਂ ਪੜ੍ਹਨੇ। ਹੁਣ ਇਸ ਗੱਲ ਨੂੰ ਸਿਰਫ ਮੈਂ ਇੰਨਾ ਕੁ ਕਹਿ ਦਿਆਂ ਵੀ ਜਿਹੜਾ ਸ਼ਰਨ 'ਚ ਆਉਂਦਾ ਉਹ ਜੀ ਇੱਜ਼ਤ ਰੱਖਦਾ, ਪਰ ਅਗਲਾ ਕਹੇਗਾ ਮੈਨੂੰ ਸਮਝ ਨਹੀਂ ਪੈ ਰਹੀ।
ਫਿਰ ਮੈਂ ਇੱਕ ਸ਼ਬਦ ਪੜ੍ਹਾਂਗਾ, ਉਹਦੇ ਅਰਥ ਨਹੀਂ ਕਰਨੇ। ਸੋਠ ਰਾਗ ਵਿੱਚ ਸ਼ਬਦ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਉਹ ਸ਼ਬਦ ਹੈ ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਹ ਸਿਧਾਂਤ ਆ ਪਰਮਾਤਮਾ ਦੀ ਸਰਨ ਬਾਰੇ ਤੈਨੂੰ ਦੱਸਾਂ, ਉਹਦੇ ਚਰਨਾਂ ਜਾਣ ਦੀ ਬਰਕਤ ਦੱਸਾਂ। ਅੱਗੇ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਗਨਕਾ ਤੇ ਇੱਕ ਸਾਖੀ ਹੈ, ਭਾਵੇਂ ਇਹ ਪੁਰਾਣ ਵਿੱਚੋਂ ਆਈਏ, ਇਹ ਪੁਰਾਣਕ ਸਾਖੀਆਂ ਨੇ, ਪਰ ਸ਼ਰਨ ਨੂੰ ਸਿੱਧ ਕਰਨ ਲਈ ਗਨਕਾ ਦੀ ਕਹਾਣੀ ਸੁਣਾ ਦਿੱਤੀ। ਜਿਵੇਂ ਗਨਕਾ ਜਪ ਕੇ ਚਲੀ ਗਈ, ਇਸ ਤਰ੍ਹਾਂ ਚਲਾ ਜਾ। ਫਿਰ ਅੱਗੇ ਯਾਦ ਰੱਖਿਓ, ਸਾਖੀ ਸੁਣਾ ਕੇ ਉਹਨੂੰ ਪਾਸਟ 'ਚ ਨਹੀਂ ਰਹਿਣ ਦਿੱਤਾ, ਉਹਦੇ ਅਰਥ ਪ੍ਰੈਜੈਂਟ 'ਚ ਕੀਤੇ। ਇਹ ਸਦੀਆਂ ਪਹਿਲਾਂ ਸ਼ਬਦ ਉਚਾਰਨ ਕੀਤਾ, ਪਰ ਸ਼ਬਦ ਅੱਜ ਵੀ ਆਪਣੇ ਅਰਥ ਉਸ ਤਰ੍ਹਾਂ ਰੱਖ ਰਿਹਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਇਹ ਸਾਖੀ ਸੁਣਾ ਕੇ ਤੂੰ ਹੀ ਇਹਦਾ ਜਸ ਧਾਰਨ ਕਰ। ਅਟਲ ਭਇਓ ਧਰੂਸ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸਵਾਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਣੈ, ਨਿਮਖਵਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਭਾਰਾ। ਮੈਂ ਸਿਰਫ ਬੇਨਤੀ ਕੀਤੀ ਹੈ, ਸ਼ਬਦ ਹੀ ਲੈ ਲਓ। ਇਹਦੇ ਸਿਧਾਂਤ ਵੀ ਹੈ ਅਤੇ ਇਹਦੇ ਵਿੱਚ ਸਾਖੀ ਹੈ। ਸਾਖੀ ਕਿਵੇਂ ਬਣਦੀ ਹੈ? ਅੱਜ ਤਾਂ ਆਪਾਂ ਹਰ ਸਾਖੀ ਦੇ ਉੱਤੇ ਤਰਕ ਕਰ ਰਹੇ, ਨਹੀਂ ਇਹ ਨਹੀਂ ਹੋ ਸਕਦਾ, ਨਹੀਂ ਇਹ ਨਹੀਂ ਹੋ ਸਕਦਾ। ਮੈਂ ਬੇਨਤੀ ਕਰਨਾ ਹੁੰਦਾ, ਮੇਰਾ ਤੁਹਾਡਾ ਗਿਆਨ ਆਖਰੀ ਸੱਚ ਨਹੀਂ। ਆਪਾਂ ਇਹਨੇ ਕਿ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਨਾ ਮੰਨਣਾ ਇਹ ਆਦਿ ਸੱਚ ਹੈ? ਮੇਰਾ ਅੰਦਰ ਨਹੀਂ ਮੰਨਦਾ, ਮੇਰਾ ਅੰਦਰ ਨਾ ਮੰਨਣਾ ਇਹ ਕੋਈ ਆਖਰੀ ਕਸਵੱਟੀ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਦੇਖੋ ਪਹਿਲਾਂ ਹੈ ਸਿਧਾਂਤ, ਸਿਧਾਂਤ ਨੂੰ ਸਮਝਣ ਲਈ ਹੈ ਸੰਵਾਦ, ਅਤੇ ਜਿਹਨੂੰ ਸਵਾਦ ਦੀ ਸਮਝ ਨਾ ਪਏ, ਸੰਵਾਦ ਨਾ ਜਾਣੇ, ਉਹਦੇ ਵਾਸਤੇ ਹੈ ਫਿਰ ਸਾਖੀ, ਉਹਨੂੰ ਛੇਤੀ ਸਮਝ ਪੈ ਜਾਂਦੀ। ਕੱਲ੍ਹ ਜਿਹੜੇ ਅਸੀਂ ਬਚਨ ਸਤਿਗੁਰਾਂ ਦੇ ਪੜ੍ਹੇ, ਕਬੀਰ ਸਾਹਿਬ ਜੀ ਦੇ ਬਚਨ ਨੇ, ਫਿਰ ਦੁਬਾਰਾ ਅਰਥ ਆਪਾਂ ਕਰਾਂਗੇ। ਮੇਰਾ ਮਕਸਦ ਹੈ ਜੇ ਤਿੰਨ ਦਿਨ ਕਥਾ ਕਰਨੀ ਹੈ ਆਪ ਜੀ ਲਈ ਨਹੀਂ, ਮੈਂ ਵੀ ਇਹ 6 ਸਲੋਕਾਂ ਦੇ ਅਰਥ ਜ਼ੇਹਨ ਵਿੱਚ ਬਿਠਾ ਸਕਾਂ। ਕੱਲ੍ਹ ਸਲੋਕ ਸੀ ਕਬੀਰ, ਝੰਖ ਨਾ ਝੰਖੀ ਹੈ, ਅਤੇ ਅਰਥ ਕੀਤੇ ਸਨ ਭਗਤ ਕਬੀਰ ਜੀ ਕਹਿ ਰਹੇ ਨੇ। ਝੰਖ ਦਾ ਵੈਸੇ ਇੱਕ ਲਫ਼ਜ਼ ਮੈਂ ਕੱਲ੍ਹ ਕਿਹਾ ਸੀ ਝੱਖ, ਇੱਥੇ ਸ਼ਬਦ ਝੰਖ ਆਇਆ, ਪਰ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ। ਝੰਖ ਕਹਿ ਲਓ, ਝੱਖ ਕਹਿ ਲਓ, ਇਹਦਾ ਅੱਖਰੀ ਅਰਥ ਹੈ ਫਜ਼ੂਲ ਬੋਲਣਾ, ਜਿਹਨੂੰ ਬਕਵਾਦ ਕਿਹਾ, ਜਿਹਨੂੰ ਵਿਅਰਥ ਐਵੇਂ ਬੋਲੀ ਜਾਣਾ। ਮਹਾਰਾਜ ਕਹਿ ਰਹੇ ਨੇ ਕਬੀਰ ਝੰਖ ਨਾ ਝੰਖੀ ਹੈ, ਐਵੇਂ ਤੂੰ ਝੱਖ ਨਾ ਮਾਰ, ਐਵੇਂ ਕਿਸੇ ਦੇ ਪ੍ਰਤੀ ਤੂੰ ਬਕਵਾਦ ਨਾ ਕਰ, ਭੈੜੇ ਲਫ਼ਜ਼ ਨਾ ਬੋਲ। ਕਿਉਂ? ਤੁਮਰੋ ਕਹੋ ਨਾ ਹੋਏ, ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਕਹਿ ਰਿਹਾ ਤੇਰਾ ਕਿਆ ਹੋਇਆ ਨਹੀਂ ਹੋਣਾ। ਕਿਸੇ ਦੇ ਪ੍ਰਤੀ ਜੋ ਤੂੰ ਸ਼ਬਦ ਕਹਿ ਰਿਹਾ ਵੀ ਆਹ ਕੁਝ ਉਹਦਾ ਹੋ ਜਾਏ, ਉਹਦਾ ਨੁਕਸਾਨ ਹੋ ਜਾਏ, ਜਿਵੇਂ ਸਾਡੇ ਲੋਕ ਸ਼ਬਦ ਵਰਤਦੇ, ਤੇਰੇ ਸ਼ਬਦ ਭੈੜੇ ਕਹਿਣ ਦੇ ਨਾਲ ਉਹਦਾ ਕੁਛ ਨਹੀਂ ਹੋਣਾ। ਅਤੇ ਕਿਉਂ ਜੀ? ਭਗਤ ਜੀ ਕਹਿ ਰਹੇ ਨੇ ਕਰਮ ਕਰੀਮ ਜੋ ਕਰ ਰਹੇ, ਕਰਮ ਦਾ ਅਰਥ ਕੱਲ ਕੀਤਾ ਸੀ ਬਖਸ਼ਿਸ਼, ਅਤੇ ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ। ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਜਿਹਦੇ 'ਤੇ ਕਿਰਪਾ ਕਰ ਰਿਹਾ ਨਾ, ਤੇਰੇ ਕਹਿਣ ਦੇ ਨਾਲ ਉਹਨੇ ਖੱਟ ਨਹੀਂ ਜਾਣਾ, ਤੇਰੇ ਕਹਿਣ ਦੇ ਨਾਲ ਉਹਨੇ ਕਿਰਪਾ ਬੰਦ ਨਹੀਂ ਕਰ ਦੇਣੀ। ਤੂੰ ਫਾਲਤੂ ਬੋਲੀ ਜਾ ਰਿਹਾ ਉਸ ਬਾਰੇ, ਤੇਰੇ ਕਹਿਣ ਨਾਲ ਉਹਨੇ ਬਖਸ਼ਾਂ ਦੇ ਭੰਡਾਰਿਆਂ ਦੇ ਦਰਵਾਜ਼ੇ ਬੰਦ ਨਹੀਂ ਕਰਨੇ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ, ਉਸ ਕਿਰਪਾ ਨੂੰ ਕੋਈ ਨਹੀਂ ਮੇਟ ਸਕਦਾ ਜੋ ਕਰਤਾ ਪੁਰਖ ਕਿਸੇ ਉੱਤੇ ਕਰਨ ਲੱਗ ਪਏ। ਇੱਥੇ ਮੈਂ ਇੱਕ ਹੋਰ ਅਰਜ਼ ਕਰਾਂਗਾ, ਕਿਉਂਕਿ ਮਨ ਦਾ ਇੱਕ ਸੁਭਾਅ ਹੈ ਕਿ ਜੋ ਕੁਛ ਇਹਨੂੰ ਮਿਲ ਚੁੱਕਾ ਹੈ ਨਾ ਸੰਸਾਰੀ ਤੌਰ 'ਤੇ, ਦੇਖੋ ਉਹ ਉਸ ਵੱਲ ਕਦੀ ਧਿਆਨ ਨਹੀਂ ਜਾਂਦਾ। ਜੋ ਕੁਝ ਪ੍ਰਾਪਤ ਹੈ ਉਹਦੇ ਵੱਲ ਧਿਆਨ ਨਹੀਂ, ਜਿਹੜਾ ਕਿਸੇ ਦੂਜੇ ਕੋਲ ਹੈ ਮੈਨੂੰ ਪ੍ਰਾਪਤ ਨਹੀਂ, ਮੇਰਾ ਧਿਆਨ ਹਮੇਸ਼ਾ ਉੱਧਰ ਹੀ ਜਾਏਗਾ ਕਿ ਆਹ ਮੇਰੇ ਕੋਲ ਹੋਣਾ ਚਾਹੀਦਾ ਸੀ। ਉੱਥੇ ਬੰਦਾ ਫਿਰ ਝੱਖ ਮਾਰਨੀ ਸ਼ੁਰੂ ਕਰਦਾ ਰੱਬ ਅੱਗੇ ਵੀ ਕਿ ਮੈਨੂੰ ਕੀ ਦਿੱਤਾ, ਮੇਰੇ ਵਾਸਤੇ ਕਿ। ਉੱਥੇ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਕਿਹਾ, ਦੋ ਤਰ੍ਹਾਂ ਦੇ ਲੋਕ ਨੇ, ਮੈਂ ਕਿਹਾ ਸੀ ਇੱਕ ਵਾਰ ਜੀ, ਇਹ ਤੁਸੀਂ ਘਰ ਤੋਂ ਸ਼ੁਰੂ ਕਰ ਲਓ ਅਤੇ ਪਾਰੀ ਪੂਰੀ ਦੁਨੀਆ ਪੂਰੀ ਮਾਨਵਤਾ ਦਾ ਅੰਦਰ ਪੜ੍ਹ ਲਓ। ਦੋ ਤਰ੍ਹਾਂ ਦੇ ਬੰਦੇ ਮਿਲਣਗੇ, ਇੱਕ ਉਹ ਮਿਲਣਗੇ ਜਿਹੜੇ ਸਾਰੀ ਜ਼ਿੰਦਗੀ ਉਲਾਂਬੇ ਅਤੇ ਸ਼ਿਕਵੀ ਕਰੀ ਜਾਂਦੇ ਆ, ਉਹਨਾਂ ਦੂਜਾ ਕੰਮ ਹੀ ਕੋਈ ਨਹੀਂ। ਤੁਸੀਂ ਜੋ ਮਰਜ਼ੀ ਸਿੱਧੀ ਗੱਲ ਕਰੋ ਨਾ, ਪੁੱਠੀ ਕਰਨੀ,
ਉਹਨਾਂ ਨੇ ਸਿਰਫ ਸ਼ਿਕਵੇ ਕਰਨੇ ਆ। ਇੱਕ ਉਹ ਬੰਦੇ ਨੇ ਜੀ ਜਿਹੜੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਹੀ ਕਰੀ ਜਾਂਦੇ ਆ, ਸ਼ਿਕਵੇ ਅਤੇ ਸ਼ੁਕਰਾਨਾ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ, ਜਿਹੜੇ ਸ਼ਿਕਵੇ ਕਰਨ ਵਾਲੇ ਨੇ, ਮੈਂ ਬੇਨਤੀ ਕਰਾਂ ਜੋ ਕੁਛ ਪ੍ਰਾਪਤ ਹੈ ਉਹਦਾ ਕਦੀ ਧੰਨਵਾਦ ਨਹੀਂ, ਜੋ ਐ ਪ੍ਰਾਪਤ ਹੈ ਜਿਹੜਾ ਨਹੀਂ ਮਿਲਿਆ ਉਹਦੇ ਵਾਸਤੇ ਸ਼ਿਕਵਾ ਹੈ। ਅਤੇ ਸਤਿਗੁਰਾਂ ਨੇ ਬਾਣੀ 'ਚ ਬਚਨ ਕਹੇ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ, ਕਹੋ ਕਹਾਂ ਕਰੇ ਵੀ ਤੇ ਝਾਖੇ ਨਾ। ਵੀ ਇੰਨਾ ਕੋਈ ਦੇ ਦਿੱਤਾ, ਇੱਕ ਵਸਤੂ ਨਹੀਂ ਦਿੱਤੀ, ਅਤੇ ਬੰਦਾ ਉਹਦੇ ਵਾਸਤੇ ਪਰਮਾਤਮਾ ਨੂੰ ਉਲਾਮੇ ਫਜ਼ੂਲ ਬੋਲਦਾ ਪਿਆ। ਅਤੇ ਮਹਾਰਾਜ ਕਹਿੰਦੇ ਜਿਹੜਾ ਸ਼ੁਕਰ ਕਰਨ ਵਾਲਾ ਹੈ ਉਹ ਤਾਂ ਇੱਕੋ ਗੱਲ ਕਹਿੰਦਾ ਹੈ ਕਿ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ। ਵੇਖੋ ਸ਼ੁਕਰਾਨਾ, ਕੱਲ੍ਹ ਮੈਂ ਇੱਕ ਤੁੱਕ ਬੋਲੀ ਸੀ, ਮੈਂ ਅੱਜ ਫਿਰ ਉਹ ਰਿਪੀਟ ਕਰਨ ਲੱਗਾ ਵਾਂ। ਮੈਂ ਜਾਣ ਬੁੱਝ ਕੇ ਕਥਾ ਦੁਹਰਾ ਰਿਹਾ ਜੀ ਕਿ ਆਪਾਂ ਕਾਹਦੇ ਵਾਸਤੇ ਆਏ ਇੱਥੇ 3 ਦਿਨਾਂ ਲਈ। ਕੱਲ੍ਹ ਮੈਂ ਅਰਜ਼ ਕੀਤੀ ਸੀ ਜਿਹੜਾ ਬੰਦਾ ਸਬਰ ਵਾਲਾ ਹੋਵੇਗਾ ਨਾ ਜੀ, ਸਬਰ ਵਾਲਾ, ਉਹ ਬੰਦਾ ਸ਼ੁਕਰਾਨੇ ਵਾਲਾ ਹੋਵੇਗਾ। ਜਿੰਨਾ ਬੰਦਾ ਅੰਦਰੋਂ ਕਪਟੀ ਅਤੇ ਕੂੜਾ ਹੋਵੇਗਾ ਉਹਨਾਂ ਨਸ਼ੁਕਰਾ ਹੋਵੇਗਾ। ਸਬਰ ਵਾਲਾ ਬੰਦਾ ਬੰਦਿਆਂ ਦਾ ਸ਼ੁਕਰਾਨਾ ਵੀ ਕਰਦਾ ਹੈ। ਕਈ ਵਾਰੀ ਆਪਾਂ ਕਹਿੰਦੇ ਨਾ ਜੀ ਕੋਈ ਬੰਦਾ ਮਦਦ ਕਰਦਾ ਹੈ ਜਾਂ ਸਾਡੀ ਕਿਤੇ ਦੁੱਖ ਵੇਲੇ ਬਾਂਹ ਪੜਦਾ, ਇਹਨੂੰ ਦੁਨਿਆਵੀ ਬੰਦੇ ਦੀ ਪੂਜਾ ਨਾ ਸਮਝਿਓ। ਜਿਹੜਾ ਬੰਦਾ ਦਿਸਦੇ ਹੋਏ ਵਜੂਦ ਦੀ ਸ਼ੁਕਰਾਨਾ ਨਹੀਂ ਕਰ ਸਕਦਾ ਪਿਆਰਿਓ, ਉਹਨੇ ਅਣਦਿਸਦੇ ਦਾ ਸ਼ੁਕਰਾਨਾ ਕਦੋਂ ਕਰਨਾ। ਜਿਹੜਾ ਦਿਸ ਰਿਹਾ, ਜਿਹਨੇ ਅੱਖਾਂ ਨਾਲ ਜਿਹਨੇ ਹੱਥਾਂ ਨਾਲ ਸਭ ਕੁਝ ਦਿੱਤਾ, ਮੈਂ ਕਹਾਂਗਾ ਦੇਣ ਵਾਲਾ ਦਾਤਾ, ਫਿਰ ਵੀ ਜਿਸ ਬੰਦੇ ਨੇ ਪਰ ਉਪਕਾਰ ਕੀਤਾ, ਜੇ ਬੰਦਾ ਉਹਦੇ ਪਰ ਉਪਕਾਰ ਨੂੰ ਭੁਲਾ ਕੇ ਵੀ ਉਹਦੇ ਲਈ ਨਿੰਦਿਆ ਕਰਦਾ ਪਿਆ, ਮੇਰਾ ਖਿਆਲ ਉਹ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਜਿਹੜਾ ਦਸ ਦਿਸਦੇ ਹੋਏ ਦਾ ਸ਼ੁਕਰ ਨਹੀਂ ਕਰਦਾ। ਅਣਦਿਸਦੇ ਦਾ ਸ਼ੁਕਰ ਕਿਵੇਂ ਕਰਨਾ। ਮੈਂ ਫਿਰ ਅਰਜ਼ ਕਰਾਂ ਕਿ ਸ਼ੁਕਰਾਨਾ ਕਰਨ ਵਾਲਾ ਜਿਹੜਾ ਹੈ, ਕੱਲ੍ਹ ਮੈਂ ਭਾਈ ਸਾਹਿਬ ਜੀ ਦੀ ਇੱਕ ਤੁੱਕ ਪੜ੍ਹੀ ਸੀ, ਇਹਨੂੰ ਨੋਟ ਕਰ ਲਿਆ ਜੀ। ਸ਼ੁਕਰਾਨਾ ਹੈ ਸੱਚ ਘਰ, ਝੱਖ ਨਹੀਂ ਉਹ ਮਾਰਦਾ। ਜਿਹੜਾ ਸੱਚ ਵੀ ਜੁੜਿਆ, ਸਬਰ ਵੀ ਜੁੜਿਆ, ਸਬਰ ਵਾਲੇ ਹੀ ਸ਼ੁਕਰਾਨਾ ਕਰਦੇ ਆ, ਕਿਉਂਕਿ ਤ੍ਰਿਸ਼ਨਾ ਵਾਲੇ ਕਦੀ ਸ਼ੁਕਰਾਨਾ ਨਹੀਂ ਕਰ ਸਕਦੇ। ਤ੍ਰਿਸ਼ਨਾ ਤੇ ਉਹ ਭਾਂਡਾ ਹੈ ਜਿਹਦਾ ਤਲਾ ਕੋਈ ਨਹੀਂ, ਜਿਸ ਬਾਲਟੀ ਦਾ ਤਲਾ ਹੈ ਉਹੀ ਭਰ ਕੇ ਕਹਿੰਦੀ ਸਬਰ ਮੈਂ ਭਰੀ ਗਈ ਹਾਂ, ਜਿਸ ਬਾਲਟੀ ਦਾ ਥੱਲੇ ਤਲਾ ਹੀ ਕੋਈ ਨਹੀਂ ਉਹਨੇ ਕਦੀ ਭਰੀ ਜਾਣਾ। ਸਬਰ ਵਾਲਾ ਸ਼ੁਕਰਾਨਾ ਕਰਦਾ, ਖੂਬ ਕਪਟੀ ਬੰਦਾ ਸ਼ੁਕਰਾਨਾ ਨਹੀਂ ਕਰਦਾ। ਭਾਈ ਸਾਹਿਬ ਜੀ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਜੀ ਨੇ, ਸ਼ੁਕਰਾਨਾ ਹੈ ਸੱਚ ਘਰ, ਕੂੜ ਕੁਫਰ ਘਰ ਨਾ ਸਾਬੂਰੀ। ਇਹ ਫਿਰ ਤੁਕ ਸੁਣਿਓ, ਕੂੜ ਕੁਫਰ ਜਿਹੜਾ ਝੂਠਾ ਹੈ ਕਪਟੀ ਹੈ ਉਹਦੇ ਘਰ ਵਿੱਚ ਸ਼ੁਕਰਾਨਾ ਨਹੀਂ, ਨਾ ਸਾਬੂਰੀ ਦਾ ਅਰਥ ਉਹਦੇ ਘਰ ਵਿੱਚ ਬਿਲਕੁਲ ਸਬਰ ਨਹੀਂ। ਇੱਕ ਹੋਰ ਗੱਲ, ਕਈ ਵਾਰੀ ਝੱਖ ਮਾਰਨ ਵਾਲਾ ਬੰਦਾ, ਮੈਂ ਹੁਣ ਇਹ ਅਰਥ ਕਰ ਰਿਹਾ, ਜੋ ਪਰਮਾਤਮਾ ਦਿੱਤਾ ਉਹਦੇ ਲਈ ਫਜ਼ੂਲ ਬੋਲੀ ਜਾ ਰਹੇ, ਤੂੰ ਮੈਨੂੰ ਕੀ ਦਿੱਤਾ। ਮੈਂ ਫਿਰ ਅਰਜ਼ ਕਰਾਂਗਾ ਕਿ ਝੱਖ ਮਾਰਨ ਵਾਲਾ ਬੰਦਾ ਸਭ ਕੁਝ ਪ੍ਰਾਪਤ ਕਰਕੇ ਵੀ ਗੰਦੇ ਟੋਬੇ ਦੀ ਤਰ੍ਹਾਂ, ਛੱਪੜ ਦੀ ਤਰ੍ਹਾਂ ਬਦਬੋਈ ਛੱਡਦਾ, ਸਬਰ ਵਿੱਚ ਜੀਣ ਵਾਲਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਦਰਿਆ ਦੀ ਤਰ੍ਹਾਂ ਜ਼ਿੰਦਗੀ ਜੀਂਦਾ ਹੈ। ਭਾਈ ਸਾਹਿਬ, ਇਹ ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ, ਫਰੀਦਾ ਸਬਰ ਇਹੋ ਸੁਆਓ, ਤੇਰੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਸਬਰ ਹੋਵੇ। ਸਬਰ ਇਹੋ ਸੁਆਓ ਜੇ ਤੂੰ ਬੰਦਾ ਦ੍ਰਿੜ ਕਰੈ, ਜੇ ਤੂੰ ਇਹ ਦ੍ਰਿੜ ਕਰ ਲੈ ਸਬਰ ਨੂੰ। ਸਬਰ ਦਾ ਅਰਥ ਆਲਸ ਨਹੀਂ, ਮਹਾਰਾਜ ਕਹਿ ਰਹੇ ਨੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੈ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਜੇ ਤੂੰ ਸਬਰ 'ਚ ਰਹੇਗਾ ਤੇ ਦਰਿਆ ਦੀ ਤਰ੍ਹਾਂ ਵਿਸ਼ਾਲ ਬਣ ਜਾਏਗਾ, ਤੇ ਜੇ ਪਿਆਰਿਆ ਤੂੰ ਕੇਵਲ ਤ੍ਰਿਸ਼ਨਾ ਅਧੀਨ ਕੂਟ ਕਪਟ 'ਚ ਰਿਹਾ, ਸੱਚ ਇਵੇ ਤੂੰ ਇੱਕ ਗੰਦੇ ਨਾਲੇ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏਗੀ। ਮੈਂ ਤਾਂ ਕੱਲ ਕਿਹਾ ਸੀ ਰੱਬ ਸਾਹਮਣੇ ਫਜ਼ੂਲ ਨਾ ਬੋਲੀਏ, ਇਸੇ ਕਰਕੇ ਗੁਰਦੇਵ ਨੇ ਕਿਹਾ ਜਿਹੜੇ ਨਸ਼ੁਕਰੇ ਨੇ ਉਹ ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ, ਕਹੋ ਕਹਾਂ ਕਰੇ। ਅਤੇ ਜਿਹੜਾ ਸ਼ੁਕਰ ਕਰਦਾ ਨਾ, ਉਹ ਅਸੀਂ ਤੁੱਕ ਪੜ੍ਹੀ ਹੈ, ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਸ਼ੁਕਰਾਨੇ ਕਰਨ ਵਾਲੇ ਨੂੰ ਤਾਂ ਰੱਬ ਜੀ ਕਹਿੰਦੇ ਆ ਕਿ ਜਿਹੜਾ ਸ਼ੁਕਰ ਜਿੰਦਾ ਨਾ ਉਹਨੂੰ ਕਈ ਗੁਣਾ ਵੱਧ ਭਾਗ ਲੱਗਦਾ ਹੈ। ਪ੍ਰਭ ਕੀ ਆਗਿਆ ਮਨ ਹੈ ਮਤ ਹੈ। ਮਹਾਰਾਜ ਕਹਿੰਦੇ ਉਸ 'ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਸਦਾ ਦਿਆਲੂ ਨੇ। ਕੱਲ੍ਹ ਅਰਜ਼ ਕੀਤੀ ਸੀ, ਮਹਾਰਾਜ ਕਹਿੰਦੇ ਝੱਖ ਨਾ ਮਾਰ, ਕਿਸੇ ਦਾ ਬੁਰਾ ਨਾ ਸੋਚ। ਮੈਂ ਸੱਚੀ ਕਹਿੰਦਾ, ਇਹ ਮੈਂ ਸੋਚਣਾ ਕਿਹਾ, ਹੁਣ ਸ਼ਬਦ ਬੋਲਣਾ ਨਹੀਂ ਕਿਹਾ।
ਜਿਹੜਾ ਬੰਦਾ ਸਿਰਫ ਕਿਸੇ ਦੇ ਬੁਰੇ ਦੇ ਖਿਆਲ ਹੀ ਪੈਦਾ ਕਰਦਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਵੇਂ 10 ਸੁਖਮਨੀ ਸਾਹਿਬ ਦੇ ਪਾਠ ਕਰੇ ਉਹਦਾ ਮਨ ਕੋਈ ਨਹੀਂ ਟਿਕਣਾ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਮੇਰੀ ਅਰਜ਼ ਹੈ ਕਿਸੇ ਪ੍ਰਤੀ ਕਿਉਂ ਝੱਖ ਮਾਰੀਏ, ਤੁਮਰੋ ਕਿਹੋ ਨਾ ਹੋਏ, ਤੇਰੇ ਕਿਆ ਥੋੜ੍ਹਾ ਹੋ ਜਾਣਾ। ਜੇ ਤੇਰੇ ਵੱਸ, ਸਾਡੇ ਪੰਜਾਬ 'ਚ ਗੱਲ ਕਹਿੰਦੇ ਸਨ, ਕਾਵਾਂ ਦੇ ਆਖੇ ਕਦੀ ਢੋਰ ਥੋੜ੍ਹਾ ਮਰਦੇ ਹੁੰਦੇ ਆ, ਕਿਉਂਕਿ ਕਾਂ ਹੱਡੋ ਰੋੜੀ 'ਚ ਮਾਸ ਖਾਂਦੇ। ਜੇ ਕਾਂ ਕਹਿਰ ਸਾਰੇ ਪਿੰਡ ਦੀਆਂ ਮੱਝਾਂ ਮਰ ਜਾਣਗੀਆਂ, ਨਹੀਂ, ਕਾਵਾਂ ਦੇ ਕਹਿਣ 'ਤੇ ਢੋਰ ਨਹੀਂ ਮਰਦੇ ਹੁੰਦੇ। ਕਿਸੇ ਦੇ ਬੁਰਿਆਈ ਕਰਨ ਦੇ ਨਾਲ ਕੋਈ ਬੁਰਾ ਨਹੀਂ ਹੁੰਦਾ। ਅਤੇ ਮਹਾਰਾਜ ਕਹਿ ਰਹੇ ਨੇ, ਜੋ ਕਰਤੇ ਪੁਰਖ ਨੇ ਕਰਨ ਕਰਮ ਕਰੀਮ, ਜੋ ਕਰ ਰਹੇ ਮੇਟ ਨਾ ਸਕਾ ਕੋਈ, ਉਹਨੂੰ ਕੋਈ ਨਹੀਂ ਮਿਟ ਸਕਦਾ। ਉਸ ਤੋਂ ਅਗਲਾ ਇੱਕ ਸਲੋਕ ਅਸੀਂ ਪੜ੍ਹਿਆ ਸੀ, ਕਬੀਰ ਕਸੌਟੀ ਰਾਮ ਕੀ। ਇਹ ਕਦੀ ਕਦੀ ਲੱਗਦੀ ਹੈ ਕਿਸੇ ਕਿਸੇ ਨੂੰ, ਕਸੌਟੀ ਦੇ ਕੱਲ ਅਰਥ ਆਪਾਂ ਕੀਤੇ ਸਨ। ਵੈਸੇ ਉਂਝ ਸਾਡੇ ਟੀਕਾਕਾਰਾਂ ਨੇ ਅਰਥ ਕਸੌਟੀ ਦੇ ਕੀਤੇ ਆ ਪਰਖ। ਕੱਲ ਮੈਂ ਅਰਜ਼ ਕੀਤੀ ਸੀ ਜੀ, ਇਹ ਦੋਨੋਂ ਸ਼ਬਦ ਸੰਸਕ੍ਰਿਤ ਵਿੱਚੋਂ ਨੇ। ਇੱਕ ਸ਼ਬਦ ਦੇ ਕਸ਼ ਦਾ ਲਫ਼ਜ਼ ਹੀ ਆਪਾਂ ਉਹ ਹੀ ਪੜ੍ਹਨਾ ਜੋ ਲਿਖਿਆ, ਕਸੌਟੀ ਪੜ੍ਹਨਾ। ਕਸ਼ ਦਾ ਅਰਥ ਹੈ ਰਗੜਨਾ, ਅਤੇ ਵੱਟੀ ਦਾ ਅਰਥ ਹੁੰਦਾ ਪੱਥਰ। ਕਸੌਟੀ ਦਾ ਅਰਥ ਹੁੰਦਾ ਕਿ ਕਾਲੇ ਰੰਗ ਦੇ ਪੱਥਰ 'ਤੇ ਜਿੱਥੇ ਸੋਨਾ ਰਗੜਿਆ ਜਾਂਦਾ, ਪਿੱਤਲ ਰਗੜਿਆ ਜਾਂਦਾ, ਇਉਂ ਕਹਿ ਲਓ ਸੋਨੇ ਦੀ ਧਾਤ ਸੱਚੀ ਖਰੀ ਹੈ ਕਿ ਸੋਨਾ ਝੂਠਾ ਹੈ, ਉਹਦੇ ਉਹਨੂੰ ਪਰਖਣ ਵਾਸਤੇ ਕਸਵੱਟੀ ਹੁੰਦੀ ਹੈ। ਕਸ਼ ਦਾ ਅਰਥ ਮੈਂ ਕੀਤਾ ਰਗੜਨਾ, ਅਤੇ ਵੱਟੀ ਦਾ ਅਰਥ ਹੈ ਪੱਥਰ। ਇਹ ਸਿੱਧਾ ਸ਼ਬਦ ਬਣਾ ਦਿੱਤਾ, ਕਸੌਟੀ ਦਾ ਅਰਥ ਸਿੱਧਾ ਅਰਥ ਬਣ ਗਿਆ ਪਰਖ। ਜਦੋਂ ਪਰਮਾਤਮਾ ਪਰਖ ਦੀ ਕਸੌਟੀ ਲਾਉਂਦਾ ਹੈ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ। ਉਸ ਕਸਵੱਟੀ 'ਤੇ ਝੂਠਾ ਬੰਦਾ ਨਹੀਂ ਟਿਕ ਸਕਦਾ, ਉਹਦੇ ਪੈਰ ਹੀ ਕੋਈ ਨਹੀਂ। ਰਾਮ ਕਸੌਟੀ ਸੋ ਸਹਿ, ਪਰਮਾਤਮਾ ਦੀ ਕਸਵੱਟੀ, ਰੱਬ ਦੀ ਕਸਵੱਟੀ, ਗੁਰੂ ਦੀ ਕਸਵੱਟੀ ਸਿਰਫ ਉਹ ਹੀ ਸਹਿ ਸਕਦਾ। ਕਿਹੜਾ ਜੀ? ਜੋ ਮਰ ਜੀਵਾ ਹੋਏ, ਜਿਹਨੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਦਿੱਤਾ, ਆਪਣੀ ਖੌਮੇ ਨੂੰ ਮਿਟਾ ਦਿੱਤਾ। ਅਤੇ ਕੱਲ੍ਹ ਅਸੀਂ ਭਾਈ ਮੰਝ ਦਾ ਜ਼ਿਕਰ ਕੀਤਾ, ਕੱਲ੍ਹ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਅਤੇ ਬਚਨਾਂ ਦਾ ਜ਼ਿਕਰ ਕੀਤਾ। ਕਿਉਂਕਿ ਜਦੋਂ ਕਸੌਟੀ ਲੱਗਦੀ ਹੈ ਨਾ, ਗੱਲਾਂ ਵਾਲੇ ਵੀ ਕਈ ਵਾਰੀ ਡਿੱਗ ਪੈਂਦੇ ਆ ਜੀ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਹੋਰ ਦੇਣਾ। ਸਤਿਗੁਰੂ ਦਮਦਮਾ ਸਾਹਿਬ ਗਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉੱਥੇ ਭਾਈ ਡੱਲਾ ਚੌਧਰੀ ਇਲਾਕੇ ਦਾ, ਉਹਨੇ ਅੰਮ੍ਰਿਤ ਛਕਿਆ ਜੀ, ਭਾਈ ਡੱਲਾ ਸਿੰਘ ਜੀ ਬਣ ਗਏ। ਉਹਨਾਂ ਦੇ ਘਰ ਹਜ਼ੂਰ ਦੇ ਇਹ ਨਿਸ਼ਾਨੀਆਂ ਬਸਤਰ ਪਏ ਨੇ ਸਤਿਗੁਰਾਂ ਦੇ, ਸ਼ਸਤਰ ਪਏ ਨੇ ਸਤਿਗੁਰਾਂ ਦੇ। ਪਰ ਇੱਕ ਗੱਲ ਉਹ ਵਾਰ ਵਾਰ ਕਹਿ ਰਿਹਾ ਸੀ, ਕਿਉਂਕਿ ਉਹਦੇ ਕੋਲ ਆਪਣੀ ਫੌਜ ਸੀ, ਉਹਦੇ ਕੋਲ ਹਥਿਆਰ ਸਨ, ਅਤੇ ਉਹ ਵਾਰ ਵਾਰ ਕਹਿ ਰਿਹਾ ਸੀ, ਮਹਾਰਾਜ ਜੀ ਤੁਸੀਂ ਸਾਨੂੰ ਕਦੀ ਯਾਦ ਤਾਂ ਕਰਦੇ। ਸਾਨੂੰ ਪਤਾ ਤੁਹਾਡੇ ਪੁੱਤਰ ਸ਼ਹੀਦ ਕਰ ਦਿੱਤੇ, ਪਿਆਰੇ ਸ਼ਹੀਦ ਕਰ ਦਿੱਤੇ, ਆਨੰਦਪੁਰ ਛੱਡਣਾ ਪਿਆ, ਤੁਸੀਂ ਸਿਰਫ 40 ਸੀ ਨਾ, ਤੁਸੀਂ ਦਾਸ ਨੂੰ ਸਾਨੂੰ ਯਾਦ ਕਰਦੇ, ਆਹ ਦੇਖੋ ਮੇਰੇ ਸਿਪਾਹੀ, ਆਹ ਦੇਖੋ ਮੇਰੇ ਬਹਾਦਰ ਵੀਰ। ਮਹਾਰਾਜ ਗੱਲ ਟਾਲਦੇ ਰਹੇ, ਵਾਰ ਵਾਰ ਕਹੀ ਜਾਣ ਵੀ ਨਹੀਂ ਕੋਈ ਗੱਲ ਨਹੀਂ ਜੀ, ਉਹ ਬੜੇ ਸਿਦਕ ਵਾਲੇ ਸਨ, ਬੜੇ ਭਰੋਸੇ। ਉਹ ਜਦੋਂ ਬੰਦਾ ਟਿਕੇ ਨਾ, ਨਹੀਂ ਜੀ ਕਦੀ ਸਾਨੂੰ ਮੌਕਾ ਦਿੰਦੇ। ਉਸੇ ਵਕਤ ਸਿੱਖ ਨੇ ਬੰਦੂਕ ਲਿਆਂਦੀ, ਅਤੇ ਮਹਾਰਾਜ ਜੀ ਨੇ ਕਿਹਾ, ਲਿਆ ਇਸ ਬੰਦੂਕ ਦਾ ਨਿਸ਼ਾਨਾ ਤੇਰੇ ਸਿਪਾਹੀਆਂ 'ਤੇ ਪਰਖਾਂਗੇ। ਕਸੌਟੀ ਲਾ ਦਿੱਤੀ ਨਾ। ਜਿਹੜੇ ਬੰਦਾ ਇੰਨਾ ਕਹਿ ਰਿਹਾ ਜੀ ਮੇਰੇ ਵਰਗਾ, ਮੇਰੀ ਫੌਜ ਵਰਗਾ, ਉਹ ਆਪਣੇ ਸਿਪਾਹੀਆਂ 'ਚ ਗਿਆ, ਉਹਨਾਂ ਕਿਹਾ ਸੀ ਅਜਾਈ ਮੌਤ ਨਹੀਂ ਮਰਨਾ, ਮੈਦਾਨੇ ਜੰਗ ਵੀ ਚਲੇ ਜਾਏਗਾ ਅਤੇ ਫਿਰ ਅਸੀਂ ਮਰ ਸਕਦੇ ਹਾਂ, ਪਰ ਆਹ ਬੰਦੂਕ ਦੀ ਪਰਖ ਇਹ ਕਿਹੜੀ ਗੱਲ ਹੋ ਗਈ ਜੀ, ਅਸੀਂ ਇਸ ਤਰ੍ਹਾਂ ਨਹੀਂ ਮਰਨਾ। ਪਿਆਰਿਓ ਉਹਦੇ ਸਾਰੇ ਬੰਦੇ ਜਵਾਬ ਦੇ ਗਏ, ਭਾਈ ਧੀਰ ਸਿੰਘ ਅਤੇ ਭਾਈ ਵੀਰ ਸਿੰਘ ਦਸਤਾਰਾਂ ਸਜਾਉਂਦੇ ਪਏ ਸਨ। ਮਹਾਰਾਜ ਜੀ ਨੇ ਕਿਹਾ ਉਹ ਸਿੰਘਾਂ ਨੂੰ ਆਵਾਜ਼ ਮਾਰ। ਆਵਾਜ਼ ਮਾਰੀ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬੰਦੂਕ ਪਰਖਣੀ ਹੈ, ਨਿਸ਼ਾਨਾ ਪਰਖਣਾ ਹੈ ਤੁਹਾਡੇ ਸੀਨੇ 'ਚ, ਦੋਵੇਂ ਅੱਧੀਆਂ ਦਸਤਾਰਾਂ ਸੀਸ 'ਤੇ ਅੱਧੇ ਲੜ ਪਕੜੇ ਮਹਾਰਾਜ ਜੀ ਦੇ ਸਾਹਮਣੇ ਆ ਗਏ, ਇੱਕ ਦੂਜੇ ਤੋਂ ਵੱਧ ਕੇ ਸਿਰ ਕੱਢਣ, ਅੱਡੀ ਚੁੱਕ ਚੁੱਕ ਕੇ, ਅੱਡੀਆਂ ਚੁੱਕ ਕੇ। ਇਸ ਕਰਕੇ ਮਹਾਰਾਜ ਪਹਿਲਾਂ ਆਵਾਜ਼ ਮੈਂ ਸੁਣੀ, ਦੂਜਾ ਕਹਿ ਪਹਿਲਾਂ ਆਵਾਜ਼ ਮੈਂ ਸੁਣੀ। ਸਤਿਗੁਰਾਂ ਨੇ ਉੱਥੇ ਕਿਹਾ, ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਮਹਾਰਾਜ ਨੇ ਕਿਹਾ, ਡੱਲਿਆ ਜਿਸਮ ਬਲਵਾਨ ਨਹੀਂ ਹੁੰਦੇ, ਖਿਆਲ ਬਲਵਾਨ ਹੁੰਦੇ ਆ। ਵੇਖੋ ਕਿਆ ਪਿਆਰਾ ਸ਼ਬਦ ਵਰਤਿਆ, ਦਿਸਦਾ ਹੋਇਆ ਜਿਸਮ, ਤਨ ਦਿਸਦਾ, ਮਨ ਦਿਸਦਾ ਨਹੀਂ। ਤਨ ਨਾਲੋਂ ਕਈ ਗੁਣਾ ਜ਼ਿਆਦਾ ਤਾਕਤ ਮਨ ਕੋਲ ਹੈ, ਅਤੇ ਮਨ ਕੋਲੋਂ ਜਿਹੜੀ ਤਾਕਤ, ਉਹਦਾ ਤੁਹਾਡਾ ਥੋਟ ਥੋਟ ਕਹਿ ਲਓ, ਖਿਆਲ ਕਹਿ ਲਓ, ਖਿਆਲ ਜਿਸ ਦਾ ਤਕੜਾ ਹੋਵੇਗਾ
ਉਹਦਾ ਤਨ ਬਿਲਕੁਲ ਨਹੀਂ ਡੋਲੇਗਾ। ਜਿਸ ਬੰਦੇ ਦਾ ਅੰਦਰ ਮਨ ਹੀ ਡੋਲ ਜਾ ਡੱਲਿਆ ਉਹ ਪਰਖ ਵਿੱਚ ਪਾਸ ਨਹੀਂ ਹੁੰਦਾ। ਮਹਾਰਾਜ ਨੇ ਇੱਥੇ ਕਿਹਾ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹੜਾ ਅੱਜ ਸ਼ਲੋਕ ਹੈ ਹੁਣ ਉਹ ਹੈ ਸਦੀਆਂ ਪਹਿਲਾਂ ਗੱਲ ਕੀ ਅੱਜ ਵੀ ਢੁੱਕਦੀ ਹੈ ਜੀ। ਕਬੀਰ ਉਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਹੇ, ਕਬੀਰ ਜੀ ਇਹ ਫੁਰਮਾ ਰਹੇ ਨੇ। ਉਜਲ ਦਾ ਅਰਥ ਹੋ ਗਿਆ ਸ਼ਫੇਦ ਚਿੱਟੇ ਸਾਫ ਕੱਪੜੇ ਪਾਣੇ, ਮਿੱਟੀ ਦਾ ਜ਼ਰਾ ਵੀ ਨਾ ਲੱਗਾ ਹੋਵੇ। ਅਤੇ ਮਹਾਰਾਜ ਕਹਿੰਦੇ ਕੱਪੜੇ ਪਾਉਂਦੇ ਨੇ ਸਾਫ ਕਬੀਰ ਜੀ। ਉਜਲ ਪਹਿਰੇ ਕਾਪਰੇ, ਪਹਿਰੇ ਦਾ ਅਰਥ ਪਾਉਣਾ ਅਤੇ ਕਾਪਰੇ ਦਾ ਅਰਥ ਆਪਾਂ ਪੰਜਾਬੀ 'ਚ ਕੱਪੜੇ ਹੀ ਕਰਨਾ, ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਉਸ ਦਿਨ ਵੀ ਕਿਹਾ ਸੀ ਵੀ ਤੁਸੀਂ ਸਤਿਗੁਰਾਂ ਨੇ ਜਿਸ ਢੰਗ ਨਾਲ ਬਾਣੀ ਉਚਾਰਨ ਕੀਤੀ ਹੈ ਉਹਦਾ ਛੇੜਛਾੜ ਕੋਈ ਨਾ ਕਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੋਲੀ ਹੈ 1170 ਤੋਂ ਲੈ ਕੇ ਅਤੇ 1675 ਤੱਕ ਦੀ ਬੋਲੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਭਗਤ ਜੈਦੇਵ ਜੀ 1170 ਨੂੰ ਉਹਨਾਂ ਦਾ ਜਨਮ ਹੋਇਆ ਹੈ, ਭਾਵੇਂ ਬਾਣੀ ਉਹਨਾਂ ਬਾਅਦ 'ਚ ਉਚਾਰਨ ਕੀਤੀ। ਹੁਣ ਅਸੀਂ ਪੰਜਾਬੀ ਸ਼ਬਦਾਂ ਕਰਨੇ ਹਾਂ, ਉਹ ਝਗੜਾ ਹੋ ਗਿਆ। ਕਬੀਰ ਜੀ ਰਾੜਾ ਨਹੀਂ ਬੋਲਦੇ, ਰਾਰਾ ਬੋਲਦੇ, ਝਗੜਾ ਇੱਕ ਨਿਬੇੜੋ ਰਾਮ, ਆਪਾਂ ਕਹਿੰਦੇ ਹਾਂ ਝਗੜਾ ਨਿਬੇੜ ਦਿਓ ਬਈ। ਮਹਾਰਾਜ ਉੱਥੇ ਰਾੜੇ ਦੀ ਥਾਂ ਰਾਰਾ ਬੋਲਿਆ ਜਾ ਰਿਹਾ, ਸਤਿਗੁਰਾਂ ਨੇ ਉਸ ਤਰ੍ਹਾਂ ਲਿਖਿਆ ਹੈ। ਇੱਥੇ ਮੇਰੀ ਬੇਨਤੀ ਹੈ ਕਾਪਰੇ ਇਹਦਾ ਅਰਥ ਹੈ ਕੱਪੜੇ, ਜਿਹਨੂੰ ਆਪਾਂ ਪੰਜਾਬੀ 'ਚ ਆਪਾਂ ਕੱਪੜੇ ਕਹਿੰਦੇ ਹਾਂ, ਬਸਤਰ ਕਹਿ ਲਓ। ਕਬੀਰ ਉਜਲ ਪਹਿਰੇ ਕਾਪਰੇ, ਜਿਹੜੇ ਬੰਦੇ ਚਿੱਟੇ ਕੱਪੜੇ ਪਾਉਂਦੇ ਆ, ਸਾਫ ਸੁਥਰੇ ਕੱਪੜੇ ਪਾਉਂਦੇ ਆ, ਕਾਹਦੇ ਵਾਸਤੇ? ਤਨ ਢੱਕਣ ਨਹੀਂ ਲਈ, ਲੋਕਾਂ ਨੂੰ ਦਿਖਾਉਣ ਵਾਸਤੇ ਕੱਪੜੇ ਪਾਉਂਦੇ ਆ, ਬੜੇ ਕੀਮਤੀ, ਕਿ ਲੋਕਾਂ ਵਿੱਚ ਅਸੀਂ ਖਿੱਚ ਦਾ ਕੇਂਦਰ ਬਣੀਏ। ਸੱਚ ਇਹ ਵੀ ਇਸ ਦੁਨੀਆਂ 'ਚ ਲੋਕ ਆਪਣੇ ਵਾਸਤੇ ਕੋਈ ਨਹੀਂ ਜੇ ਜਿਉਂਦੇ, ਲੋਕ ਲੋਕਾਂ ਵਾਸਤੇ ਜਿਉਂਦੇ ਆ। ਸਾਡਾ ਕੱਪੜਾ ਵੀ ਲੋਕ ਵੇਖਣ, ਸਾਡੇ ਗਹਿਣੇ ਵੀ ਲੋਕ ਵੇਖਣ, ਸਾਡੀ ਗੱਡੀ ਵੀ ਲੋਕ ਵੇਖਣ, ਸਾਡਾ ਹਾਰ ਸ਼ਿੰਗਾਰ ਵੀ ਲੋਕ ਵੇਖਣ। ਸੱਚ ਇਹ ਵੀ ਬੰਦਾ ਆਪਣੇ ਵਾਸਤੇ ਕੋਈ ਟਾਵਾਂ ਟਾਵਾਂ ਜਿਉਂਦਾ, ਇੱਥੇ ਬੰਦਾ ਦੁਨੀਆਂ ਵਾਸਤੇ ਜਿਉਂਦਾ। ਭਗਤ ਕਬੀਰ ਸਾਹਿਬ ਨੇ ਇੱਕ ਇੱਕ ਸ਼ਬਦ ਵਰਤਿਆ, ਉਹ ਹੈ ਸ਼ਬਦ ਹੈ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ। ਕਹਿੰਦੇ ਨੱਕ ਵੀ ਵੱਢ ਦਿੱਤਾ ਅਤੇ ਕੰਨ ਵੀ ਵੱਢ ਦਿੱਤਾ, ਕਿਉਂ ਇਹਦੇ ਅਰਥ ਕੀਤੇ ਸਨ ਇੱਥੇ। ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਚਲੋ ਸਾਖੀਕਾਰਾਂ ਨੇ ਮਾਇਆ ਦੀ ਇਸਤਰੀ ਰੂਪ ਬਣਾ ਦਿੱਤਾ, ਇਸਤਰੀ ਰੂਪ ਹੋਈ, ਉਹਨਾਂ ਨੱਕ ਵੀ ਕੱਟਦਾ ਕੰਨ ਵੀ ਕੱਟਦਾ, ਗੱਲ ਇਹ ਨਹੀਂ। ਜੇ ਉਹਨਾਂ ਨੇ ਇਹ ਸ਼ਬਦ ਇਸਤਰੀ ਲਿੰਗ 'ਚ ਵਰਤਿਆ, ਇਹਦਾ ਅਰਥ ਹੈ ਸਾਡੀ ਉਹ ਅੰਦਰ ਦੀ ਸੁਰਤੀ ਬਿਰਤੀ ਜਿਹੜੀ ਕਰਤਾਰ ਤੋਂ ਤੋੜ ਕੇ ਬਾਹਰ ਮੁਖੀ ਕਰਦੀ ਹੈ, ਉਹ ਕੋਈ ਵੀ ਚੀਜ਼ ਹੋਵੇ। ਅਤੇ ਦੁਨੀਆਂ 'ਚ ਦੋ ਤਰ੍ਹਾਂ ਦੇ ਲੋਕ ਜਿਉਂਦੇ ਆ, ਜਾਂ ਨੱਕ ਲਈ ਜਿਉਂਦੇ ਆ ਜਾਂ ਕੰਨਾਂ ਲਈ ਜਿਉਂਦੇ ਆ। ਅਸੀਂ ਇੱਕ ਸ਼ਬਦ ਵਰਤਦੇ ਹਾਂ ਪੰਜਾਬੀ 'ਚ, ਆਹ ਨੱਕ ਨਬੂਝ ਰੱਖਣ ਲਈ ਕਰਨਾ ਪਿਆ। ਬੰਦਾ ਸੱਚ ਇਹ ਵੇ ਸਮਾਜ ਵਿੱਚ, ਬਰਾਦਰੀ ਵਿੱਚ, ਸ਼ਹਿਰ ਵਿੱਚ ਆਪਣੀ ਧੌਂਸ ਜਮਾਨ ਦੇ ਲਈ ਆਪਣਾ ਨੱਕ ਰੱਖਣ ਵਾਸਤੇ ਆਪਣੇ ਵਿੱਤੋਂ ਵੱਧ ਕੰਮ ਕਰਦਾ, ਚਾਹੇ ਉਹ ਵਿਆਹ ਦਾ ਕਰੇ, ਚਾਹੇ ਉਹ ਕੋਈ ਹੋਰ ਕੰਮ ਕਰੇ। ਉਹਦਾ ਉਹ ਕਹਿੰਦਾ ਵੀ ਮੇਰੀ ਲੋਕਾਂ 'ਚ ਕੋਈ ਥਾਂ ਹੈ, ਮੇਰਾ ਸਟੇਟਸ ਹੈ, ਜੇ ਮੈਂ ਨਾ ਕੀਤਾ ਲੋਕ ਕੀ ਕਹਿਣਗੇ। ਇੱਥੋਂ ਤੱਕ ਕਰਜ਼ਾ ਚੁੱਕ ਕੇ ਵੀ ਆਪਣਾ ਨੱਕ ਰੱਖਦਾ ਹੈ। ਦੂਜੀ ਗੱਲ, ਕਰਨ ਤੋਂ ਬਾਅਦ ਫਿਰ ਉਹਦੇ ਕੰਨ ਸੁਣਨ ਨੂੰ ਤਿਆਰ ਰਹਿੰਦੇ ਆ। ਕਦੀ ਦੇਖੋ ਨਾਲੇ ਲੋਕ ਪਾਰਟੀਆਂ 'ਚ ਖਾ ਜਾਂਦੇ ਆ ਅਤੇ ਸਵੇਰੇ ਉਹ ਫੋਨ 'ਤੇ ਇੰਤਜ਼ਾਰ ਕਰਦਾ ਪਿਆ, ਅਤੇ ਖਾਣ ਵਾਲੇ ਵੀ ਕਹਿੰਦੇ ਬਾਈ ਜੀ ਬੜੀਆਂ ਥਾਵਾਂ 'ਤੇ ਗਏ, ਤੁਹਾਡੇ ਵਰਗਾ ਨੂੰ ਕੋਈ ਵੇਖਿਆ? ਉਹ ਫਿਰ ਸ਼ਾਮ ਨੂੰ ਸਾਰੇ ਜੀ ਇਕੱਠੇ ਹੋ ਕੇ ਫੋਨਾਂ ਦੀ ਲਿਸਟ ਵੇਂਦੇ ਆ ਕਿਹੜੇ ਕਿਹੜੇ ਬੰਦੇ ਕਿਹਾ। ਇਹ ਚਲੋ ਫੋਨ ਨਾ ਹੋਏ, ਦੂਜੇ ਆ ਗਏ, ਇਹ ਸਿਫਤਾਂ ਹੀ ਕੀਤੀਆਂ ਨਾ ਕਿ ਤੇਰੇ ਵਰਗਾ ਨਹੀਂ। ਕਬੀਰ ਜੀ ਕਹਿੰਦੇ ਬਸ ਦੋ ਹੀ ਚੀਜ਼ਾਂ ਮਾਰ ਗਈਆਂ, ਇੱਕ ਨੱਕ ਮਾਰ ਗਿਆ, ਇੱਕ ਕੰਨ ਮਾਰ ਗਿਆ। ਕਹਿਣ ਲੱਗੇ ਮੈਂ ਨੱਕ ਵੀ ਵੱਢ ਦਿੱਤਾ ਅਤੇ ਕੰਨ ਵੀ ਵੱਢ ਦਿੱਤਾ, ਮੈਨੂੰ ਮਾਇਆ ਦੀ ਪਰਵਾਹ ਕੋਈ ਨਹੀਂ। ਅਰਜ਼ ਹੈ ਇੱਥੇ ਅਰਥ ਨੇ ਕਬੀਰ ਉਜਲ ਪਹਿਰੇ ਕਾਪਰੇ, ਆਪਾਂ ਜੇ ਸਿਰਫ ਅਖਰੀ ਅਰਥ ਕਰ ਰਹੇ, ਜਿਹੜੇ ਬੰਦੇ ਲੋਕਾਂ ਨੂੰ ਵਿਖਾਉਣ ਵਾਸਤੇ ਚਿੱਟੇ ਕੱਪੜੇ ਪਾ ਰਹੇ ਆ, ਜਿਹੜੇ ਬਹੁਤ ਮਹਿੰਗੇ ਕੱਪੜੇ ਪਾ ਰਹੇ ਆ। ਪਾਨ ਸੁਪਾਰੀ ਖਾਏ, ਆਹ ਜਿਹੜੀ ਪਾਨ ਹੈ ਸੁਪਾਰੀ ਹੈ, ਇਹਨੂੰ ਉਹ ਆਪਣੇ ਮੂੰਹ 'ਚ ਸਾਰਾ ਦਿਨ ਚਬਾਈ ਜਾਂਦੇ, ਪਾਨ ਖਾਈ ਜਾਂਦੇ ਆ। ਪਾਨ ਸੁਪਾਰੀ ਕਾਹੇ, ਅਤੇ ਕਦੀ ਰੱਬ ਦੀ ਬੰਦਗੀ ਨਹੀਂ ਕੀਤੀ। ਅਤੇ ਮਹਾਰਾਜ ਜੀ ਇਹਨਾਂ ਦੀ ਸੰਸਾਰ 'ਚ ਚੱਲਦੀ ਬੜੀ, ਪੈਸਾ ਹੈ, ਦੌਲਤ ਹੈ, ਪਦਾਰਥ ਨੇ। ਅਤੇ ਭਗਤ ਜੀ ਕਹਿੰਦੇ ਇੱਕ ਸਹਾਰ ਕੇ ਨਾਮ ਬਿਨ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ
तेरे कपड़े नहीं किसे वेखने, तेरी असवारी नहीं किसे वेखनी, सच एवे तेरे गहना गट्टा नहीं किसे वेखना। एक परमात्मा दे नाम तो बिना, एक सहार के नाम बिन, एक हरी प्रभु वैगुरु करतार दे नाम तो बिना बादे जमपुर जाहे। वो प्यारिया चेते रखें, इत्थे जिन्नी मर्जी शो शबटा फूं फां करी जा, एक परमात्मा दे नाम तो बिना तेनू जमदूतां ने अगे बन के लै जाना। इहदा मतलब तू खुआर होवेगा, इह ने अखरी अर्थ। थोड़ा जाओ असी गुरु ग्रंथ साहिब चो दर्शन करने सारे बचन दे। मनुखी सुभाव में क्या है, चीज़ां तां सिर्फ तन ढकण वास्ते ने, असी मनुख सभ्याचार च रहिंदा जानवरां नूं काड़े वास्ते विच असी तन ढकण वास्ते वस्त्र पहनने ने, असी जीण वास्ते खाना है। पर जदों इंसान ऐशो इशरत विच फै जांदा, अज मैं दोनों पक्ष रखने ने कि कपड़े नहीं चंगे पानी चाहिए, कि बंदे नूं खुराक चंगी नहीं खानी चाहिए, ये खंडन क्यों किया गया है। बस एक नुकता याद रखियो, जिथे परमेश्वर का नाम भुल जाए, अपनी खौमे ही हर थां ते मैं बोले, उत्थे भावें कपड़ा होवे ते भावें भोजन होवे, सतगुरु नूं स्वीकार नहीं करते। नाम तो बिना कहिंदे ने खुआर है। एक महाराज जी का शलोक है जी, आप हुण बाणी पढ़ांगे। वह शलोक है, सौ उलामे दिनै के राती मिल सहंस, सिपत सलाहन छड़ के करंगी लगा हंस। गुरमुखो फिर मैं बेनती करांगा, पाठ जरूर गुरु ग्रंथ साहिब दा करिया करो प्लीज़। मेरी खत जोड़ के बेनती है कि ठीक है, असी बहुत गल्लां करनियां बाकी सारियां। किन्ने क सज्जन ने जिहड़े रोज़ पंज सत अंग गुरु ग्रंथ साहिब दा पाठ करदे। हाँ बहुत, मैं सच्ची कहांगा, गुरु ग्रंथ साहिब दा पाठ असी प्रचारक बाद चा, कीर्तनीय बाद चा, प्रबंधक बाद चा, नेता बाद चा, सब तो पहला आपां सिख हाँ। ते रहत मर्यादा च लिखे, सिख दा फर्ज बनता अपना सधारण पाठ जारी रखे। उत्थे सधारण शब्द वरत्या जी, चलो मैं सहज पाठ वरत लिया। फिर उहदे विच इह रस हुंदा है, बाणी दी व्याख्या बाणी करदी। भगत जी ने शब्द वरत्या है कि जिहड़ा विखावा करदे ने, सौ उलामै दिनै कै, परमात्मा नूं भलान दे उन्हां बंदियां नूं सौ उलांभे मिलदे आ। राती मिलन सहंस, सारी रात विषय वासना च गवा दित्ती, उहदे हज़ारां उलांभे मिलदे आ। अगे कहिंदे सिफत सलाहन छड के करंगी लगा हंस। सुणियो ध्यान नाल, करंग दा लफ़्ज़ी अर्थ हुंदा है पिंजर। इत्थे इक शब्द वरत्या हंस, हंस कदी पिंजर नाल नहीं जुड़दा हुंदा। क्या कमाल दा वचन कीता जी गुरु नानक साहिब जी ने। महाराज कहिंदे सौ उलामे दिन दे ने रब भुलन दे, हजारां रात दे ने ओ कमलिया बंदिया, तू हंस सैं। हंस दा काम है मोती चुनना, हंस दा काम है दुध ते पानी वाक करके दुध नू खा लैंदा सी फुटियां, हंस दा काम है के दूंगे पानी नू तर जाना, हंस दा काम है दरिया दियां लहरां नू चीर के निकल जाना। कमलिया बनाया तेनू हंस सी, ते तू आ चमड़ी दा पिंजर इहनू खाई जाना। ये तू खचत हो गया, तो मतलब तू वाशना च प्रवृत्त, तू हंस नहीं रहा। जरा हंसी करंग चूंडन लग पे, उन्होंने हंस कहे जी आप, गिरज तो कहा जा सकता है। इतने हंस के लफ्जी अर्थ मैं आत्मा नहीं कर रहा, हालांकि गुरबाणी च यह हंस का अर्थ सिख भी है, हंस का अर्थ आत्मा भी है। इतने हंस का अर्थ करांगा वो हंस बिरती जिदी खुराक जमांदरू मोती सी। तू शब्द का मोती चुनना सी, तू बंदगी का मोती खाना सी, तू सतगुरां दे बचन दे मोती खाने सन, पर बनाया तेनू हंस सी निकम्मिया। तू इन्ना क जीव दे चस्के चला गया, तू मास चमड़ी दा, इहदा मतलब तू शरीर दी वाशना नू खाई जा रहा। फिर अर्ज है, सौ उलामै दिनै कै राती मिलन सहंस, सिफत सलान छड़ कै करंगी लगा हंस। अगली गल ध्यान नाल सुनियो, बंदा खा के कहिंदा वी कमाल करती, इन्ना कुछ छकिया। महाराज कहिंदे फिट अवेहा जीविया। मैं अजकल हर गुरुद्वारे कहना, मैं कहते भी तुम क्यों अजकल कहते हो, मैं कहना सच्ची जे अद्यो याद लोग जीव की खातर लंगर चाहते हैं तो गुस्सा भी कर जाते हैं। तो मैं उस दिन सनोजे कितने कहा कि यह मोटी को नहीं होंगी जरा अंदर भड़ोला बनी जाता बंदे का। ये गुरु साहब ने बाणी च कहा कि बंदिया तू आ जीव के चस्के की खातर फिट अवेगा जीविया, जित खाए वधाया पेट, नानक सच्चे नाम बिन सबो दुश्मन खेत। नाम तो बिना जिहड़े तेनू प्यार करदे ने ओह भी तेरे दुश्मन बन जाणगे। इहदा अर्थ आपां कर रहे हां, चिट्टे कपड़े पा रहे हैं, पान सफारियां खांदा पिया जी,
महाराज जी ने कहा एक चंगी गल नहीं, खंस जेड़ा है वह कुरंग ये पिंजर चूंडदा पिया है, एक बचन होर आप लाँगे। ये वैसे साडा इतिहास कहिंदा कि जो औरंगजेब बादशाह बाला प्रीतम धन गुरु हरकृष्ण साहब जी नूं मिलन आया, क्योंकि अज दे आधुनिक विद्वान कहिंदे ने जी ये नहीं सी जी मारे नहीं सतगुरां ने जी कहा नहीं मलेश को दर्शन देना ते नहीं दिता। तो उस दिन मैं एक अर्ज होर की, मैं फिर इतने रिपीट कर लगा कथा परसों वाली, दिल्ली विच पीरी दे सिधांत की व्याख्या हुई सी गुरु हरकृष्ण साहब जी ने की, क्योंकि असी मीरी पीरी शब्द वरतने हैं, जिहड़ा बादशाह है उहदे मतहत किन्ने राजे हुंदे ने जी, राजपूत भी सन, पहाड़ी भी सन, मुसलमान भी सन, ते जिहड़ा शहनशाह है उहदे थले जिहड़े राजे ने उस राजे नूं उस समय दसना पैंदा सी मेरी मौत तो बाद मेरा जानशीन कौन होवेगा, राजे नूं दसना पैणा, ਉਹ ਉਹਨੂੰ ਰਾਜਾ ਜਿਉਂਦੇ ਜੀ ਦੱਸਦਾ ਮੇਰੇ ਤੋਂ ਬਾਅਦ ਇਹ ਜਾਨਸ਼ੀਨ ਹੋਵੇਗਾ, ਅਤੇ ਜੇ ਉਸ ਨੂੰ ਗੱਦੀ ਨਾ ਮਿਲੇ ਤਾਂ ਫਿਰ ਬਾਦਸ਼ਾਹ ਆਪਣੀ ਤਾਕਤ ਦੀ ਵਰਤੋਂ ਕਰਕੇ ਉਹਨੂੰ ਗੱਦੀ ਦਵਾਉਂਦਾ ਸੀ। ਬਸ ਰਾਮ ਰਾਏ ਅਤੇ ਪ੍ਰਿਥੀਆ ਇਸੇ ਭੁਲੇਖੇ 'ਚ ਰਹਿ ਗਏ। ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਦਿੱਤੀ ਉਦਣ ਰਾਮ ਰਾਏ ਦਿੱਲੀ ਸੀ, ਔਰੰਗਜ਼ੇਬ ਤੱਕ ਉਹਦੀ ਸਾਂਝ ਹੈ, ਚਲੋ ਸਰਕਾਰੀ ਦਰਬਾਰੀ ਉਹਦੀ ਚੱਲਦੀ ਹੈ। ਉਹਨੇ ਪੂਰਾ ਜ਼ੋਰ ਲਾਇਆ ਵੀ ਮੈਂ ਵੱਡਾ ਭਰਾ ਹਾਂ, ਗੱਦੀ ਦਾ ਹੱਕ ਮੇਰਾ ਬਣਦਾ, ਜੇ ਪਿਤਾ ਜੀ ਨੇ ਦਿੱਤੀ ਨਹੀਂ ਇਹ ਜਾਣ ਲੱਗੇ ਨੇ ਮੈਨੂੰ ਗੱਦੀ ਦਵਾਓ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਤਾਂ ਕੀ ਸੱਕੇ ਭਰਾ ਨੂੰ ਮੱਥੇ ਨਹੀਂ ਲਾਇਆ, ਰਾਮ ਰਾਏ ਨੂੰ ਮੱਥੇ ਨਹੀਂ ਲਾਇਆ, ਉਹਨਾਂ ਇੱਕ ਗੱਲ ਹੋਰ ਕਹੀ ਕਿ ਇਸ ਗੱਦੀ ਦੇ ਫੈਸਲੇ ਬਾਦਸ਼ਾਹ ਨਹੀਂ ਕਰਦਾ, ਕਿਉਂਕਿ ਇਹ ਰੂਹਾਨੀਅਤ ਦੀ ਜਿਹੜੀ ਗੁਰਿਆਈ ਹੈ ਇਹ ਕਿਸੇ ਬਾਦਸ਼ਾਹ ਦੀ ਦਿੱਤੀ ਹੋਈ ਨਹੀਂ, ਇਹ ਧੁਰ ਦਰਗਾਹ ਤੋਂ ਆਈ ਹੈ, ਜਿਸ ਦੇ ਨਾਮ ਦੀ ਹੈ ਉਹਨੂੰ ਹੀ ਮਿਲੇਗੀ। ਯਾਦ ਰੱਖੋ ਬਾਦਸ਼ਾਹ ਨਾਲ ਅਪਰੋਚ ਕਰਕੇ ਪੂਰਾ ਜ਼ੋਰ ਲਾਇਆ ਜਾ ਰਿਹਾ, ਪਰ 8 ਸਾਲ ਦੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੀ ਰਸਨਾ ਤੋਂ ਬੋਲ ਰਿਹਾ, ਬਾਬਾ ਜੇ ਬਸੇ ਗਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਯਾਦ ਰੱਖੋ ਇਸ ਗੁਰਿਆਈ 'ਚ ਕੋਈ ਬਾਦਸ਼ਾਹ ਦਖਲ ਨਹੀਂ ਦੇ ਸਕਦਾ। ਪਰ ਮੈਂ ਬੇਨਤੀ ਕਰਾਂ, ਕਿਹਾ ਜਾਂਦਾ ਤਵਾਰੀ ਗੁਰੂ ਖਾਲਸਾ ਤਕਰੀਬਨ ਸਾਰੇ ਵਿਦਵਾਨਾਂ ਨੇ, ਮੈਕਾਲਪ ਨੇ ਵੀ ਇਸ ਸ਼ਬਦ ਦਾ ਜ਼ਿਕਰ ਕੀਤਾ, ਉਹ ਕਹਿੰਦੇ ਆ ਔਰੰਗਜ਼ੇਬ ਨੇ ਕਿਹਾ ਜੇ ਨਹੀਂ ਮਿਲਣਾ ਮੇਰਾ ਰਾਜ ਭਾਗ ਹੈ, ਆਖਰ ਬਾਦਸ਼ਾਹ ਜੀ ਮੇਰੇ ਵਾਸਤੇ ਕੋਈ ਸ਼ਬਦ ਕਹੋ। ਅਤੇ ਸਤਿਗੁਰਾਂ ਨੇ ਜਿਹੜਾ ਸ਼ਬਦ ਕਿਹਾ ਉਹ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਪਰ ਅਰਥ ਆਪਾਂ ਇਹ ਅਰਥਾਂ ਤੋਂ ਦੂਰ ਨਹੀਂ ਜਾਣਾ। ਕਬੀਰ ਉਜਲ ਪੈਰੇ ਕਾਪਰੇ, ਮਹਾਰਾਜ ਕਹਿੰਦੇ ਕਿਆ ਖਾਧਾ ਕਿਆ ਪੈਦਾ ਹੋਏ, ਕੀ ਖਾਣਾ ਅਤੇ ਕੀ ਪਾਣਾ, ਜਾਮਨ ਨਾਹੀਂ ਸੱਚਾ ਸੋਏ। ਵਾਹਿਗੁਰੂ ਤੂੰ ਇੰਨਾ ਕੁਝ ਪਰੋਸ ਕੇ ਖਾ ਰਿਹਾ, ਤੂੰ ਇੰਨੇ ਤਨ 'ਤੇ ਕੀਮਤੀ ਬਸਤਰ ਪਾ ਰਿਹਾ, ਕਾਹਦਾ ਤੇਰਾ ਖਾਣਾ ਅਤੇ ਕਾਹਦਾ ਤੇਰਾ ਪਾਣਾ, ਜਿਸ ਦੇਣ ਵਾਲੇ ਪਰਮਾਤਮਾ ਦਾ ਨਾਮ ਹੀ ਤੇਰੇ ਮਨ ਵਿੱਚ ਨਹੀਂ। ਕਿਆ ਖਾਧਾ ਕਿਆ ਪੈਦਾ ਹੋਏ, ਜਾਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮੁੱਠਾ ਮਿੱਠਾ, ਕਿਆ ਮੈਦਾ ਕਿਆ ਮਾਸ, ਵੇਖੋ ਸਾਰੇ ਪਦਾਰਥ ਕਹਿ ਦਿੱਤੇ, ਕਾਹਦਾ ਤੂੰ ਗੁੜ ਖਾ ਰਿਹਾ, ਮੇਵਾ ਖਾ ਰਿਹਾ, ਮੈਦੇ ਖਾ ਰਿਹਾ, ਮਾਸ ਖਾ ਰਿਹਾ, ਕਿਆ ਖਾਧਾ ਕਿਆ ਪੈਦਾ ਹੋਏ, ਜਾਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਕੇਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਾਹਦੇ ਤੂੰ ਇੰਨੇ ਕੱਪੜੇ ਰੋਜ਼ ਖਰੀਦ ਖਰੀਦ ਕੇ ਪਾਉਣਾ ਪਿਆ, ਕਾਹਦੇ ਤੂੰ ਰੋਜ਼ ਨਵੇਂ ਤੋਂ ਨਵੇਂ ਆਪਣੇ ਬੈੱਡ ਦੀਆਂ ਚਾਦਰਾਂ ਬਦਲਣਾ ਪਿਆ ਪਲਕ ਦੀਆਂ। ਵੇਖੋ ਮੁੱਦਤ ਪਹਿਲਾਂ ਗੁਰਦੇਵ ਬਾਣੀ 'ਚ ਕਹਿ ਗਏ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਕਾਹਦੀਆਂ ਤੇਰੀਆਂ ਫੌਜਾਂ, ਕਾਹਦੇ ਤੇਰੇ ਸਿਰ 'ਤੇ ਚੌਰ ਕਰਨ ਵਾਲੇ ਤੇਰੇ ਅੱਗੇ ਜਿਹੜੇ ਚੌਰ ਬਰਦਾਰ ਨੇ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਬਹੁਤ ਕੋਈ ਤੂੰ ਇਕੱਠਾ ਕੀਤਾ ਪਰ ਚੇਤੇ ਰੱਖੀ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼, ਇੱਕ ਨਾਮ ਤੋਂ ਬਿਨਾਂ ਖਾਣਾ ਪਾਣਾ ਜੋ ਕੁਝ ਵੀ ਹੈ ਸਭ ਹੀ ਵਿਨਾਸ਼ ਹੋ ਜਾਣਾ, ਇਹਦਾ ਤੇਰੇ ਰੂਹਾਨੀਅਤ ਨਾਲ ਕੋਈ ਸੰਬੰਧ ਨਹੀਂ। ਹੁਣ ਇਸ ਤੋਂ ਅੱਗੇ 2-3 ਬਚਨ ਮੈਂ ਹੋਰ ਬਾਣੀ 'ਚੋਂ ਕਰਨੇ ਆ ਜੀ। ਇੱਕ ਜੈਤਸਰੀ ਕੀ ਵਾਰ 'ਚ ਪੌੜੀ ਹੈ ਸਤਿਗੁਰਾਂ ਦੀ, ਮੇਰਾ ਖਿਆਲ ਉਹ 'ਚ ਕੋਈ ਸੁੱਖ ਨਹੀਂ ਜਿਹੜਾ ਬੰਦੇ ਦਾ ਜ਼ਿਕਰ ਨਹੀਂ ਕੀਤਾ ਮਹਾਰਾਜ ਜੀ ਨੇ ਉਹ ਪੌੜੀ 'ਚ। ਮੈਂ ਸਿਰਫ ਅੱਜ ਬੇਨਤੀ ਕਰ ਰਿਹਾ ਖਾ ਲੈਣਾ ਅਤੇ ਪਾ ਲੈਣਾ ਕਿ ਬੰਦਾ ਇਹਦੀ ਆਖਰੀ ਮੰਜ਼ਿਲ ਹੀ ਜੀ, ਹਉਮੇ 'ਚ ਲੋਕ ਵਿਖਾਵਾ ਕਰ ਦਿਆਂਗੇ ਇੱਥੋਂ ਤੱਕ। ਤਾਂ ਮਹਾਰਾਜ ਕਿਹਾ
ਇਹ ਅੱਜ ਪੱਗਾਂ ਦੇ ਵੀ ਸਟਾਈਲ ਹੁੰਦੇ ਨਾ ਜੀ, ਇਹ ਪਾਣੀ 'ਚ ਇੱਕ ਤੁੱਕ ਹੁੰਦੀ ਹੈ, ਟੇਢੀ ਪਗਰੀ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਭਾਓ ਭਗਤ ਸੋ ਕਾਮਨਾ ਕੁਛ ਕਾ ਭਾਓ ਭਗਤ ਸਿਓ ਕਾਮਨਾ ਕਿਛ ਹੋਇਆ ਮੇਰੋ ਕਾਮ ਦੀਵਾਨ। ਇਹ ਦੋ ਤੁਕਾਂ ਦੇ ਅਰਥ ਸੁਣਿਓ, ਟੇਢੀ ਪਾਗ ਮਤਲਬ ਵਿਖਾਵੇ ਲਈ, ਉਂਝ ਦਸਤਾਰ ਸੋਹਣੀ ਤੋਂ ਸੋਹਣੀ ਸਜਾਉਣੀ ਚਾਹੀਦੀ ਹੈ, ਪਰ ਕਿਸੇ ਚੀਜ਼ ਨੂੰ ਖੌਮੇ ਨਾਲ ਜੋੜ ਕੇ ਨਹੀਂ ਵੇਖਣਾ, ਮੇਰੀ ਬੇਨਤੀ ਹੈ। ਅਤੇ ਜੇ ਮੈਂ ਇਸ ਕਰਕੇ ਪੱਗ ਦਾ ਬਣ ਰਿਹਾ ਸੋਹਣੀ ਕਿ ਲੋਕਾਂ 'ਚ ਖਲੋ ਕੇ ਲੋਕ ਵੇਖਣ, ਜੇ ਆਪਾਂ ਗੁਰੂ ਨਾਲ ਜੋੜ ਕੇ ਦਸਤਾਰ ਨੂੰ ਰੱਖਾਂਗੇ ਤਾਂ ਪਿਆਰਿਓ ਉਹ ਕਿਰਪਾ ਬਣ ਜਾਏਗੀ। ਅਤੇ ਜੇ ਆਪਾਂ ਕੱਪੜੇ ਸ਼ਸਤਰ ਬਸਤਰ ਆਪਣੀ ਈਗੋ ਨਾਲ ਜੋੜ ਲੈਣਾ, ਯਾਦ ਰੱਖਿਓ ਬਸ ਉਹ ਇੱਕ ਰੁਕਾਵਟ ਬਣ ਜਾਣਗੇ। ਇੱਕ ਪਾਸੇ ਬਾਣੀ 'ਚ ਇੱਕ ਬਚਨ ਹੁੰਦਾ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣਦਾ ਸਿਰ ਪੀ ਮਿੱਟੀ ਖਾਏ। ਹੁਣ ਇਹ ਤੁੱਕ ਨੂੰ ਧਿਆਨ ਨਾਲ ਸੁਣਿਓ, ਟੇਢੀ ਪਾਗ, ਇੱਕ ਤਾਂ ਪੱਗ ਟੇਢੀ ਬੰਨ ਲਈ, ਟੇਢੇ ਚੱਲੇ ਸਿੱਧਾ ਵੀ ਨਹੀਂ ਤੁਰਦਾ, ਪੁੱਠੀ ਚੱਲਦਾ, ਜੋ ਗੱਲ ਕਰਦਾ ਪੁੱਠੀ ਕਰੇਗਾ। ਟੇਢੇ ਚੱਲਣ ਦਾ ਮਤਲਬ ਇਹ ਨਹੀਂ ਕਿ ਉਹਦੀਆਂ ਲੱਤਾਂ ਖਰਾਬ ਹੋ ਗਈਆਂ, ਇਹਦਾ ਮਤਲਬ ਉਹ ਜ਼ਿੰਦਗੀ ਦੀ ਜਿਹੜੀ ਚਾਲ ਹੈ ਉਹ ਭਗਤਾਂ ਵਾਲੀ ਦੀ ਪੁੱਠੀ ਚੱਲਦਾ। ਟੇਢੀ ਪਾਗ ਟੇਢੇ ਚੱਲੇ ਅੱਗਿਆ ਲਾਗੇ ਵੀਰੇ ਖਾਨ। ਇਹ ਯਾਦ ਰੱਖੋ, ਇੱਥੇ ਵੀਰੇ ਦਾ ਲਫ਼ਜ਼ੀ ਅਰਥ ਆਪਣਾ ਮਾਲਵੇ ਵਾਲਾ ਵੀਰਾ ਨਹੀਂ, ਇੱਥੇ ਵੀਰਾ ਦਾ ਅਰਥ ਬੀੜਾ, ਅੱਜ ਨੂੰ ਮਹਾਰਾਜ ਨੇ ਕਿਹਾ ਪਾਨ ਸਵਾਰੀ ਕਹਿ ਪਾਨ ਦਾ ਬੀੜਾ, ਖਾਣ ਦਾ ਅਰਥ ਖਾਣ ਲੱਗ ਪਏ। ਟੇਢੀ ਪੱਗ ਬੰਨ ਲਈ ਟੇਢੇ ਤੁਰਨ ਲੱਗ ਪਏ, ਅਤੇ ਪਾਨ ਦੇ ਬੀੜੇ ਮੂੰਹ 'ਚ ਚਬਾਈ ਜਾਂਦੇ ਆ, ਜਿੱਥੇ ਜਾਂਦੇ ਆ ਪਾਨ ਚਬਾਉਂਦੇ ਆ। ਅਤੇ ਜੇ ਉਹਨੂੰ ਕਹੋ ਭਲਿਆ ਬੰਦਿਆ ਰੱਬ ਨੇ ਤੈਨੂੰ ਜਵਾਨੀ ਦਿੱਤੀ ਹੈ, ਤੈਨੂੰ ਇੰਨਾ ਕੁਝ ਦਿੱਤਾ ਬੰਦਗੀ ਕਰ, ਉਹ ਕਹਿੰਦਾ ਅਸੀਂ ਹਕੂਮਤ ਕਰਨ ਵਾਸਤੇ ਆਏ, ਅਸੀਂ ਰੱਬ ਦੇ ਦਾਸ ਬਣਨ ਵਾਸਤੇ ਨਹੀਂ ਆਏ। ਇਹ ਇਹੀ ਕੁਝ ਹੈ ਨਾ ਜੀ, ਉੱਥੇ ਤੁੱਕ ਹੈ ਭਾਓ ਭਗਤ ਸਿਓ ਕਾਮ ਨਾ ਕਛ ਹੋਵੇ, ਮੇਰਾ ਕੋਈ ਕੰਮ ਨਹੀਂ ਪਰਮਾਤਮਾ ਦੀ ਪ੍ਰੇਮਾ ਭਗਤੀ ਨਾਲ, ਮੇਰਾ ਕੰਮ ਕਿਹਦੇ ਨਾਲ ਹੈ ਕਿ ਮੇਰੋ ਕਾਮ ਦੀਵਾਨ। ਦੀਵਾਨ ਦਾ ਲਫ਼ਜ਼ੀ ਅਰਥ ਆ ਗੁਰਮਤਿ, ਦੀਵਾਨ ਨਹੀਂ, ਦੀਵਾਨ ਦਾ ਅਰਥ ਹੈ ਹਕੂਮਤ। ਅਸੀਂ ਹਕੂਮਤਾਂ ਕਰਨ ਵਾਸਤੇ ਐਸ਼ਾਂ ਕਰਨ ਵਾਸਤੇ ਹੈ, ਭਗਤਾਂ ਦਾ ਕੰਮ ਭਗਤੀ ਦਾ ਕੰਮ ਅਤੇ ਵਿਹਲੜਾਂ ਦਾ ਹੈ। ਜਿਹੜੇ ਸ਼ਬਦ ਅਸੀਂ ਅੱਜ ਵਰਤਦੇ ਹਾਂ ਬਾਬਾ ਜੀ ਨੇ ਬਾਣੀ 'ਚ ਕਹੇ। ਇੱਕ ਪੌੜੀ ਦਾ ਪਾਠ ਆਪਾਂ ਕਰਨੇ ਹਾਂ ਜੀ, ਮੈਂ ਸਿਰਫ ਬੇਨਤੀ ਹੈ ਜੇ ਇੱਕ ਪੱਖ ਰੱਖ ਰਿਹਾ ਬੰਦਗੀ ਤੋਂ ਬਿਨਾਂ ਪ੍ਰਵਾਨ ਨਹੀਂ, ਅਤੇ ਜੇ ਬੰਦਗੀ ਕਰਦਾ ਫਿਰ ਪ੍ਰਵਾਨ ਹੈ, ਬਿਲਕੁਲ ਹੈ ਮਹਾਰਾਜ ਜੀ ਦਾ। ਇੱਥੇ ਤਾਂ ਇੱਕ ਪੱਖ ਹੀ ਰੱਖਿਆ ਕਿ ਇਹੋ ਜਿਹੇ ਬੰਦੇ ਜਮਾਂ ਦੇ ਘਰ ਨੂੰ ਜਾਣਗੇ। ਉਸ ਪੌੜੀ ਹੈ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਸੁੰਦਰ ਸੇਜ, ਤੁਸੀਂ ਸਮਝ ਗਏ ਇਸ ਇਸ਼ਾਰੇ ਨੂੰ ਕਿ ਜੀਵਨ ਸਾਥੀ ਅਰਥ ਮੈਂ ਕਰਾਂਗਾ ਇਹਦੇ। ਬੰਦੇ ਦਾ ਜੀਵਨ ਸਾਥੀ ਵੀ ਖੁਸ਼ੀ ਹੁਸਨ ਵਾਲਾ ਹੈ, ਰੱਬ ਨੇ ਉਹਨੂੰ ਸੁੰਦਰਤਾ ਦਿੱਤੀ ਹੈ, ਕੋਈ ਦੁਨੀਆ ਦਾ ਸੁੱਖ ਨਹੀਂ ਜਿਹੜਾ ਉਹਦੇ ਘਰ ਵਿੱਚ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਜੋ ਕੁਝ ਮਨ 'ਚ ਉੱਠਦਾ ਉਹ ਸੁੱਖ ਮਾਣਦਾ, ਕਿਛ ਨਾ ਹੈ ਵਿਸੂਰੇ। ਪਰ ਬਾਬਾ ਜੀ ਧੰਨ ਗੁਰੂ ਅਰਜੁਨ ਦੇਵ ਜੀ, ਉਹਨਾਂ ਦਾ ਕਦੀ ਬਾਣੀ ਵੀ ਨਹੀਂ ਪੜ੍ਹੀ, ਨਿਤਨੇਮ ਵੀ ਨਹੀਂ ਕੀਤਾ। ਲੋਕ ਤਾਂ ਕਹਿੰਦੇ ਨੇ ਨਹੀਂ ਕੁਝ ਕਰਦਾ ਤੇ ਇਹਨੂੰ ਇੰਨਾ ਕੁਝ ਮਿਲਦਾ, ਆਪਾਂ ਤਾਂ ਰੱਬ ਨੂੰ ਇਹ ਸੋਚਿਆ ਨਾ, ਜਿਹਨੂੰ ਪੈਸੇ ਜ਼ਿਆਦਾ ਮਿਲ ਗਏ ਉਹ ਰੱਬ ਹੀ, ਉਹ ਰੱਬ ਉਹਦਾ ਹੀ ਹੈ, ਹਾਂਜੀ, ਜਿਹਨੂੰ ਨਹੀਂ ਮਿਲੇ ਉਹਦਾ ਫਾਇਦਾ ਹੀ ਕੋਈ ਨਹੀਂ। ਮਹਾਰਾਜ ਜੀ ਇਹ ਇੰਨਾ ਕੁਝ ਕਰ ਰਿਹਾ, ਮਹਾਰਾਜ ਕਹਿੰਦੇ ਸੋ ਪ੍ਰਭ ਚੇਤਨਾ ਵੀ ਬਿਸ਼ਟ ਆ ਕੇ ਕੀਰੇ, ਹੈ ਸਭ ਕੁਝ, ਗੰਦਗੀ ਦਾ ਕੀੜਾ ਹੈ, ਗੰਦ ਭੋਗ ਰਿਹਾ ਅਤੇ ਇੱਕ ਦਿਨ ਦੁਨੀਆਂ ਤੋਂ ਚਲਾ ਜਾਏਗਾ। ਹੁਣ ਦੂਜਾ ਪੱਖ ਆਪਾਂ ਲੈਣਾ, ਕਿਉਂਕਿ ਹਰ ਇੱਕ ਦੀ ਆਪੋ ਆਪਣਾ ਤਰੀਕਾ ਹੈ ਜੀ। ਕੱਪੜਿਆਂ ਦਾ ਰੰਗ ਲੋਕ ਪਸੰਦ ਕਰਦੇ ਆ, ਖਾਣ ਨੂੰ ਪਸੰਦ ਕਰਦੇ ਆ। ਦੇਖੋ ਜੇ ਬਾਹਰ ਦੇ ਰੰਗ ਨੂੰ ਪਸੰਦ ਕਰਨੇ ਤਾਂ ਅੰਦਰ ਨੂੰ ਤਾਂ ਰੰਗ ਚਾਹੀਦਾ ਨਾ, ਜੇ ਜੀਭ ਦਾ ਚਸਕਾ ਭਾਲਨੇ ਪਏ ਤਾਂ ਅੰਦਰ ਮਨ ਨੂੰ ਵੀ ਤਾਂ ਕੋਈ ਚਾਹੀਦਾ ਨਾ। ਦੋ ਬਚਨ ਮੈਂ ਗੁਰੂ ਸਾਹਿਬ ਦੇ ਸਾਂਝੇ ਕਰਾਂਗਾ, ਗੁਰੂ ਨਾਨਕ ਸਾਹਿਬ ਦੇ ਨਹੀਂ ਜੀ। ਇੱਕ ਬਚਨ ਹੈ, ਕਈਆਂ ਨੂੰ ਲਾਲ ਰੰਗ ਬੜਾ ਪਸੰਦ ਹੁੰਦਾ, ਹਾਂਜੀ, ਲਾਲ ਰੰਗ ਦੀ ਦਸਤਾਰ, ਉਂਝ ਵੈਸੇ ਦੇਖੋ ਮਰਿਆਦਾ ਤੋੜਨੀ ਨਹੀਂ ਚਾਹੀਦੀ। ਸਾਡੇ ਜਿਹੜੇ ਚਾਰ ਰੰਗ ਨੇ ਉਹ ਤਾਂ ਪ੍ਰਚਾਰਕ ਜੋ ਮਨ 'ਚ ਆਉਂਦਾ ਉਹ ਕਰੀ ਜਾਂਦੇ, ਚੜਾਉਣ ਵਾਸਤੇ ਹੀ ਕਰਦੇ ਨੇ ਨਾ। ਸਾਡੇ ਕੋਲ ਚਿੱਟਾ ਰੰਗ ਹੈ, ਬਸੰਤੀ ਰੰਗ ਹੈ, ਸੁਰਮਈ ਰੰਗ ਹੈ, ਇਹ ਨੀਲਾ ਰੰਗ ਅਸੀਂ ਪਾਉਂਦੇ, ਚਾਰ ਹੀ ਸਾਡੇ ਨਾ। ਚਲੋ ਜਿੰਨੇ ਕੁ ਸਾਨੂੰ ਜੋ ਮਰਿਆਦਾ ਪੁਰਾਣੀ ਸੱਜਣਾ ਨੇ ਦੱਸਿਆ। ਹੁਣ ਮਹਾਰਾਜ ਕਹਿੰਦੇ ਕਈਆਂ ਦਾ ਦਿਲ ਕਰਦਾ ਮੈਂ ਲਾਲ ਸੋਹਾ ਸੁਰਖ ਰੰਗ, ਜਿਹਨੂੰ ਕਹਿੰਦੇ ਸੁਰਖ ਰੰਗ, ਸੁਰਖ ਨੂੰ ਲਾਲ ਹੀ ਕਹਿੰਦੇ ਆ ਜੀ, ਲਾਲ ਰੰਗ ਪਾਉਣਾ। ਕਈ ਕਹਿੰਦੇ ਨੇ ਅਸੀਂ ਚਿੱਟੇ ਰੰਗ ਨੂੰ ਪਸੰਦ ਕਰਨੇ ਹਾਂ, ਕਈ ਬੰਦੇ ਨੀਲਾ ਰੰਗ ਬਹੁਤ ਪਸੰਦ ਕਰਦੇ ਆ, ਕਈ ਸੱਜਣ ਕਮਰ ਕੱਸਾ ਲਾ ਕੇ ਹਰ ਵੇਲੇ ਰੱਖਦੇ ਆ, ਕਈ ਸੱਜਣ ਖੁੱਲ੍ਹੇ ਚੋਲੇ ਪਾਉਣੇ ਪਸੰਦ ਕਰਦੇ ਆ। ਯਾਦ ਰੱਖਿਓ ਇਹ ਹੈ ਨਾ ਜੀ, ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ,
ਉਹਨਾਂ ਹਰ ਬਾਹਰ ਦੀ ਦਿਸਦੀ ਹੋਈ ਚੀਜ਼ ਦੇ ਅਰਥ ਰੂਹਾਨੀ ਕੀਤੇ ਆ। ਹੁਣ ਇਹ ਸ਼ਬਦ ਹੈ, ਸ੍ਰੀ ਰਾਗ ਦਾ ਸ਼ਬਦ ਹੈ, ਰੱਤਾ ਪਹਿਨਣ, ਮਨ ਰੱਤਾ, ਸਫੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਚਲੋ ਮੈਂ ਸ਼ਬਦ ਪੜ੍ਹ ਦਿੱਤਾ ਇੱਕ ਪਤਾ, ਇਹਦੇ ਅਰਥ ਕੀ ਨੇ? ਮਹਾਰਾਜ ਕਹਿੰਦੇ ਰੱਤਾ ਪਹਿਨਣ ਮਨ ਰੱਤਾ, ਤੂੰ ਜੇ ਚਮੜੀ ਉੱਤੇ ਚਾਹਨਾ ਮੈਨੂੰ ਲਾਲ ਰੰਗ, ਸੁਰਖ ਰੰਗ ਮੈਨੂੰ ਪਸੰਦ ਹੈ। ਉਹ ਭਲੇ ਬੰਦੇ ਆ, ਬਾਹਰੋਂ ਲਾਲ ਕੱਪੜੇ ਪਾਉਣ ਵਾਲੇ ਆ, ਆਪਣੇ ਮਨ ਨੂੰ ਵੀ ਲਾਲ ਰੰਗ ਦੇ ਵਿੱਚ ਰੰਗ ਲੈ, ਸੱਚੀ ਮੁੱਚੀ ਪਤਾ ਲੱਗੇਗਾ ਤੇਰਾ ਲਾਲ ਰੰਗ ਇਹ ਵਿਆਖਿਆ ਕਰੇਗਾ। ਜਿੰਨੇ ਬੰਦੇ ਨੇ ਲਾਲ ਸੁਰਖ ਕੱਪੜਾ ਪਾਇਆ ਇਹ ਅੰਦਰੋਂ ਵੀ ਲਾਲ ਹੋਇਆ ਪਿਆ, ਜਿਹਨੂੰ ਬਾਬਾ ਜੀ ਨੇ ਕਿਹਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਰੱਤਾ ਪਹਿਨਣ ਮਨ ਰੱਤਾ, ਜੇ ਤੂੰ ਸੁਰਖ ਰੰਗ ਪਾਉਣਾ ਪਸੰਦ ਕਰਨਾ ਤੇ ਸ਼ਬਦ ਦੀ ਕਮਾਈ ਇੰਨੀ ਕਰ ਕਿ ਤੇਰਾ ਮਨ ਰੰਗਿਆ ਜਾਏ, ਪਰਮਾਤਮਾ ਮਿਹਰ ਕਰੇ ਤੈਨੂੰ ਚਿਹਰੇ ਤੇ ਕੋਈ ਰੰਗ ਲਾਉਣ ਦੀ ਲੋੜ ਨਾ ਪਏ, ਤੇਰੇ ਚਿਹਰੇ ਦੀ ਲਾਲੀ ਦੱਸੇ ਅੰਦਰੋਂ ਰੰਗਿਆ ਹੋਇਆ ਹੈ। ਰੱਤਾ ਪਹਿਨਣ ਮਨ ਰੱਤਾ। ਹੁਣ ਅਗਲਾ ਜੀ ਸਫੇਦੀ, ਆਪਾਂ ਵੈਸੇ ਸ਼ਬਦ ਸਫੈਦ ਵਰਤਨੇ ਆ ਨਾ ਜੀ, ਉੱਥੇ ਪੱਪੇ ਨਾਲ ਲਿਖਿਆ ਮਹਾਰਾਜ ਨੇ, ਆਪਾਂ ਉਹ ਵੀ ਪੜ੍ਹਨ ਦਾ ਬਦਲਣਾ ਨਹੀਂ। ਸਫੇਦੀ, ਜੇ ਤੂੰ ਚਿੱਟੇ ਕੱਪੜੇ ਪਸੰਦ ਕਰਨਾ, ਉੱਜਲ ਪਹਿਰੇ ਕੱਪੜੇ, ਚਿੱਟੇ ਕੱਪੜੇ ਪਸੰਦ ਕਰਨਾ। ਸਤਦਾਨ, ਉਂਝ ਵੈਸੇ ਕਈ ਵਿਦਵਾਨਾਂ ਨੇ ਸਤ ਦਾ ਅਰਥ ਵੀ ਦਾਨ ਕੀਤਾ, ਸਤਦਾਨ ਦਾ ਅਰਥ ਸੱਚੇ ਸ਼ਬਦ ਦਾ ਦਾਨ ਕਰ, ਇਹ ਤੇਰੀ ਚਿੱਟੀ ਪੁਸ਼ਾਕ ਬਣ ਜਾਏਗੀ ਸੱਚ ਸ਼ਬਦ ਦਾ। ਕਿਉਂਕਿ ਫਿਜਿਕਸ ਵੀ ਕਹਿੰਦੀ ਆ ਨਾ ਜੀ, ਚਿੱਟਾ ਰੰਗ ਜਿਹੜਾ ਉਹ ਜਜ਼ਬ ਨਹੀਂ ਕਰਦਾ, ਚਿੱਟਾ ਰੰਗ ਜਿਹੜਾ ਉਹ ਛੱਡਦਾ, ਕਾਲਾ ਰੰਗ ਜਜ਼ਬ ਕਰਦਾ, ਚਿੱਟਾ ਨਹੀਂ ਕਰਦਾ। ਇਹ ਕਾਰਨ ਸੁਲਾਹ ਕੁਲ ਜਿਹੜਾ ਰੰਗ ਹੈ ਉਹ ਚਿੱਟਾ ਰੰਗ ਹੈ। ਮੈਂ ਪਿਛਲੇ ਦਿਨ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥ ਵਿੱਚ ਜਿਹੜਾ ਬਾਜ ਹੈ ਉਹ ਸ਼ਵੇਤ ਬਾਗ ਹੈ, ਉਹ ਚਿੱਟਾ ਬਾਜ ਹੈ। ਇਹ ਮੀਰੀ ਅਤੇ ਪੀਰੀ ਦੀ ਵਿਆਖਿਆ, ਕਿਉਂਕਿ ਬਾਜ ਜਿਹੜਾ ਹੈ ਉਹ ਸਿਪਾਹੀ ਦੀ ਵਿਆਖਿਆ ਕਰਦਾ, ਅਤੇ ਚਿੱਟਾ ਰੰਗ ਜਿਹੜਾ ਉਹ ਸੁਲਾਹ ਕੁਲ ਅਤੇ ਕੁਰਬਾਨੀ ਦੀ ਵਿਆਖਿਆ ਕਰਦਾ। ਚਿੱਟਾ ਰੰਗ ਜਿਹੜਾ ਉਹ ਆਪਣੇ ਆਪ 'ਚ ਕੁਝ ਨਹੀਂ ਜਜ਼ਬ ਕਰਦਾ, ਉਹ ਵੰਡਦਾ ਹੀ ਵੰਡਦਾ ਹੈ। ਮਹਾਰਾਜ ਕਹਿੰਦੇ ਜੀ ਚਿੱਟਾ ਰੰਗ ਪਾਈ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਹ ਤੁਰ ਕੀ ਬਾਣੀ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ। ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ ਔਸ਼ਧੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ

0: ਜਾਂ ਕੀ ਟਹਿਲ ਪਾਵੈ ਦਰਦ ਹਮਾਨ
1: ਸਭ ਸਾਰਾ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਧਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਵੋ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇਵ ਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮ ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਲ ਤੁਮ ਹੀ ਜਾਨੀ।

0: ਸੀ ਜਈ ਮੇਰਾ ਨਾਮ ਹੈ ਪਤ ਜਾਏ ਅਸ਼ਟਪਦੀ
1: ਦਸ ਵਸੂਲੇ ਪਾਛੇ ਪਾਵੈ
0: ਏਕ ਬਸਤ ਕਾਰਨ ਬਿਖੋ ਟਕਵਾਵੈ
1: ਏਕ ਭੀਨਾ ਦੇ ਦਸ ਪੀ ਹਿਰਲੇ
0: ਦੋ ਮੂੜਾ ਕੋ ਕਹਾ ਕਰੇ
1: ਜਿਸ ਠਾਕੁਰ ਸਿਓ ਨਾਹੀ ਚਾਰਾ
0: ਠਾਕੁਰ ਕੀ ਜੈ ਸਦ ਨਮਸਕਾਰ
1: ਜਾਪੇ ਮਨ ਲਾਗਾ ਪ੍ਰਭ ਮੀਠਾ
0: ਸਰਵ ਸੁਖਤਾ ਹੋ ਮਨ ਬੁੱਠਾ
1: ਜਿਸ ਜਨ ਆਪਣਾ ਹੁਕਮ ਮਨਾਇਆ
0: ਸਰਵ ਸੋਕ ਨਾਨਕ ਤਿਨ ਪਾਇਆ
1: ਅਗੰਤ ਸ਼ਾਹ ਆਪਣੀ ਦੇ ਰਾਸ
0: ਆਤ ਪੀਤ ਵਰਤੈ ਅਨੰਤ ਉਲਾਸ
1: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਖੋਵੈ
0: ਮੋਰਸ ਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸਤ ਸਾਗਰ ਰੱਖੈ
0: ਰੋਕੀ ਆਗਿਆ ਮਨੈ ਮੱਥ
1: ਉਸ ਤੇ ਚੌਗਣ ਕਰੈ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਂਤ ਮਾਇਆ ਕੇ ਹਿਤ
0: ਸਰਬਰ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ
0: ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ
0: ਲਪਟ ਰਿਓ ਤੈ ਅੰਦੈ ਆਧਾਰ
1: ਘਟਾਉ ਸਿਉ ਜੋ ਲਾਵੈ ਨੇਹ
0: ਤਾਕੋ ਹਾਥ ਨ ਆਵੈ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ
0: ਮਿਥਿਆ ਹੋਮੈ ਮਮਤਾ ਮਾਇਆ
1: ਮਿਥਿਆ ਰਾਜ ਜੋਬਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਸੀ ਅਸੁ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
1: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
1: ਸਿਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣਹੇ
0: ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਜਨਮ ਪਰ ਵਿਕਾਰ ਕੁਤਾ ਵਹੇ
0: ਮਿਥਿਆ ਮਨ ਪਰ ਲੋਭ ਲਬਾਵੈ
1: ਮਿਥਿਆ ਤਨ ਨਹੀਂ ਪਰ ਉਪਕਾਰਾ
0: ਮਿਥਿਆ ਬਾਸ ਨੇਤ ਵਿਕਾਰਾ
1: ਬਿਨ ਬੂਝੇ ਮਿਥਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਖਤ ਕੀ ਆਰਜਾ
0: ਸਾਚ ਬਿਨਾ ਕਹਿ ਹੋਵਤ ਸੁਚਾ
1: ਬਿਰਥਾ ਨਾਮ ਬਿਨਾ ਤਰ ਅੰਧ
0: ਮੁਖਿਆ ਉਠਤਾ ਕਹਿ ਦੁਰਗੰਧ
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
0: ਏਕ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇਜ ਅੰਧ ਦੇ ਘਟ ਬਸਿਓ ਹਰ ਨਾਉ
0: ਨਾਨਕ ਤਾ ਕਹਿ ਬਲ ਬਲ ਜਾਉ
1: ਰਹਿਤ ਅਵਰ ਕਛ ਅਵਰ ਕਮਾਵਤ
0: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ
0: ਬਾਹਰ ਭੇਕ ਨ ਕਾਹੂ ਭੀਨ
1: ਅਵਰ ਉਪਦੇਸੈ ਆਪ ਨ ਕਰੈ
0: ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਪ੍ਰਭ ਆਪ
0: ਜਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਉਨ ਜਨ ਚਰਨ ਪੁਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
0: ਆਪਣਾ ਕੀਆ ਆਪੈ ਮੰਨੈ
1: ਆਪੇ ਆਪ ਆਪ ਕਰਤ ਨਵੇਰਾ
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਪਾਪ ਸਿਆਨਪ ਸਕਲ ਤੇ ਰਹਿਤ
0: ਸਭ ਕੁਛ ਜਾਣੈ ਆ ਤੁਮ ਕੀ ਰਾਹਤ
1: ਜਿਸ ਭਾਵੈ ਤਿਸ ਲਏ ਲੜ ਲਾਏ
0: ਥਾਂ ਥਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਕ

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ,
0: ਆਪਨ ਤਬ ਕਹਿ ਦੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਵੈਰ ਵਿਰੋਧਕ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਤਬ ਹਰਕ ਸੋ ਕੋ ਕਸੈ ਵਿਆਪਤ,
1: ਜਬ ਆਪਨ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ,
1: ਜਬ ਏਕ ਹੀ ਹਰ ਅਗਮ ਅਪਾਰ,
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਤਬ ਸ਼ਿਵ ਸ਼ਕਤ ਕਹੋ ਹਿਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿੱਤਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਭਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਬ ਕਲਾ ਆਪੇ ਪ੍ਰਵੀਨ,
0: ਜੈ ਵੇਦਕ ਦੇਵ ਕਹਾਂ ਕਉ ਚੀਨ,
1: ਜਬ ਆਪਨ ਆਪ ਆਪੁਰ ਧਾਰੈ,
0: ਸ਼ਗਨ ਆਪ ਸ਼ਗਨ ਕਹਾਂ ਵਿਚਾਰੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਛਲ ਅਸ਼ੇਦ ਅਭੇਦ ਸਮਾਇਆ,
0: ਮੁਹਾਂ ਕਿਸੈ ਵਿਆਪਤ ਮਾਇਆ,
1: ਆਪਸ ਕੋ ਆਪੇ ਆਦੇਸ਼,
0: ਜੈ ਗੁਰ ਕਾ ਨਾਹੀ ਪ੍ਰਵੇਸ਼,
1: ਜੈ ਏਕ ਏਕ ਏਕ ਭਗਵੰਤਾ,
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਜੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪਸ ਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜੈ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਹੋ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਨਾਨਕ ਪ੍ਰਕਾਰ ਕੀ ਉਪਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਤਹਿ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਕਾ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ, ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ, ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਾਂ ਕੋ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੂ ਆਜ ਸਮਨੋ ਬਿਸਾਰੈ,
1: ਜਿਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਏਕੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਾਨੋ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਪ੍ਰਭ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੇ,
1: ਜਨ ਲਾਗਾ ਹਰ ਇੱਕ ਕੈ ਨਾਈ,
0: ਜਿਸ ਕੀ ਆਸ ਨ ਪ੍ਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਈ,
1: ਇਸੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋੜ ਭਏ ਨਿਰਵੈਰ,
0: ਹਰ ਦਿਨ ਪੂਜਿਆ ਗੁਰ ਕੇ ਪੈਰ,
1: ਇਹ ਲੋਕ ਸੁਖੀ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਧਰਨ ਕਾ ਇਹ ਸੁਭਾਵ,
1: ਆਠ ਪੈਰ ਪ੍ਰਭ ਦੇਖੋ ਹਨੇਰਾ,
0: ਮਟਿਆ ਗਿਆਨ ਬਿਨ ਸਹਿ ਅੰਧੇਰਾ,
1: ਸੁਣ ਉਪਦੇਸ਼ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੋਏ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦਿਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਾਉ ਜਾਏ,
1: ਸੱਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਧੈ ਖੇਪ ਤੁਮਾਰੀ,
1: ਏਕ ਆਟੇਕ ਰਖੋ ਮਨ ਮਾਹੀ,
0: ਨਾਨਕ ਪਹੁਰ ਨ ਆਵੇ ਜਾਹੀ,
1: ਜਿਸ ਤੇ ਦੂਰ ਕਹਾਂ ਕੋ ਜਾਏ,
0: ਉਭਰੇ ਰਾਖਣ ਹਾਰ ਧਿਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ,
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ,
1: ਚਰਨ ਕਮਲ ਜਾਂ ਕੀ ਅਨੂਪ,
0: ਸਫਲ ਦਰਸ਼ਨ ਸੁੰਦਰ ਹਰ ਰੂਪ,
1: ਭਾਨ ਸੇਵਾ ਸੇਵਕ ਪਰਵਾਨ,
0: ਅੰਤਰ ਜਾਮੀ ਪੁਰਖ ਪ੍ਰਧਾਨ,
1: ਜਿਸ ਮਨ ਬਸੈ ਸੋਹਤ ਨਿਹਾਲ,
0: ਤਾਕੇ ਨਿਕਟ ਨ ਆਵਤ ਕਾਲ,
1: ਅਮਰ ਭਏ ਅਮਰਾ ਪਦ ਪਾਇਆ,
0: ਸਾਧ ਸੰਗ ਨਾਨਕ ਹਰਿ ਧਿਆਇਆ, ਸਲੋਕ
1: ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ,
0: ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੇ
0: ਚਾਰ ਕੁੰਟ ਦਾ ਦਿਸੈ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਾਰ ਖੇਲੇ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤੇ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੇ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਜ
1: ਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੋਹੇ
0: ਆਪ ਮਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਤਨ ਸਲੋਕ ਸਾਧ ਕੇ ਬਚਨ
1: ਮਲੀਕ ਲਾਲ ਇਹ ਰਤਨ
0: ਸੁਣਤ ਕਮਾਪਤ ਹੋਤ ਉਧਾਰ
1: ਆਪ ਤ੍ਰੈਲੋਕੈ ਨਿਸਤਾਰ
0: ਸਫਲ ਜੀਵਨ ਸਫਲ ਤਾਂਕਾ ਸੰਗ
1: ਜਾਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਤ ਵਾਜੈ
1: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
0: ਰੱਖੇ ਗੋਪਾਲ ਮਹਾਂਤ ਕਹਿ ਮਾਥੇ
1: ਨਾਨਕ ਉਦਰੇ ਤਿਨ ਕੈ ਸਾਥੇ
0: ਸਰਨ ਜੋਗ ਸੁਣ ਸਰਨੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਭ ਰੀਨ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਆਲ ਜੰਜਾਲ ਵਿਕਾਸ ਤੇ ਰਹਤੇ
1: ਰਾਮ ਨਾਮ ਸੁਣ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਰਵਹੀ ਖੇਪ ਹਮਾਰੀ
0: ਪ੍ਰਭ ਕੀ ਉਸਤ ਕਰੋ ਸੰਤ ਮੀਤ
1: ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸਹੋਤ ਨਿਧਾਨ
0: ਸਭ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ
1: ਲਹਰ ਨ ਹੋਵੇ ਆਵਨ ਜਾਨ
0: ਹਰ ਧਨ ਖਾਟ ਚਲੇ ਜਨ ਸੋਏ
1: ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਧ
1: ਬੁੱਧ ਗਿਆਨ ਸਰਬ ਤਹ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਕਾਸ
1: ਸਭ ਮੱਤ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਮਦਰਸ਼ੀ ਏਕ ਦ੍ਰਿਸ਼ਟੇਤਾ
0: ਇਹ ਫਲ ਤਿਸ ਜਨ ਕੈ ਮੁਖ ਭਨੀ
1: ਗੁਰੂ ਨਾਨਕ ਨਾਮ ਬਚਨ ਮਨ ਸੁਣੇ
0: ਇਹੋ ਨਿਧਾਨ ਜਪੈ ਮਨ ਕੋਈ
1: ਸਭ ਜੁਗ ਮੈਂ ਤਾਂ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ
1: ਸਮਰਤ ਸ਼ਾਸਤਰ ਵੇਦ ਵਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਗੋਬਿੰਦ ਭਗਤ ਕੈ ਮਨ ਬਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ
1: ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾਂ ਕੈ ਮਸਤਕ ਕਰਮ ਪ੍ਰਭ ਆਏ
1: ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਜਨਮ ਮਰਨ ਤਾਂ ਕਾ ਦੁਖ ਨਿਵਾਰੈ
1: ਦੁਰਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
1: ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਭੈ ਭਰਮ
1: ਸਾਧ ਨਾਮ ਨਿਰਮਲ ਤਾਂ ਕੇ ਕਰਮ
0: ਸਭ ਤੇ ਊਚ ਤਾਂ ਕੀ ਸੋਭਾ ਬਨੀ
1: ਨਾਨਕ ਇਹ ਗੁਣ ਨਾਮ ਸੁਖ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾਚ ਨਿਕਾਚ।
1: ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ।

0: ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਏ।
1: ਪਹਿਲਾ ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ।

ਬੋੜੀ ਨਾਨਕ ਜੀ ਉਪਾਇ ਕੇ ਲਿਖਣਾ ਮੈਂ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ। ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜੁਗ ਚਾਲਿਆ। ਤੇਰੇ ਨਾਇਰ ਤੇਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਬੇ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲੰਘੇ ਫੇਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ।

ਪੈਬ ਚ ਪਾਉਣ ਮੈਂ ਸਦਭਾਉ ਪੈਬ ਚੱਲੇ ਲੱਖ ਦਰਿਆਓ ਪੈਬ ਜਗਨ ਕਡੇ ਵਿਗਾਰ ਪੈਬ ਧਰਤੀ ਦੱਬੀ ਪਾਰ ਪੈਬ ਚਿੰਦ ਫੇਸਰ ਪਾਰ ਪੈਬ ਚ ਰਾਜਾ ਧਰਮ ਦੁਬਾਰ ਪੈਬ ਸੂਰਜ ਪੈਬ ਚੰਦ ਕੋ ਕਲੋਰੀ ਤਲਤਮਾ ਅੰਤ ਪੈਬ ਸਿੱਧ ਪੁਸੁਰ ਨਾ

ਕਿਤੇ ਰਾਮ ਰਵਾੜ, ਕਿਤੇ ਕਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੇ ਚਮਕ ਤੇ ਗੜਮੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕਦਹ ਬਾਜ਼ਾਰ,

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਓ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਭਉਂਦਿਆਂ ਗਣਤਨ ਅੰਤ ਬੰਧਨ ਬੰਧ ਭਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲੇ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ।

ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਗੁਨਹ ਨੀਜ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ ਕੋਰ

0: ਸ਼ਲੋਕ ਮਹਲਾ ਪਹਿਲਾ ਹੋਮ ਚ ਆਇਆ ਹੋਮ ਚ ਗਿਆ ਹੋਮ ਚ ਜੰਮਿਆ ਹੋਮ ਚ ਮੁਆ ਹੋਮ ਚ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਸਚਿਆਰ ਕੂੜਿਆਰ ਹੋਮ ਚ ਪਾਪੁਨ ਵਿਚਾਰ ਹੋਮ ਨਰਕ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮੁੱਖ ਮੁੱਖ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੇ ਕਿੱਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ ਹੋਮੇ ਇਹੋ ਹੁਕਮ ਹੈ ਪੈ ਕਿਰਤ ਫਿਰਾਹੇ ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸਮਾਹੀ ਕਿਰਪਾ ਕਰੇ ਜੇ ਆਪਣੀ ਤਾਂ

ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਬੌੜੀ ਸੱਚਾ ਸਾਹਿਬੇਗ ਤੁਝਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹਤ ਸੇ ਮਿਲੇ ਸੱਚ ਤਾ ਤਿੰਨੇ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿੰਦ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।

ਪੌੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਰਨ ਪੂਜਨ ਆਪਣਾ ਅਨਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਲ ਮੰਗਾ ਜੇ ਤੁਝੇ ਧਿਆਇੰਦੇ ਤਿਲ ਮੰਗਾ।

ਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ।

0: ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਲ ਬੇਤਾਲ ਬੀਓ ਬੀਜ ਬਦਲੈ ਕੇ ਅਬ ਕਿਉਂ ਕਵੇ ਦਾਲ ਜੇ ਕੋ ਤਾਂ ਕਵੇ ਰੁਤੀ ਹੁਰਤ ਹੋਏ ਨਾਨ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਏ ਸਰੂ ਪਤਨ ਹੋਏ ਨਾਨਕ ਭਗਤੀ ਜੇ ਰਪੇ ਪੂੜੇ ਸੋਏ ਨਾ ਕੋਏ
1: ਮਹੱਲਾ ਪਹਿਲਾ ਲਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਵਿਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਜਿਤ ਗਿਆਨ ਹੋਣੀ ਪਾਹੇ ਪ੍ਰੇਮ ਉਰਦਾਰ ਗਿਆਨੀ ਨੇ ਚੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਖੁਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਹੈ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਗੁਰਦਾਮ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ।

ਹੋੜ ਜੁੱਤੇ ਅੰਦਰ ਸਭ ਕੋ ਵੇਖਣ ਦੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤ ਨਿਸਰੇ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸਰਤਾ ਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ

ਪੁਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

0: ਲੋਡ ਪਾਈਆਂ ਲੋਡ ਪਾਈਆਂ।
1: ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਦ ਪਾਈਆਂ ਸਹਿ ਤੁੱਠੇ ਨੌ

ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਲੀਕ ਚੋ ਤਿਸਦਾ ਥਾਂ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਇਆ ਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ।

ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ।

ਕਹੇ ਬਹੁ ਪੁੰਜ ਖਪੈਗੇ ਸਾਧ ਸਮੂਹ ਪਰ ਸੰਨ ਫਿਰੈ ਜਗ ਸਤਰ ਸਭ ਅਵ ਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਤ ਅਬ ਜੋਨ ਤਰ ਲੋਕੋ ਰਾਜ ਕਰੈਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਾ

ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡ ਜੇ ਰਜ ਸੇ ਤਜਕੀਨੀ ਉਤ ਭੁਜ ਖਾਨ ਬਾਹੁਰ ਰਚ ਦੀਨੀ ਕਉ ਫੂਲ ਰਾਜਾ ਹੋਇਆ ਬੈਠਾ ਕਉ ਸਿਮਟ ਭਯੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵਾਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੋ।

ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਈ ਆ, ਕਹਿ ਦੇ ਪਵਿੱਤ ਸੁਣਦੇ ਪਵਿੱਤ।

ਜਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਵੇ ਹਾਰਿਆ ਜੀਆਹ ਨਿਰਮਲ ਬਾਰਾਹ ਨਿਰਮਲ ਬਾਰਾਹ ਤਾਂ ਨਿਰਮਲ ਜੀਆਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸਿਮਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਇਆ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪ੍ਰਣੈ ਗੁਰ ਬਿਨਾ ਵਰਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ।

ਕਹਿ ਨਾਨਕ ਨੇਤਰਾਂ ਦਿਸੇ ਸਤਿਗੁਰ ਮਿਲੈ ਦਿਬ ਦ੍ਰਿਸ਼ਟ ਹੋਈ। ਇਹ ਸਰਵਣ ਹੁਮੇ ਰਿਹਾ ਸਾਚਾ ਸੁਣਨੈ ਨੋ ਪਠਾਏ, ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤਿ ਬਾਣੀ।

ਕਿਆਣ ਡਿਠ ਕੀਤਾ ਤਿੰਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਆਰਿਆ, ਸਿੱਖੀ ਕੇ ਸਾਂਸਵਾ

ਅਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਜ ਤਾਂ ਦੇਖ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ

ਤਾਂ ਖਾਲਸਾ ਜੀ ਅਨੁ ਬਖਸ਼ੋ ਜੀ ਨੇ ਮਾਣਿਓ ਕੇ ਮਾਣਦ ਤਾਣਿਓ ਕੇ ਤਾਣਦ ਓਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ

ਗੁਰੂ ਜੀ ਆਪ ਜੀ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦੇ ਆ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀਓ, ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਸਤਿਗੁਰੂ ਜੀ ਗ੍ਰਿਸਤ ਮਾਰ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਚ ਅੱਗੇ ਵਧਾਉਣਾ, ਅੰਗ ਸੰਗ ਸਹਾਇਕ ਹੋਣਾ, ਚੜ੍ਹਦੀਆਂ ਕਲਾ ਕਰਨੀਆਂ। ਕੁਲਜੀਤ ਕੌਰ, ਸਵਨਪ੍ਰੀਤ ਕੌਰ,

ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨੇ, ਕਿਸੇ ਪ੍ਰਕਾਰ ਦੀ ਵਿਘਨ ਤਰੁੱਟੀ ਨਾ ਆਵਣ ਦੇਣੀ। ਮਾਤਾ ਅਮਰਜੀਤ ਕੌਰ, ਬੁੱਧ ਸਿੰਘ, ਸਤਿਗੁਰੂ ਜੀਆਂ ਨੂੰ ਮਾਰਸ ਕਿਰਪਾ ਕਰਕੇ ਸਿਰ ਤੇ ਮੇਰਾ ਪ੍ਰਤ ਰੱਖੋ। ਆਪਣੇ ਚਰਨਾਂ ਦਾ ਪਿਆਰ ਤੰਦਰੁਸਤੀ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜੋ। ਆਪ ਜੀ ਦਰ ਕਰਦੇ ਸੇਵ ਭਾਈ ਸੁਖ ਰਾਜ ਸਿੰਘ ਵੱਲੋਂ ਮਹਾਰਾਜ ਦੋ ਡੇ ਕੇਅਰ ਸਕੂਲ ਖੋਲੇ ਗਏ ਹਨ। ਅੱਜ ਉਹਨਾਂ ਦੀ ਫਾਈਨਲ ਰਿਪੋਰਟ ਆਉਣੀ ਹੈ। ਅਰਦਾਸ ਬੇਨਤੀ ਕਰਵਾਉਂਦੇ ਹਨ ਕਿ ਕਿਰਪਾ ਕਰਕੋ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਦੇ ਸਹਿਤ ਜੋ ਫਾਈਨਲ ਰਿਪੋਰਟ ਹੈ ਚੜ੍ਹਦੀਆਂ ਕਲਾ ਸਹਿਤ ਆਵੇ। ਅੰਗ ਸੰਗ ਸਹਾਇਕ ਹੋਣਾ ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਦਸਾਂ ਨਾਹਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਚਰਨਾਂ ਦਾ ਪਿਆਰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਕੰਮ ਜਿਹੜਾ ਇਹਨਾਂ ਦਾ ਸ਼ੁਰੂਆਤ ਕਰਵਾਉਣਾ ਹੈ। ਅਰਦਾਸ ਬੇਨਤੀ ਕਰਵਾਉਂਦੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਪਿਆ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵ ਭੋਗ ਹਰ ਰਾਏ। ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਛਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਜੀ ਨਾਲ ਕਰਦੇ ਸੇਵਕ ਕਮਲਜੀਤ ਕੌਰ ਕੋਮਲ ਕੌਰ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ। ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਰੇ

तिनका जन्म मरण दुख भारी गौर प्रसादी को विरला छूटै।

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕਿਰਪਾ ਕੀਤੀ ਹੈ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਦੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਕੱਲ ਨੂੰ ਸਾਧ ਸੰਗਤ ਜੀਓ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। 1 ਅਗਸਤ ਦਿਨ ਸ਼ਨੀਵਾਰ ਮੀਰੀ ਪੀਰੀ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਜੀਆਂ ਤੋਂ ਪ੍ਰਾਰੰਭ ਹੋਣਗੇ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vai guru.

Guru, Vai, Guru, Vai, Guru, Vai, Guru, Vai, Guru.

Guru, Vai, Guru, Vai.

Gur, vai, gur, vai.

Guru, Vai, Guru, Vai.

Why,

ਵਾਹਿਗੁਰੂ।

Vai guru

वाहे गुरु वाहे गुरु वाहे गुरु वाहे गुरु।

Vai guru.

वाहे गुरु।

Vai guru.

वाहे गुरु वाहे गुरु वाहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक।
0: जां कॉल किरण एट 604-581-1900।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
4: You're listening to KRPI 1550 Radio, Ferndale, Washington.
5: Gurbani Shabad Katha Kirtan Sund Vaste Sunde Raho Radio 1550 AM. Sant Maskeen Ji, Pai Pinderpal Ji, Pai Thakur Singh, Ate Kai Hor Gyani Te Maha Kaviyan Diyan Kathama Sunan Vaste Tune In Karo 1550 AM Radio Station.
6: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992-152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ ਅਤੇ ਬੀਸੀ ਹੌਟ ਹਾਊਸ ਟੋਮੈਟੋਜ਼ 98 ਸੈਂਟਸ ਨੂੰ ਪਾਊਂਡ।
3: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

सत्संग जी माहौल दे मुताबिक इतिहास दे कुछ पन्ने मुल्की हालात नू थोड़े इत्थों दे हालात नू सामने रखदे आया बयान करन दी निमाणी कोशिश करां। पेशतर सनेमर गुरदेव दी फतेह प्रवान करनी। वाहिगुरु जी का खालसा वाहिगुरु जी की फतेह। मनुख दा मन शक्ति तो प्रभावित है ताकत तो। अरदास दियां ये पहलियां पंक्तियां प्रथम भगवती सिमर के गुरु नानक लई दे आए। भगवती मीन शक्ति, भगवती शक्ति नु कहंदे। हुण मैं अर्ज करां ईश्वर एक शक्ति है व्यक्ति नहीं। ध्यान नाल सरवण करना। मैं पहले भी अर्ज कीती सी कथा किसी थां तो आरंभ करनी पैंदी है किसी थां समाप्त करनी पैंदी है। कई दफा कुछ गल्लां मैनू रिपीट इस वास्ते करनियां पैंदियां ने कि जो बाद दे चांदे ने उन्हां दे फिर पल्ले कुछ नहीं पैणा। कीर्तन किसी थां तों वी असीं सुण सकदे आ, विचार बारे इह गल नहीं है। किसी थां तों सुणीए तो कुछ पल्ले नहीं पैगा। प्रथम भगवती सिमर के गुरु नानक लई दे आए। भगवती मीन शक्ति, ईश्वर एक शक्ति है व्यक्ति नहीं। अगर ईश्वर नु व्यक्ति मन लईए ना तो फिर उसका जन्म भी मनना पेगा। जन्म मन लईए तो फिर मरण भी मनना पेगा। मैं उस दिन अर्ज की सी संसार दो रंगी है, कोई ऐसा जन्म नहीं जेदे पिछे मरण नहीं। धन गुरु गोविंद सिंह जी महाराज का फरमान, अजन्म है अमरण है। तेरा कोई जन्म नहीं, तेरी कोई मौत नहीं। अगर परमात्मा नु व्यक्ति मन लईए तो फिर उसके मां बाप भी मनने पैणगे। सिर्फ मां बाप ही नहीं, उसकी जात पात भी मननी पैगी। फिर परमात्मा की कोई जात भी होगी। सतगुरु कहते ना तात है ना मात है ना जात है ना पात है। थोड़े विचों जेडे जाप साहब पढ़ते होंगे जरूर बोध होगा। अगर उसनू व्यक्ति मन लईए तो उहदा कोई रंग रूप नस्ल भी मननी पएगी। केड़ी नस्ल दा है? आर्यन नस्ल है, मंगोल नस्ल है, आखिर केड़ी नस्ल है? काला है, गोरा है, सांवरे रंग दा है, जर्दी मायला या रंग की है? खलड़ी दा रंग उसका कैसा है? धन गुरु गोविंद सिंह जी महाराज फरमान करते ने अरूप है अनूप है, कोई रूप नहीं। अत्यंत सुंदर है फिर भी कोई रूप नहीं। अगर उसनु व्यक्ति मनते हैं तो लाजमी कोई रंग रूप मनना पेगा। साहब कहते चक्र चेन अर बरन जात अर पात नहिन जे, रूप रंग अर रेख भेक को कह न सकत कह। अगर उसनु व्यक्ति मनिए तो उस परमात्मा का कोई मजहब भी होगा। हिंदू होगा, मुस्लिम होगा, सिख होगा, ईसाई होगा, यहूदी होगा, पारसी होगा, जैनी होगा, बोधी होगा, कुछ ना कुछ होगा अगर वो व्यक्ति है। गुरु गोविंद सिंह जी महाराज की जरूरत देखो, फरमान करते ने नमस्तम अमजबे नमस्तस्त अजबे। तेरा कोई मजहब नहीं। जब तू रंग रूप रेख तो न्यारा है, जात पात तो न्यारा है, वर्ण भेख तो न्यारा है, तेरा कोई मजहब नहीं है।
तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे, नमस्तंग अमजवे, नमस्कार है, तू अमजब है, तेरा कोई मजहब नहीं। नमस्तंग अमजवे, नमस्तस्त अजवे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनु व्यक्ति मन लईए ना, तो व्यक्ति एक समय च एको ही थां ते आउंदा है। जिवें तुसीं इत्थे गुरुद्वारा साहब बैठे हो, अपने घर दे च नहीं हो। व्यक्ति एक समय एको ही थां ते आउंदा है, सारी थावां ते नहीं आउंदा। अगर परमात्मा भी व्यक्ति है तो सतवें पाताल या सतवें आसमान या कोई से सचखंड बैकुंठ दे बैठा होगा, कम से कम इत्थे ते कोई नहीं, व्यक्ति दी तरह कोई नहीं। अगर है तो फिर कहो केड़ा व्यक्ति रब है, खुदा है, परमात्मा। व्यक्ति एक समय एको ही थां ते आंदा है, सारी थावां ते नहीं आंदा। सतगुरां दी बाणी कहिंदी है, तू सबनी थाई जिथे हों जाई साचा सिरजन हार जियो। हे सिरजन हार, मैं जिथे जाना तू उथे है, तू ते व्यापक है। व्यक्ति व्यापक नहीं हो सकता। अगर उसनु व्यक्ति मन लईए तो व्यक्ति सर्वकाल भी नहीं, हर समय नहीं है। जिवें असी 20, 30, 40, 50, 60 साल पहले नहीं सी, नहीं सी। हर एक बारे ये गल आखी जा सकती है, ते हर एक 10, 20, 30, 40 साल बाद नहीं होवेगा। बाबा फरीद कहंदे ने, फरीदा किथे तेडे मापिया जिन्नी तू जनिया, कल ते मां है सी। बाबा फरीद कहंदे पता नहीं किथे चली गई, 5 साल पहले ते पिता है सी, आज कोई नहीं। अगर परमात्मा भी व्यक्ति है तो परमात्मा नु भी काल दिच बयान करना पेगा, समय दिच बयान करना पेगा। इंज आखांगे परमात्मा होया सी या परमात्मा होवेगा। कलगीधर पातशाह कहंदे अकाल है, अजाल है, उस समय दिच नहीं है, वो है सो है। होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नु व्यक्ति मन लईए, इस नुक्ते नु बयान करना जरूरी सी। तो एक होर प्रश्न भी खड़ा होवेगा, क्योंकि व्यक्ति दे दो रूप ने, स्त्री और पुरुष। परमात्मा नर है कि नारी है, स्त्री है कि पुरुष है। इसनु बड़े विस्तार सहित गुरु ग्रंथ साहब जी महाराज ने बयान किया, पर इस वक्त मैं नहीं छेड़ना क्योंकि आप पुरम मना रहे। तो फैसला करना पड़ेगा परमात्मा स्त्री है कि पुरुष है। अगर व्यक्ति है, जिन्हा जिन्हा ने भी व्यक्ति दे रूप च मने है, वो किधरे पुरुष दी पूजा किधरे नारी दी पूजा तो बच नहीं सके। ते गुरु ग्रंथ साहब दा फैसला है, जैसा सेवे तैसा होए, जैसा परमात्मा नु मनोगे वैसे ही हो जाओगे, वैसे हो जाओगे। जिस दे विचार करिए, जिनु सोचिए, जिनु याद करिए, मनुख दा मन वैसा ही हो जांदा है। तन ते एक दिन खाक हो जाना है, राख हो जाना है, अगों साडा संस्कारां दा ढांचा जांदा है। अगर उस विच इस्त्री चिंतन सी, इस्त्री दियां यादां सन, इस्त्री दी विचार सी, अगला जन्म फिर इस्त्री दा। महामाई की पूजा करे नर से नार होए औतरे, गुरबाणी दा फैसला। वो व्यक्ति नहीं है, इस वास्ते वो स्त्री ते पुरुष भी नहीं है।
धन गुरु नानक देव जी महाराज फरमान करते ने धनाश्री राग देच। सुन मंडल एक जोगी वैसे नार ना पुरख कहो को कैसे। सुन मंडल निर्विचार अवस्था उन्हों सुन समाधि कहने ने सुन समाध अनहद तैनाद कहन ना जाई अचर्ज बिस्माद। जिस दिन चलते हुए विचार मन दे रुक जाते निरंकार प्रगट हो जाता है। जब कोई भी फुरना ना चले कोई भी विचार ना चले उन्हों गुरु अर्जन देव जी सुन समाध कहते हैं। सुखमनी साहब की पंक्ति सुन समाध अनहद तैनाद कितना भी पाठ करते अंदर साढ़े विचार चलते हैं। कितना भी वाहेगुरु जपी अंदर अपने अपने फुरने चलते हैं। कितना ही कथा कीर्तन सुनिए ते करी अंदर फुरने चलते हैं और नहीं रुकते। सुन समाद अनहद तैनाद कहन न जाई अचर्ज बिस्माद। सुन समाद अवस्था देच जर्रे जर्रे नाल एक जुड़िया दिखाई दे रहा है। महाराज कहते हैं स्त्री पुरुष नहीं है। सुन मंडल एक जोगी वैसे नार ना पुरख कहो को कैसे। तो हुण मुख्तसर में अर्ज कराऊं परमात्मा की ये शक्ति है व्यक्ति नहीं है। ऐसी शक्ति है रंग रूप तो न्यारी चक्र चैन तो न्यारी वर्ण जात तो न्यारी मजहब तो न्यारी एक व्यापक शक्ति है। पर शक्ति तो मुराद किधरे ए न लेना कि जड़ है नहीं चेतन है। उस शक्ति नो भारत दे प्राचीन उपनिषदां दे ऋषियां ने इंज कहा सत्यम शिवम सुंदरम। वो सत है सदीवी है शिवम प्रकाशमान है। शिव दे अर्थ प्रकाश चानना प्रकाशमान है। सुंदरम अति सुंदर है अति सुंदर है। इनू गुरु नानक देव जी महाराज इंज बयान करते ने सत सुहाण सदा मन चाओ। तू सत है सुहाण अति सुंदर है सदा मन चाओ तू सदीवी खिड़िया होया आनंद स्रोत है। वैदिक ऋषियां ने भी ऐसा कहा सत चित आनंद। वो सत है चित चेतन है जड़ नहीं है। शक्ति ते अग देच भी है अग जड़ है। शक्ति ते पानी देच भी है पानी जड़ है। शक्ति ते पवन देच भी है पवन जड़ है। परमात्मा शक्ति है पर चेतन सत चित आनंद आनंद स्वरूप है। यही कारण है कि मनुख की चेतना शक्ति तो प्रभावित है मनुख ताकत तो प्रभावित है। मैं सवेरे इस विचार नु सामने रखिया सी जिथे ताण होंदा उत्थे माण होंदा है। इस वास्ते हर मनुख ताण की तलाश च है शक्ति की तलाश च है। ते दूर क्यों जाओ परमात्मा एक शक्ति है। प्रथम भगवती सिमर के गुरु नानक ले दिया है। ऐसी शक्ति जो रंग रूप तो न्यारी है सारा आकार उस तो आया है जिदा कोई आकार नहीं। सारा रूप उस तो आउंदा है जिदा कोई रूप नहीं। सारे रंग उस तो आउंदे ने जिदा कोई रंग नहीं। चलो मैं अद्धा मिनट इसते भी ले लवा। एक फुल खिड़िया है रंग लेके रूप लेके सुगंध लेके आकार लेके ध्यान बख्शना। सहजे सहजे फुल मुरझा गया रंग खो गया। हुण पुछिए रंग किथे चला गया। रंग उत्थे चला गया जिदा कोई रंग नहीं। फिर बहुत सुक गया फुल दा रूप भी खो गया। ए रूप किथे चला गया। ए रूप उत्थे चला गया जिदा कोई रूप नहीं। एक दिन फुल दा आकार भी खो गया। आकार किथे चला गया। आकार उत्थे चला गया जिदा कोई आकार नहीं।
ਉਹਨੂੰ ਨਿਰਾਕਾਰ ਕਿਹਾ, ਨਿਰੰਕਾਰ, ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ, ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਉਹ ਇੱਕ ਸ਼ਕਤੀ ਹੈ, ਉਸ ਸ਼ਕਤੀ ਨੂੰ ਅਨੇਕਾਂ ਨਾਮ ਦਿੱਤੇ ਗਏ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੇ ਗੋਪਾਲ ਕਿਹਾ, ਕਿਸੇ ਨੇ ਗੋਬਿੰਦ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕਰਤਾਰ ਕਿਹਾ, ਕਿਸੇ ਨੇ ਮਦਸੂਦਨ ਕਿਹਾ, ਗੋਰਖ ਕਿਹਾ, ਵਾਹਿਗੁਰੂ ਕਿਹਾ, ਸਤਨਾਮ ਕਿਹਾ, ਅੱਲਾ ਕਿਹਾ, ਖੁਦਾ ਕਿਹਾ। ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਗੁਰੂ ਨਾਨਕ ਕਹਿੰਦੇ ਨੇ, ਮੈਂ ਸਦਕੇ ਜਾਂਦਾ ਜਿਤਨੇ ਵੀ ਤੇਰੇ ਨਾਮ ਨੇ। ਜੈਸੇ ਸੂਰਜ ਦਾ ਕੋਈ ਇੱਕ ਨਾਮ ਤੇ ਨਹੀਂ ਹੈ, ਸੂਰਜ ਨੂੰ ਸੰਨ ਕਹਿੰਦੇ ਨੇ, ਸੂਰਜ ਨੂੰ ਭਾਨ ਕਹਿੰਦੇ ਨੇ, ਸੂਰਜ ਨੂੰ ਰਵੀ ਕਹਿੰਦੇ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਸੂਰਜ ਨੂੰ ਖੁਰਸ਼ੀਦ ਕਹਿੰਦੇ ਨੇ, ਸੂਰਜ ਨੂੰ ਆਫਤਾਬ ਕਹਿੰਦੇ ਨੇ, ਕੋਈ ਇੱਕ ਨਾਮ ਹੈ? ਦੁਨੀਆਂ ਦੀਆਂ ਸੈਂਕੜੇ ਭਾਸ਼ਾਵਾਂ ਦੇ ਸੂਰਜ ਦੇ ਅਲੱਗ ਅਲੱਗ ਨਾਮ ਨੇ, ਸੂਰਜ ਦੇ ਅਲੱਗ ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਧਾ ਹੈ। ਨਾਮਾਂ ਤੇ ਝਗੜਾ, ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ ਚ ਭਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ, ਦੋ ਨਾਮ ਨੇ, ਰਵੀ ਇਹ ਭਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸੰਨ ਹੈ, ਕਬੂਲ ਹੈ, ਠੀਕ ਹੈ। ਜਿਹੜਾ ਸੰਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਭਾਨ ਹੈ, ਜਿਹੜਾ ਭਾਨ ਹੈ ਉਹੀ ਰਵੀ ਹੈ, ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ 'ਤੇ ਬੜੇ ਝਗੜੇ ਨੇ, ਇਸ 'ਤੇ ਬੜਾ ਕਲੇਸ਼ ਹੈ, ਇਸ 'ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ ਵਿੱਚ ਹੈ, ਇਤਨੀ ਅਗਿਆਨਤਾ ਸਮਾਜ ਦੇ ਵਿੱਚ, ਅਰਥ ਵਿਵਸਥਾ ਵਿੱਚ ਔਰ ਰਾਜਨੀਤੀ ਦੇ ਵਿੱਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆ 'ਚ। ਸਮਾਜ ਦੇ ਸੰਬੰਧਾਂ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ, ਰਾਜਨੀਤੀ ਦੇ ਵਿੱਚ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆ 'ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬਹੁਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਛ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ, ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਤਾ। ਸਤ ਤੇ ਸਤਾ, ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਵਿੱਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀਆਂ ਆਉਣ ਤਾਂ ਸਾਰੇ ਹਾਲ 'ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ, ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ 'ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨਸਰ ਬਾਹੋ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ 'ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸਦੇ ਅੱਗੋਂ, ਤਾਂ ਸਹਿਨਸਰ ਬਾਹੋ ਹੋ ਗਿਆ, ਔਰ ਕੀ ਹੈ।
ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ, ਸਹਿਨ ਸਰ ਵਾਹੋ। ਦਹਿ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਇਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਇਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੀ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ 'ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ 'ਚ ਉਸ ਜ਼ਮਾਨੇ 'ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ 'ਚ ਉਹ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਅਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ 'ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੋ ਬੋਲੇ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਘਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੇ, ਦਮ ਕੇ ਹੋਤੀ ਸਾੜ ਸੱਟਾ ਵੱਟਾ, ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ, ਤੋ ਰਾਵਣ ਹੋਤੇ ਸੋ ਰੰਕ ਨੇ, ਰਾਵਣ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਢ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ, ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ, ਸ਼ਿਵਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ ਹੈ, ਇਹ ਸ਼ਿਵਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਵਧਿਆ ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ। ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ। ਇਤਨਾ ਸਿਆਣਾ, ਇਤਨਾ ਵੱਡਾ ਭਗਤ, ਇਹ ਸ਼ਿਵਜੀ ਦਾ ਭਗਤ ਸੀ। ਰਾਮ ਵੀ ਸ਼ਿਵਜੀ ਦੇ ਭਗਤ ਸਨ, ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ, ਦੋਵੇਂ ਸ਼ਿਵਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੇ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਸਾਰੀ ਦੁਨੀਆਂ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਰਾਵਣ ਦਾ, ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਸਦੀ ਹੋਈ ਹੈ। ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ, ਸਾਲ ਦੇ ਸਾਲ ਜਲਾਇਆ ਜਾਂਦਾ ਹੈ। ਹੈਰਾਨਗੀ, ਪੁਤਲਾ ਖੜਾ ਕਰ ਦੇਣਗੇ, ਸਾਰਾ ਦਿਨ ਲੋਕ ਮੱਥਾ ਵੀ ਟੇਕ ਦੇਣ, ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ, ਪ੍ਰਸ਼ਾਦ ਵੀ ਰੱਖਣਗੇ, ਭਾਈ ਹੱਦ ਹੋ ਗਏ, ਜਿਹਨੂੰ ਫੂਕ ਦੇਣਾ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ, ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮੋਹ। ਪ੍ਰਾਣਾਂ ਵਿੱਚ ਅਹਿਸਾਸ ਹੈ, ਵੇਦਾਂ ਦਾ ਗਿਆਨੀ ਸੀ, ਸ਼ਿਵਜੀ ਦਾ ਭਗਤ ਸੀ। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੇ। ਔਰ ਲੰਬੀ ਚੌੜੀ ਗੱਲ ਹੈ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਾ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ,
जमीन तो एक बड़ा कीमती मनुख उठ के जा रहा है, बड़िया विचारां, बड़ी सियाणप, बड़ी सोझ बोझ ये भी इहदे नाल चली जाएगी। इहदा आखरी दम टुटे तो इसदे कोलों कुछ ना कुछ लेके आ। जिस पुरुष दे कोलों राम अपने भिरां नूं ज्ञान लैण वास्ते भेजदे ने वह मनुख कोई मामूली नहीं सी। गुरु अर्जन देव जी ने उसकी रूपरेखा सामने रख दिती है। लक्ष्मण की जैसी तबीयत सी, क्योंकि गुस्से च आके रावण की भैन की नक् कट चुकिया सी। ये संत का काम नहीं है नक् कटना, तो स्त्री नूं हमेशा लई करूप कर देना। स्वयंवर की प्रथा उन्हां दिनां च आम सी, स्वयंवर स्वयंवर, बच्ची अपना वर खुद चुनदी सी, ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ। ਸਵੈਂਵਰ, ਸਵੈਂਵਰ ਚੁਣਨਾ ਹੈ, ਆਪ ਵਰਨ ਚੁਣਨਾ ਹੈ। ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫ਼ਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ। ਜ਼ਿੰਦਗੀ 'ਚ ਪਛਤਾਉਣਾ ਪੈਂਦਾ ਔਰ ਬੱਚੇ ਰੁੱਲ ਜਾਂਦੇ ਨੇ। स्वयंवर हजारां साल पहले भारत देश नाकाम होके रद्द कर दिता गया, भी नहीं बच्ची स्वयं नहीं चुनेगी, सिर्फ इस कोल जज्बे ही होंदे ने, सिर्फ इस कोल भावकता होंदी है, इहदे कोल दूरदृष्टि नहीं होंदी। स्वयंवर भारत देश फेल होया, स्वयंवर अमेरिका ते यूरोप दे देशां च फेल हो रहा है। कैलीफोर्निया दे डॉक्टर मनजीत सिंह ने मैनू दस्या 87% शादियां कैलीफोर्निया तलाक हो जांदियां, नहीं निभदियां, टुट जांदियां, हालांकि खुद चुनिया हुंदा है, खुद शादियां कीतियां, मां बाप की मुदाखलत भी नहीं, समाज की मुदाखलत ही नहीं, फिर क्यों नहीं निभदी। सिर्फ फोके जज्बियां दे तहत चुनाव हुंदा है, जज्बे ठंडे पै गए, तलाक हो गया। एक स्टेट दे अंदर, बाकी स्टेटां च नहीं, एक स्टेट दे 87% शादियां तलाक हो जांदियां। स्वयंवर हजारां साल पहले भारत दे फेल होया, समाज ने रद्द कर दिता, भाई नहीं आइंदा बच्ची खुद चुनाव नहीं करेगी, करेगी तो उसते उंगल उठाएगी समाज, ये बच्ची गलत है। यूरोप देश अमेरिका कैनेडा दा स्वयंवर फेल हो रहा है। रावण ते श्री राम दे समय स्वयंवर आम सी। सरूप नखा ने लक्ष्मण नूं चुन लिया सी, वरमाला पहनाण लगी, लंबी चौड़ी कथा है, उन्हें गुस्से च उहदी नक् कट दित्ती। ते सरूप नखा उन्हां दिनां च शरीर दे अंग ते मन दे सुभाव दे मुताबक नाम रखे जांदे सन। सरूप नखा उहदे नैन नक्श बहुत अच्छे सन, ते लक्ष्मण ने कहा नक करके तू खूबसूरत लगती पई है, बहुत मैं ही कट देना, कट दी। एशिया का इलाका ऐसा है, होर कुछ बर्दाश्त कर लवे, लेकिन भरा भैन की तोहीन ते भैन की गल नहीं बर्दाश्त करता। रावण की भैन सी, आम बंदा नहीं बर्दाश्त करता, वह राजा से बदले की भावना ते आ गए। ठीक है, सियाणा सी, विद्वान सी, शिवजी का भगत सी, पर भैन की नक् कट्टी। इतिहास के निक्के पहलू मैं थोड़े सामने रखे। लक्ष्मण गया ज्ञान लैण वास्ते, रावण के सिर दे भार खड़ा होया, और कहिंदा ब्राह्मण देवता सुनिया थोड़े कोल बड़ा ज्ञान है, बड़ी समझ है हर पहलू दी, जो कीमती तो कीमती विचारधारा होवे तुसीं जा रहे हो जगत तो दस के जाओ। रावण ने अख जरूर खोली है और घृणा भरी मुस्कुराहट भी चेहरे ते आई, फिर अखां बंद हो गई। लक्ष्मण वापस आ गए, राम नूं कहिंदा भगवन उते बोलदा ही नहीं, पता है राम ने की आखिया, तेनों बुलाण दी जाच नहीं आई, तेनू ज्ञान लैण दा ढंग नहीं आया, जा वो विद्वान है, शिवजी दा भगत, उहदे कदमां विच खड़ा, उहदे पैरां ते मत्था टेक, फिर हाथ जोड़ के मंग कर, इंज ज्ञान दी मंग करी दी।
ਜਿਹਦੇ ਕਦਮਾਂ ਦੇ ਚਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅੱਜ ਕਿ ਇਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ। ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਈਂ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ। ਕਿਉਂ? ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ। ਲੇਕਿਨ ਹੁੰਦਾ ਕੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ। ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿੰਨ ਕਰਦਾ ਹੈ, ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸਟਪੋਨ ਕਰਦਾ ਹੈ। ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ ਹੈ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਵਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ ਭਰਾ ਨੇ ਦੱਸ ਦਿੱਤਾ ਵਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ। ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ। ਭਰਾ ਦਾ ਵਾਰ ਖਾਲੀ ਨਹੀਂ ਹੋਵੇ, ਇਸ ਵਾਸਤੇ ਆਮ ਦੁਸ਼ਮਣਾਂ ਦੇ ਚਿਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ। ਕਈ ਦਫ਼ਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਤੋ ਭਾਰਤ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ। ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿੱਚ ਜੇਤੂ ਬਣੀਏ। ਤਾਂ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਆਉਂਦੀ ਹੈ, ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜ੍ਹਿਆ ਸੀ ਕਿ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ, ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਆਉਣੀ ਹੈ,
कितना दर्द होया होना है इस फकीर तबीयत इंसान नाल, ऐसा क्यों होया? एक पासे सता एक पासे सत है। सत हमेशा बैरूनी तौर ते हारदा होया दिखाई देगा, ईसा सूली ते सताधारी वेखदे पैने तमाशा, पर सतवादी ते सूली ते मैं हैरान होना। द्वापर युग दे अवतारी पुरुष दा जन्म जेल दे च होया, श्री कृष्ण दा जन्म जेल दे च होया, माता पिता देवकी वासदेव जेल दे सन, जेल दे च ही जन्म होया, ढंग नाल इन्हां नूं बचाया गया। राज घराने दा ए फरजंद ग्वालियां दे च पलिया, गुजरां दे च पलिया, जन्म दिता है देवकी ने, पालिया जसोदा ने, पिता ते वासदेव है पर नकली प्यो बन गया नंद बाबा। राज घराने दा बच्चा थोड़ा जिहा वड्डा होके गवां चार के अपनी उपजीविका चलांदा रहा, गुजरां दे च पलिया, ग्वालियां दे च पलिया, संत या ते सूली ते या लड़ाई दे च कोई उसदे दंद तोड़दा है। संत दा जन्म जेल दे च ते संत दा अंत भी जेल दे च। दुर्योधन दी कंस दी जेल दे च श्री कृष्ण दा जन्म होया, जहांगीर दी जेल दे च गुरु अर्जन देव जी दा अंत होया। हैरानगी, संत दा जन्म जेल दे च, संत दा अंत जेल दे च। कारण सता ते सत दा घोल है, सताधारी सतवादी नूं कबूल नहीं करदा, नहीं मनदा। जैसे जैसे सता वधदी है, ताकत वधदी है, मनुख दा हंकार वधदा है। ताकतवर होवे ते हंकारी ना होवे ऐसा होंदा ही नहीं है। बहुत ताकत वध गई सी हरनाकश दी, हंकारी मनुख निरंकार नूं इनकार कर सकदा है, हरनाकश ने कर दिता सी, आखिया कौन रब आउंदा, मैं खुद रब हां। नमरूद ने कर दिता सी, कौन खुदा आउंदा, मैं खुद खुदा हां। नमरूद ने ऐसा कह दिता सी मिस्र दे उस वक्त दे नवाब ने, मैं खुद खुदा, खुदा की आउंदा है। हरनाकश ने कह दिता सी परमात्मा की आउंदा, मैं खुद परमात्मा। वो अपने 5 साल दे बच्चे नू कहिंदा है तू जपया कर मेरा नाम ताकि बाकी बच्चे भी जपन। पहले बच्चियां तो जपवाइए, फिर जवानां तो, फिर बुढ़ियां तो, शुरुआत बच्चियां तो करिए। पर बच्चा बड़ी निराली तबीयत दा सी, मां तो संस्कार मिले सन परमात्मा दे। ते किसे वक्त मैं अर्ज करांगा 90% मनुखी बच्चे च मां दे ही संस्कार होंदे ने। यही कारण है कि एशिया दे च अगर बच्चा बैड़ा है तो गाल मां नूं कढ़दे ने, गुस्ताखी माफ। जद हरनाकश प्रहलाद नूं कहिंदे तू जप, जल हरनाकश थल हरनाकश, ये 5 साल दा बच्चा कहिंदा बापू की बच्चियां वाली गल करदे हो, जल है राम थल है राम। ये 5 साल दा बच्चा बुजुर्गां वाली गल करदा है, वो 72 साल दा बुढ़ा बच्चियां वाली गल करदा। अधकड़ उम्र च उसके घर औलाद हुई सी, होए इक्को ही लड़का सी, ये तो बच्चियां वाली गल करदा। दाढ़ी सफेद की थी धुप दे, कुछ भी ना होया, कुछ भी ना होया। ईरानी सूफी संत ठीक कहिंदे ने, बुजुर्गी बा अकलस्त नके बा साल, तवंगरी बा दिलस्त नके बा माल। बुजुर्गी ते अकल तो है, उम्र तो ना ना पहुंचदी, उम्र कितनी है, हो सकदा 80 साल दा होके भी बच्चियां वाली जिंदगी बतीत पिया करदा होवे। अक्सर बुढ़ियां दे बच्चे मिलणगे, कदी कदाई कोई बच्चियां च बुजुर्ग भी मिल जांदा है। 5 साल दा ध्रुव है भगत है, 5 साल दा प्रहलाद है भगत है। तुसी गुरु ग्रंथ साहब तो पुछो भाई नाम किवें जपीए, भगत कबीर कहिंदे ने राम जपो जी ऐसे ऐसे ध्रुव प्रहलाद जप्यो हर जैसे। ऐ 70 साल दे बुढ़े रब दा नां इंज जप जिवें 5 साल दे ध्रुव ने जपया, जिवें 5 साल दे प्रहलाद ने जपया।
ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵੱਧਦੀ ਹੈ, ਸ਼ਕਤੀ ਵੱਧਦੀ ਹੈ, ਹੰਕਾਰ ਵੱਧਦਾ ਹੈ, ਅਤੇ ਹੰਕਾਰੀ ਅਗਰ ਹੰਕਾਰ ਸ਼ਿਖਰ 'ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਆਉਂਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ ਉਹਦੀ ਨਜ਼ਰਾਂ 'ਚ, ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ ਹੈ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ 'ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ ਦੋ ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ, ਰਹੀਮ ਅੜ ਗਏ। ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨੇ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ, ਜਹਾਂ ਪਨਾਹ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤਾਂ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ ਹੋ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿੱਚ ਹੁਮਾਇਓਂ ਜਦ ਹਾਰ ਗਿਆ ਸੀ ਅਤੇ ਹਿੰਦੁਸਤਾਨ ਤੋਂ ਨੱਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹੁਮਾਇਓਂ ਅਸਫਾਨ ਗਿਆ ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ। ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ, ਤੋ ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸਨੂੰ। ਰਹੀਮ ਨੇ ਕਿਹਾ, ਪੈਗੰਬਰ ਤਾਂ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਤਖਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿੱਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ, ਮੇਰੇ ਪਿਓ ਦੀ ਸ਼ਾਨ ਦੇ ਜਿਸ ਨੇ ਗੁਸਤਾਖੀ ਕੀਤੀ, ਔਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਤ, ਬਈ ਨਹੀਂ, ਬੰਦਾ ਬਹੁਤ ਸਿਆਣਾ ਹੈ, ਨੇਕ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ, ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ 'ਚ ਔਰ ਬ੍ਰਿਜ ਭਾਸ਼ਾ 'ਚ। ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ, ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ, ਅਵਤਾਰਾਂ ਨੇ, ਗੁਰੂਆਂ ਨੇ ਇੰਨਾ ਹੀ ਆਖਿਆ, ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸਦੇ ਬੂਹੇ 'ਤੇ ਆਉਂਦੇ ਸਨ। ਅੱਜ ਜਦ ਜੇਲ੍ਹ 'ਚੋਂ ਰਿਹਾਅ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਅਤੇ ਹੁਕਮ ਇਹ ਹੋਇਆ, ਤੂੰ ਆਸਾਮ ਸਾਈਡ ਨਿਕਲ ਜਾ, ਕਮ ਸੇ ਕਮ ਮੇਰੀ ਨਜ਼ਰਾਂ ਤੋਂ 1000 ਕੋ ਦੂਰ ਹੋ। 1000 ਕੋ ਹੁਣ 1500-1600 ਮੀਲ ਬਣ ਜਾਂਦਾ, ਇਤਨਾ ਦੂਰ ਹੋ ਜਾ, ਜਹਾਂਗੀਰ ਨੇ ਕਿਹਾ। ਇਹ ਚਲਾ ਗਿਆ ਵਿਚਾਰਾ, ਰਸਤੇ 'ਚ ਮਧੂਕੜੀ ਮੰਗਦਾ ਹੋਇਆ ਗੁਜ਼ਾਰਾ ਕੀਤਾ ਇਸਨੇ। ਕੁਛ ਸਾਧੂਆਂ ਨੇ ਪਹਿਚਾਣ ਲਿਆ ਅਤੇ ਮਹਾਂਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ, ਯਾਰ ਰਹੀਮ ਦਰ ਦਰ ਫਿਰੇ, ਮਾਂਗ ਮਧੂ ਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ, ਮੈਂ ਹੁਣ ਉਹ ਨਹੀਂ, ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ, ਬਈ ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ 'ਚ। ਇੱਕ ਨਿੱਕੀ ਜਿਹੀ ਅੰਗੂਠੀ ਪਹਿਨੀ ਹੋਈ ਸੀ ਕਿਧਰੇ ਸੋਨੇ ਦੀ,
ਕਹਿਣ ਲੱਗੇ ਹਾਂ ਖੂਹ ਦੇ ਜਿਤਨਾ ਪਾਣੀ ਹੈ ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ ਤਾਂ ਬਾਦਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ। ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ ਲੋਕਾਂ ਨੂੰ ਸਮਝ ਮਿਲਦੀ ਹੈ ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ। ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਹ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ ਚਾਰ ਗੁਣਾਂ ਨਾਲ ਤੇ ਸਤ ਪ੍ਰਾਪਤ ਹੁੰਦਾ ਦੋ ਗੁਣਾਂ ਨਾਲ। ਸਤ ਦੇ ਦੋ ਗੁਣ ਨੇ, ਸਤਾ ਦੇ ਚਾਰ ਗੁਣ ਨੇ। ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ। ਉਹ ਦੋ ਪੈਰਾਂ ਤੇ ਚੱਲਦਾ ਹੈ, ਉਹਦੇ ਦੋ ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਹੁੰਦੀ ਹੈ। ਇਹਨੂੰ ਚਾਣਕ, ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਵਿੱਚ ਹਰ ਵੱਡੇ ਰੇਲਵੇ ਸਟੇਸ਼ਨ ਤੇ, ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ, ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਬਰਤਰੀ। ਚਾਣਕ ਸਦਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ ਦਾਮ ਡੰਡ ਭੇਦ। ਸ਼ਾਮ, ਅਗਲੇ ਦੀ ਸ਼ਰਨੀ ਪੈ ਜਾਓ, ਪੈਰੀ ਪੈ ਜਾਓ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦਿਓ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਦਾ ਦੂਸਰਾ ਗੁਣ ਵਧਦੀ ਹੈ ਕਿ ਦਾਮ, ਕੁਝ ਦੇ ਕੇ ਖਰੀਦ ਲਓ। ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆਂ 'ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸ ਦੀ ਅਣਖ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, ਮੈਂ ਵਿਕਾਊ ਮਾਲ ਨਹੀਂ, ਤੋ ਸਤਾਦਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ, ਸ਼ਾਮ ਦਾਮ ਡੰਡ। ਡੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ,
ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ ਅਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹਨ, ਦੇਖਿਆ ਹੋਵੇ ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ 'ਤੇ ਝੂਲ ਅਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ 'ਚ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਹੋਏ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ, ਸਭ ਕੁਛ ਲੈ ਗਿਆ। ਜਗਤ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ, ਮਤਾਂ ਕਿਧਰੇ ਕੋਈ ਚੀਜ਼ ਲੱਭੇ ਅਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜ੍ਹਾ ਬੇਸਣ ਪਿਆ ਸੀ, ਮਿੱਟੀ ਦੇ ਤਵੇ 'ਤੇ ਦੋ ਰੋਟੀਆਂ ਬਣੀਆਂ, ਔਰ ਮਿੱਟੀ ਦੇ ਠੇਕਰੇ ਦੇ 'ਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰ ਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਕਾਨੜਾ ਮਹੱਲਾ ਪੰਜਵਾਂ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ 'ਤੇ ਸੋਣਾ ਹੈ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ 'ਚ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਵਿੱਚ ਬੈਠਾ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਰੋ ਨਾ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ, ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ, ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ 'ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ 'ਚ ਇੱਕ ਸੱਜਣ ਮਿਲਿਆ, ਕਹਿੰਦਾ ਗਿਆਨੀ ਜੀ ਮੇਰੀ ਗੁਰੂ 'ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ 'ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧ ਜਦ ਤਾਕਾਂ ਵਾਰ ਹੋ ਗਈ।

0: ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ। ਗਿਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ, ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ। ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ, ਹੋਈ ਨਹੀਂ, ਕਦੀ ਨਹੀਂ ਹੋਈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ, ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ, ਭੇੜਾਂ ਦੀ ਭੀੜ ਆਉਂਦੀ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧਾ, ਤੋ ਭੀੜ ਤੇ ਭੈੜਿਆਂ ਦੀ ਤਾਂ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ, ਨੇਕ ਕੋਲ ਤਾਕਤ ਨਹੀਂ ਆਉਂਦੀ, ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਗਲਤ ਉਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ, ਮੈਂ ਸਮਾਪਤੀ ਕਰਾਂ। ਗਲਤ ਉਲ ਆਮ ਸਹੀ, 99 ਬੰਦੇ ਅਗਰ ਗਲਤ ਹੋਣ ਤੇ ਇੱਕ ਸਹੀ ਹੋਵੇ, ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤ ਉਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਵਿੱਚ ਕੋਈ ਇੱਕ ਅੱਧ ਸਹੀ ਆਉਂਦਾ, ਬਾਕੀ ਤੇ ਸਭ ਗਲਤ ਹੁੰਦੇ ਨੇ। ਓਕੇ ਨਾ ਹੋਣਾ, ਕੋਈ ਇੱਕ ਅੱਧ ਸਹੀ ਆਉਂਦਾ ਹੈ। ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ, ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ, ਪਾਗਲ ਹੈ। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲ ਵਸਦੇ ਪਏ ਨੇ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਹੈ। ਲੋਕ ਕਹੇ ਕਬੀਰ ਬਹੁਰਾਨਾ, ਤੇ ਜੇ ਪਾਗਲਾਂ ਦੀ ਭੀੜ ਹੋਵੇ, ਸਿਆਣਾ ਇਕੱਲਾ ਹੋਵੇ, ਤੋ ਪਾਗਲ ਜਿੱਤ ਜਾਣਗੇ। ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ, ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ। ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤ ਉਲ ਆਮ ਸਹੀ, ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤੋ ਗਲਤ ਸਮਝਿਆ ਜਾਂਦਾ, ਕਿਉਂਕਿ ਇੱਕ ਹੈ, ਕੱਲਾ ਹੈ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ 'ਚ ਇਕੱਲੇ ਹੀ ਰਹਿ ਜਾਂਦੇ ਨੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ, ਕੋ ਉਹਨਾਂ ਨੇ ਬੇਓ ਸਾਥ। ਦੁਨੀਆਂ ਵਿੱਚ ਲੋਕ ਸਾਥ ਲੱਭਦੇ ਨੇ ਸੁੱਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲ ਤੇ ਚੈ, ਤੂੰ ਬਿਲਕੁਲ ਮੁਗਲ ਤੇ ਚੈ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਇ। ਤੇਰੇ ਸਾਥੀ ਨਹੀਂ ਨੇ ਸੁਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ, ਤੋ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ, ਮਿਲਣੇ ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ, ਕੌਣ ਦੁੱਖ ਦਾ ਸਾਥੀ ਬਣੇ, ਸਭ ਸੁਖ ਦੇ ਸਾਥੀ ਹੁੰਦੇ ਹਨ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।

ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
3: Need help navigating our ever-changing real estate market? Goodale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Bod, your realtor for life. Call Dale at 604-303-7653 or go online at goodalebodgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ, ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ।

ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ, ਕਿਉਂਕਿ ਪਰਮਾਤਮਾ ਦੇ ਦਰਬਾਰ ਵਿੱਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ। ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੈਸਾ, ਤੇਰੀ ਭਾਸ਼ਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜਾਤ ਪਾਤ ਕੀ ਹੈ, ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ। ਫਿਰ ਕਿਸ ਦੀ ਕਰਦਾ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ, ਹੋਰ ਕੁਛ ਵੀ ਨਹੀਂ। ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੀ ਹੈ, ਤੇਰਾ ਰੰਗ ਰੂਪ ਕੈਸਾ, ਤੇਰੀ ਭਾਸ਼ਾ ਕੀ ਹੈ, ਜਾਤ ਪਾਤ ਕੀ ਹੈ, ਗੋਤ ਕੀ ਹੈ, ਘਰਾਨਾ ਕੀ ਹੈ, ਕੁਛ ਵੀ ਨਹੀਂ। ਕਰਮ ਕੀ ਹੈ? ਕਰਮੇ ਕਰਮੇ ਹੋਏ ਵਿਚਾਰ। ਦੁੱਖ ਹੈ ਤੋ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ। ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ, ਦਰਅਸਲ ਬੀਜ ਅੱਜ ਬੋਇਆ ਤੋ ਫਲ ਅੱਜ ਤੇ ਹੈ ਨਹੀਂ। ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗੈਪ ਹੈ, ਅੰਤਰਾਲ ਹੈ। ਅੱਜ ਬੀਜ ਬੋਇਆ, 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ। ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ, ਮੈਂ ਕਦੋਂ ਬੋਇਆ ਸੀ। ਸ੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ। ਕਿਉਂ? ਤੂੰ ਐਸਾ ਨਿਯਮ ਬਣਾਇਆ, ਤੂੰ ਐਸੀ ਮਰਿਆਦਾ ਬਣਾਈਏ, ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ, ਉਡੀਕ ਕਰਨੀ ਪਏਗੀ, ਉਡੀਕ ਕਰਨੀ ਪਏਗੀ। ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ, ਮੈਂ ਅੱਜ ਅੰਬ ਦਾ ਬੂਟਾ ਲਾਇਆ ਹੈ ਅੱਜ ਮੈਨੂੰ ਅੰਬ ਨਹੀਂ ਮਿਲਣਾ, ਮੈਂ ਅੱਜ ਅੰਗੂਰ ਦੀ ਵੇਲ ਲਾਈ ਹੈ ਅੱਜ ਅੰਗੂਰ ਕੋਈ ਨਹੀਂ। ਆਦਮੀ ਫਲ ਲਈ, ਫੁੱਲਾਂ ਲਈ, ਅੰਨ ਲਈ 6 ਮਹੀਨੇ, ਸਾਲ, 2 ਸਾਲ, 5 ਸਾਲ, 10 ਸਾਲ ਇੰਤਜ਼ਾਰ ਕਰ ਸਕਦਾ, ਕਰਦਾ ਹੈ, ਸਾਰੀ ਦੁਨੀਆ ਚਾਹੁੰਦੀ ਹੈ। ਪਾਠ ਕੀਤਾ ਹੈ, ਜਪ ਕੀਤਾ ਹੈ, ਅੰਮ੍ਰਿਤ ਵੇਲੇ ਉੱਠਿਆ ਹੈ, ਕਹਿੰਦੇ ਅੱਜ ਪਾਠ ਤੇ ਬੜਾ ਕੀਤਾ ਹੈ, ਜਪ ਤੱਕ ਤੇ ਬੜਾ ਕੀਤਾ ਹੈ, ਹੋਇਆ ਤੇ ਕੁਛ ਵੀ ਨਹੀਂ। ਐਸੇ ਮਿਲਦੇ ਨੇ ਮੈਨੂੰ, ਹੋਇਆ ਤੇ ਕੁਛ ਵੀ ਨਹੀਂ, ਹੱਦ ਹੋ ਗਈ। ਅੰਬ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ, ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ, ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ, ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ, ਘਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ, ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ ਪੁੰਗਰਦਾ ਪਿਆ ਕਿ ਨਹੀਂ, ਬੇਸਬਰੀ ਬੇਸਬਰੀ। ਫਿਰ ਸਵੇਰੇ ਮਿੱਟੀ ਹਟਾ ਰਿਹਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਬਹੁਤ ਪੁਰਾਣੀ ਗੱਲ, ਦੇਸ਼ ਦੀ ਵੰਡ ਤੋਂ ਪਹਿਲੀ ਦੀ ਗੱਲ, ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ। ਮਾਂ ਕਹਿਣ ਲੱਗੀ ਇਹ ਕੀ ਕਰ ਰਹੇ, ਸਵੇਰੇ ਤੇ ਬੋਏ ਨੇ। ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪਏ ਨੇ, ਕਹਿੰਦੇ ਸਬਰ ਕਰ ਬਈ, 5-10 ਦਿਨ ਸਬਰ ਕਰ, ਮੈਂ ਸਵੇਰੇ ਦੇਖਾਂ, ਸ਼ਾਮੇ ਮਿੱਟੀ ਹਟਾਵਾਂ, ਸਵੇਰੇ ਮਿੱਟੀ ਹਟਾਵਾਂ। ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗਰਨਗੇ, ਤੂੰ ਬੀਜ ਖਰਾਬ ਕਰ ਦਿੱਤਾ, ਇੰਨੀ ਬੇਸਬਰੀ, ਬੋਏ ਨੇ ਤੂੰ ਜ਼ਰਾ ਸਬਰ ਰੱਖ, ਸਵੇਰੇ ਮਿੱਟੀ ਹਟਾ ਕੇ ਦੇਖਦਾ, ਸ਼ਾਮੀ ਮਿੱਟੀ ਹਟਾ ਕੇ ਦੇਖਦਾ, ਇਤਨੀ ਬੇਸਬਰੀ। ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ ਗੁਰਦੁਆਰੇ ਆ ਕੇ

0: ਮੱਥਾ ਟੇਕਿਆ ਕਿਧਰੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਾਈ ਹੋਵੇਗੀ, ਚਲੋ ਲੰਗਰ ਵੀ ਕਰਾਇਆ ਹੋਵੇਗਾ, ਗੁਸਤਾਖੀ ਮਾਫ਼। ਫਿਰ ਦੇਖਦਾ ਫਲ ਤੇ ਕੋਈ ਨਹੀਂ ਆਇਆ, ਫਲ ਤੇ ਕੋਈ ਨਹੀਂ ਮਿਲਿਆ। ਚਾਰ ਦਿਨ ਹੋ ਗਏ, ਹਫ਼ਤਾ ਹੋ ਗਿਆ, ਫਲ ਤੇ ਕੋਈ ਨਹੀਂ ਮਿਲਿਆ। ਮੈਂ ਅਰਜ਼ ਕਰਾਂ, ਹੋ ਸਕਦਾ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ, ਕਈ ਬੀਜ ਨਹੀਂ ਪੁੰਗਰਦੇ। ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਸ਼ਕਰਨ ਦੀ ਧਰਤੀ ਵਿੱਚ ਬੋਇਆ ਹੈ, ਇੱਕ ਤਿਲ ਨਹੀਂ ਬੰਨੇ ਗਾਲੇ। ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲਣਾ ਵੀ ਵਿਅਰਥ ਨਹੀਂ ਜਾਏਗੀ, ਫਲੀ ਬਹੁਤ ਹੋਵੇਗੀ, ਲਾਜ਼ਮੀ ਹੋਵੇਗੀ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਬੰਨੇ ਗਾਲੇ। ਤਿਲ ਜਿਤਨੀ ਵੀ ਵਿਅਰਥ ਨਹੀਂ ਜਾ, ਪਰ ਸਬਰ ਤੇ ਰੱਖ। ਸਬਰ ਏ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀਵੇਂ ਦਰਿਆਓ ਟੁੱਟ ਨ ਥੀਵੇ ਵਾਹੜਾ। ਬਾਬਾ ਫਰੀਦ, ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ, ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋਂ ਰਹਿ ਜਾਣ। ਇੱਧਰ ਤੂੰ ਸ਼ੁਭ ਕਰਮ ਕੀਤਾ, ਇੱਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ, ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ, ਇਸ ਦਾ ਵੀ ਆਪਣਾ ਫਲ ਹੈ। ਫਿਰ ਤੋ ਮੈਂ ਅਰਜ਼ ਕਰਾਂ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਦੁੱਖ ਚੱਲਦਾ ਹੈ, ਸੁੱਖ ਚੱਲਦਾ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਉੱਤਮ ਹੈ, ਨੀਚ ਹੈ। ਬੋ ਦਿੱਤਾ ਹੈ ਬੀਜ ਤੋ ਫਲ ਤੇ ਝੋਲੀ ਵਿੱਚ ਆਵੇਗਾ। ਹਾਫਿਜ਼ ਹੋਏ ਨੇ ਈਰਾਨ ਵਿੱਚ ਇੱਕ ਸੂਫੀ ਸੰਤ, ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਵਿੱਚ। ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਧਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ। ਇਹ ਨਹੀਂ ਕੱਚ ਲਿਆ ਕੇ ਉੱਥੇ ਫਿੱਟ ਕੀਤਾ, ਨਹੀਂ, ਕੱਚ ਨੂੰ ਪਿਘਲਾ ਕੇ ਦੀਵਾਰਾਂ, ਗੁੰਬਦ ਸਾਰਾ ਹੀ ਕੱਚ। ਔਰ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ, ਲੋਕੀ ਆਉਂਦੇ ਨੇ ਦੇਖਦੇ ਨੇ। ਕਬਰ ਤੇ ਸੋਨਾ ਚਾੜਿਆ, ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ, ਉਰਦੂ ਪਰਸ਼ੀਅਨ ਤੇ ਇੰਗਲਿਸ਼ ਦੇ ਨਾਲ ਨਾਲ ਉਸਦਾ ਅਨੁਵਾਦ ਵੀ ਚੱਲਦਾ ਰਹਿੰਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ। ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ। ਹਾਫਿਜ਼ ਦਾ ਇੱਕ ਮਿੱਤਰ ਸੀ, ਬੜੀ ਦੁਖੀ ਹਾਲਤ ਵਿੱਚ ਹਾਫਿਜ਼ ਦੇ ਕੋਲ ਗਿਆ, ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ। ਤੋ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹ ਕਹਿੰਦਾ ਯਾਰ ਰਾ ਖੁਦ ਕਰਦਾ ਲਾ ਇਲਾਜ ਨੇਸਤ। ਧਿਆਨ ਨਾਲ ਸੁਣਨਾ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼। ਐ ਮੇਰੇ ਮਿੱਤਰ ਜੋ ਤੂੰ ਕਰ ਚੁੱਕਿਆ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕਿਆ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕਿਆ ਹੈ ਇਹ ਫਲ ਝੋਲੀ ਵਿੱਚ ਪਾਉਣ ਨੂੰ ਰਾਜ਼ੀ ਹੋ ਜਾ, ਮੈਂ ਕੁਛ ਵੀ ਨਹੀਂ ਕਰ ਸਕਦਾ। ਕਿਉਂ? ਇਹ ਵਿਧਾਨ ਖੁਦਾ ਦਾ ਹੈ, ਮੇਰਾ ਨਹੀਂ, ਇਹ ਨਿਯਮ ਉਸਦਾ, ਮੈਂ ਉਸਦੇ ਨਿਯਮ ਵਿੱਚ ਮੁਦਾਖਲਤ ਨਹੀਂ ਕਰ ਸਕਦਾ, ਮੇਰੀ ਪਹੁੰਚ ਹੀ ਨਹੀਂ ਹੈ। ਸੰਤ ਦਾ ਕੰਮ ਹੈ, ਫਕੀਰ ਦਾ ਕੰਮ ਹੈ ਉਸਦੇ ਨਿਯਮ ਦੀ ਜਾਣਕਾਰੀ ਕਰਾ ਦੇਵੇ, ਬਸ ਇਤਨਾ। ਉਹਦਾ ਧਰਮ, ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ। ਸੰਤ ਉਸਦੇ ਨਿਯਮ ਨੂੰ ਬਦਲ ਨਹੀਂ ਸਕਦਾ, ਸੰਤ ਉਸਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ। ਇਸ ਵਾਸਤੇ ਉਹ ਕਹਿ ਰਿਹਾ ਹੈ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼, ਜੋ ਤੂੰ ਕਰ ਚੁੱਕੇ ਹੈ ਭੋਗਣ ਲਈ ਤਿਆਰ ਹੋ ਜਾ, ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਇੰਜ ਕਹਿ ਲਓ, ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। कोई नहीं देता किसी को सजाएं, सजा बन के आती हैं अपनी खताएं। गुरु नानक देव जी महाराज कहंदे ने, मत कोई जानो अवर किसी के किच हाथ है, किसी दे हाथ च कुछ भी नहीं है। जो तू कर्म कीते ने उन्हां दा ही रब्बी फैसला तेरी चोली च पे है, और कुछ भी नहीं। कोई किसी नूं सजा भी नहीं दे सकदा। हां दिखाई देंदा है उन्हें चोट पहुंचाई है, उन्हें चोट पहुंचाई है। कोई नहीं देता किसी को सजाएं, सजा बन के आती हैं अपनी खताएं। अक्सर ही ऐसा होता है। एक संत नो समझ आ जाती है। मैं पढ़ रहा सी एक दिन इतिहास, महात्मा बुद्ध चल रहे सन ते पत्थर नाल ठोकर खा के गिर गए। उठदे सार फिर पत्थर नो नमस्कार पे कर देन। नाल उनां दा चचेरा बिरा आनंद सी, कहन लगे इस पत्थर नो चुक के परे सुटिए। उन्होंने वाकई चुक के एक पासे भी कर दिता। ये कोई मत्था टेकन दे लायक है, थोड़ा पैर जख्मी कर दिता है। महात्मा बुद्ध कहंदे आनंद एक कर्जा से निबड़ गया, निबड़ गया, तू हुण होर कर्जा ना चढ़ा मेरे ते। एक कर्जा से मेरा निबड़ गया, ये जख्म लगे निबड़ गया, नहीं तो छोटी जी चोट भी शायद किधर अगले जन्म का कारण ना बनती, निबड़ गया। मैं इस वास्ते धन्यवाद कीता है, पत्थर इस जिंदगी च मिल गया चंगा है, एक बाहर ले गया। इस तरह के सोचने वाले भी हैं। इस वास्ते गुरु नानक देव जी महाराज कहंदे ने, हुक्म लिख दुख सुख पाईए। तू लिखिया होया की है, करमी करमी होए विचार, सच्चा आव सच्चा दरबार। चूंकि कर्मानुसार दुख ते सुख है ते बनाया परमात्मा दा नियम है, इस वास्ते भगत कहंदे ने सब कुछ तेरे हाथ च, नियम ते तेरा बनाया, कोई साडा थोड़ी बनाया। भगतां दी गल समझ दे च नहीं आई। जब भगत कहंदे ने सब कुछ तेरे हाथ च है, तो तेरे हाथ तो मुराद ये नियम तू बनाया, असी नहीं बनाया, साडा कुछ भी नहीं है, ये नियम तेरा बनाया। इस वास्ते सब कुछ तो है, सब कुछ तो है। नानक हुक्मे जे बुझे ता हां मैं कहे ना कोई। जिसनों इस हुक्म दी समझ आ जाए कि संसार एक मर्यादा है और एक लीला है, एक तमाशा है, लेकिन लीला ते मर्यादा दे कर्म दी जिम्मेवारी सिर्फ मनुख दी है, ये भी उसकी लीला, ये भी उसकी मर्यादा, पशु दी जिम्मेवारी नहीं है। अगर पंछी दरख्तां तो फल खा जांदे ने ते दरख्त किसी बागवान दे ने, चोरी दा इल्जाम उन्हां ते नहीं आए दो सकदा। प्रकृति वल्लों इस तरह दी उन्हां नूं खुल है। ये नहीं कह सकते ये ते चोरी कीती, दरख्त किसने लाया ते खांदे तुसी पिओ, इत्थे घोंसला बना लिया दरख्त किसे दा ते तुसी अपना आलना बना लिया। ये अचेत दुनिया है, ये ओ ने जो मां दी गोद दा बच्चा, इसते कोई जिम्मेवारी नहीं, ये ते मां दे पालन नाल पल रहा है, ये ते विचारा खुद पल भी नहीं सकता, प्रकृति पालना पई करती। जिम्मेवारी मनुख दी है, मनुख परोड़ होया है, सियाणा होया है, और ये परमात्मा दा बनाया होया नियम, तू दुखी है तेरे कर्म, तू सुखी है तेरे कर्म। क्योंकि दुख सुख फल है, कर्म बीज है, और किसी का बोया या बीज कोई दूसरा नहीं खा सकता। ऐसा होता है प्यो ने बीजिया है, जमीन देच पुत्र फसल वड़ रहे है, अंब का बूटा प्यो ने लाया सी, अंब खा रहे ने पोतरे। पर कर्मां दा बीज जो असी बोंदे हैं अपने अंतिशकरण की धरती देच, ते आप बीज आपे ही खा, दूसरा नहीं, खुद बीजदे हैं खुद खांदे हैं। मेरे दुख नूं देख के मेरी मां अफसोस ते कर सकती, मेरा दुख वंड नहीं सकती। ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ, ਵੰਡ ਨਹੀਂ ਸਕਦਾ। ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ, ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ। ਆਪ ਬੀਜ ਆਪੇ ਹੀ ਖਾਇਓ, ਮੈਂ ਖੁਦ ਬੀਜਿਆ ਮੈਂ ਖੁਦ ਖਾਵਾਂਗਾ। ਰੱਬੀ ਨਿਯਮ, ਈਸ਼ਵਰੀ ਨਿਯਮ, ਪਰਮਾਤਮਾ ਦਾ ਨਿਯਮ। ਇਸ ਦੂਸਰੀ ਪੌੜੀ ਵਿੱਚ ਸਤਿਗੁਰੂ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਵਿੱਚ ਕੀ ਕੁਛ ਹੋ ਰਿਹਾ, ਸਾਰਾ ਬ੍ਰਹਿਮੰਡ ਹੁਕਮ ਦੇ ਚੱਲ ਰਿਹਾ। ਇਹ ਮਨੁੱਖ, ਤੂੰ ਵੀ ਉਸਦੇ ਹੁਕਮ ਦੇ ਮੁਤਾਬਕ ਹੋਇਆ। ਤੇਰੇ ਦੁੱਖ ਸੁੱਖ ਦਾ ਫੈਸਲਾ ਕਰਮਾਂ ਅਨੁਸਾਰ ਹੈ, ਇਹ ਵੀ ਉਸਦਾ ਹੁਕਮ, ਇਹ ਵੀ ਉਸਦੀ ਬਣਾਈ ਮਰਿਆਦਾ, ਇਸ ਦੇ ਤੇਰਾ ਕੁਛ ਵੀ ਨਹੀਂ ਹੈ। ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ, ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ, ਦੀਵਾ ਦੇ ਦਿੱਤਾ ਹੈ, ਅਕਲ ਦਾ, ਬੁੱਧੀ ਦਾ। ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ, ਤਾਂ ਫਿਰ ਉਸਨੇ ਅਵਤਾਰ ਵੀ ਭੇਜ ਦਿੱਤੇ ਨੇ, ਬੜੇ ਬੜੇ ਗ੍ਰੰਥਕਾਰ ਵੀ ਭੇਜ ਦਿੱਤੇ ਨੇ, ਬੜੇ ਬੜੇ ਵਿਆਖਿਆਕਾਰ ਵੀ ਭੇਜ ਦਿੱਤੇ ਨੇ, ਲੇਖਕ, ਦਾਰਸ਼ਨਿਕ, ਫਿਲੋਸਫਰ, ਚਿੰਤਕ ਵੀ ਭੇਜ ਦਿੱਤੇ ਨੇ, ਰਿਸ਼ੀ ਮੁਨੀ ਵੀ ਭੇਜ ਦਿੱਤੇ ਨੇ, ਪੈਗੰਬਰ ਵੀ ਭੇਜ ਦਿੱਤੇ ਨੇ, ਔਰ ਉਹ ਐਲਾਨੀਆਂ ਕਹਿ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਚੋਟ ਪਹੁੰਚਾ ਰਿਹਾ ਤੈਨੂੰ ਚੋਟ ਪਹੁੰਚੇਗੀ। ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਤੈਨੂੰ ਹਾਨੀ ਪਹੁੰਚੇਗੀ। ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਤੇਰੀ ਬੇਇੱਜ਼ਤੀ ਹੋਵੇਗੀ। ਜਿਸ ਕਰਮ ਤੋਂ ਤੂੰ ਕਿਸੇ ਦੀ ਪੱਗ ਲਾ ਛੱਡੀਏ ਤੇਰੀ ਲੈ ਜਾਏਗੀ। ਨਿਯਮ, ਈਸ਼ਵਰੀ ਨਿਯਮ। ਇਸ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪਰਮਾਤਮਾ ਭੇਜਦਾ ਰਿਹਾ। ਇੱਕ ਅਕਲ ਦਾ ਦੀਵਾ ਦਿੱਤਾ, ਇੱਕ ਅਵਤਾਰ ਦਿੱਤੇ, ਇੱਕ ਇਤਨੇ ਗ੍ਰੰਥ ਦਿੱਤੇ, ਗ੍ਰੰਥਕਾਰ ਦਿੱਤੇ, ਚਾਰੋਂ ਪਾਸੇ ਮਨੁੱਖ ਨੂੰ ਸਮਝਾਉਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹੱਈਆ ਕਰਾਏ। ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਤੀਸਰੀ ਪੌੜੀ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ, ਪਰ ਅੱਜ ਦੂਸਰੀ ਦੇ ਆਲੇ ਦੁਆਲੇ ਮੇਰਾ ਦਿਮਾਗ ਘੁੰਮਦਾ ਰਿਹਾ। ਤੀਸਰੀ ਪੌੜੀ ਮੈਂ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀ ਸਾਣ। ਜੇ ਕਿਸੇ ਕੋਲ ਸਮਝ ਦਾ ਤਾਣ ਹੈ, ਨਾਨਕ ਹੁਕਮੇ ਜੇ ਬੁਝੇ, ਜੇ ਕੋਈ ਬੁਝ ਗਿਆ, ਸਮਝ ਗਿਆ, ਜਾਣ ਗਿਆ, ਤੇ ਜਾਣਨਾ ਇੱਕ ਸ਼ਕਤੀ ਹੈ, ਬੁਝਣਾ ਇੱਕ ਸ਼ਕਤੀ ਹੈ, ਇੱਕ ਕਲਾ ਹੈ। ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ। ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ, ਅਗਰ ਕਿਸੇ ਕੋਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ ਨਾਲ ਕਥਨ ਕਰਨ ਦਾ ਵੀ ਧਿਆਨ ਹੈ, ਬਿਆਨ ਵੀ ਕਰ ਸਕਦਾ, ਗੱਲ ਉਸਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬਹੁਤ ਸਾਰੇ ਨੇ ਐਸੇ ਦੁਨੀਆਂ 'ਚ ਸਮਝ ਜਾਂਦੇ ਨੇ, ਰੱਬੀ ਨਿਯਮ ਨੂੰ ਸਮਝ ਜਾਂਦੇ ਨੇ, ਸਮਝਾ ਨਹੀਂ ਸਕਦੇ। ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹਨਾਂ ਨੇ, ਇਹ ਵੀ ਮੈਂ ਅਰਜ਼ ਕਰਾਂ, ਖੁਦ ਨਹੀਂ ਜਾਣਿਆ।
1: You're listening to KRPI 1550 Radio, Ferndale, Washington.
2: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ, ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
2: ਹੁਣ ਮੋਬਿਲਿਟੀ ਐਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
4: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
2: ਜਾਂ ਕਾਲ ਕਿਰਨ ਐਟ 604-581-1900
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992 152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ, ਅਤੇ ਬੀਸੀ ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਭਾਈ ਮਾਲੋ ਤੇ ਭਾਈ ਮਾਂਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਢੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮਾਂਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰਥ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਂਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ, ਕਰੋ ਦੁਕਾਨ ਬੰਦ, ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਹੁਣੇ ਪੜਿਆ, ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਵੱਧੀ ਕੀਤਾ ਤੇ ਤਿਲ ਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਵੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮਾਂਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ, ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਯਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ, ਹਿੰਦੂਇਜ਼ਮ ਦੇ ਗ੍ਰੰਥ, ਪੂਰਬ ਦੇ ਗ੍ਰੰਥ ਕਾਂ ਜੀ ਸਿੱਧੇ, चार वेद 18 पुराण, कतेब कुरान चार कतेबा, तुरेत जंबूर अंजील जेडे असी पढ़ने हैं जी, पछम मत दियां किताबां इहदे विच तुसी बाइबल लै लो, तुसी कुरान लै लो, यहूदी मत, ओल्ड टैस्टामेंट, न्यू टैस्टामेंट, चलो इहो किताबां पूर्व ते पछम दे ग्रंथ। महाराज कहिंदे वेद पुराण चारे वेद 18 पुराण, कतेब कुरान कतेबां अते कुरान, जमीन आ धरती ते, जमान, वैसे जमान दा लफ्जी अर्थ आकाश भी है, कुछ विद्वाना ने जमान दा अर्थ समा भी कीता जमाने नाल, पर जमीन ते जमान शब्द दोनों टुकणगे, अर्थ जमीन ते आकाश होवेगा। इहदा मतलब इस धरती ते इस आकाश दे थले जिन्ने भी धर्म ग्रंथ ने, मान लै तू सारे पढ़ी जा रहा है, वेद पुराण कतेब कुरान जमीन जबान सबान सबना ने सारियां दे, सब ने देखे कोखे, जमीन जबान सबान के पेख है सारियां नू चंगी तरह कोख्या। हुण इत्थे भी थोड़ी जिवें बेनती करदिआं मन च आवेगा भी पाठ पढ़न दी गल तां गुरबाणी भी कहिंदी। हुण गुरु ग्रंथ साहिब जदों पाठ दी गल करदे आ उत्थे नाल विचार दी गल करदे आ, जिथे विचार दी गल करदे आ उत्थे गुरु ग्रंथ साहिब आचार दी गल करदे, पाठ विचार और आचार। महाराज ने देखो बाणी च सी, मेरा ख्याल इत्थे कथा कीती सी जी, ए पड़ पड़ गड्डी लदी इत्थे कीती सी जी महाराज दी आसा की वार च, उत्थे महाराज जी ने सारे ग्रंथां दा जिक्र करके इन्नी पढ़ाई कर लै, पर गल फिर भी उत्थे मैं पढ़ लिया पर नाल खौमे दी तय फिर जम गई, मैं तां एडा वड्डा पाठी आ ते कदी पाठ नहीं कीता। पड़ पड़ गड्डी लदियां, पड़ पड़ भरियां साथ, पड़ पड़ बेड़ी पाईयां, पड़ पड़ गड्डियां खात, पढ़ियां जेते बरस बरस, पढ़ियां जेते मास, पढ़ियां जेती आरजा, पढ़ियां जेते सांस। इस गल नूं गुरु गोबिंद सिंह कह रहे, नानक लेख है एक गल सिमरन। जे तू ग्रंथ पढ़ रहे हैं उहदी प्रैक्टिस नहीं कर रहा, गुरु गोबिंद सिंह कहिंदे सारी धरती दे ग्रंथ तू वेख ले, नानक लेख है एक गल होर खौमै झकना चाख। इहनू गुरु अर्जुन साहिब कहिंदे आ पाठ पढ़ियो और वेद विचारियो, इह गल नू गुरु गोबिंद सिंह कह रहा जी। असल च वेद पुराण कतेब कुरान जमीन जमान सबान के पेख है, सारे देखे होण किताब, सारियां ग्रंथ कट्ठे कीते होण। महाराज कहिंदे पाठ पढ़ियो और वेद विचारियो, निवल भुयंगम साधे पंच जना सो संग ना छुटक्यो, अधिक अहंग बुद्ध बांधे प्यारे, इन विद मिल न जाई मैं किए कर्म अनेका, हार पर्यो स्वामी के द्वार है दीजे बुद्ध विवेका। पुराण पढ़े का क्या गुण, सुनो इस बेनती नु पीर साहब, वेद पढ़े पुराण पढ़े कुरान पढ़े की पर की पला होया। कहन लगे मैं इना कुछ चेते कर लिया, वैसे शब्द किते खुल के अर्थ हुन गुरबाणी दे समझ पै जाए, जेड़े आपां भी झगड़िया च पए ना, हालत साडी भी हुई। कहने इन्ने सारे वेद चेते ने, इहदी खोपड़ी च इन्ना कुछ चेता। कहन लगे तेरे ग्रंथा दा ज्ञान इस तरह जिवें खोते दी पिठ उत्ते किसी ने चंदन ला दिता होवे। सुनो चंदन कीमती है, खोते कोल समर्था है भार चुकण दी, पर उहनूं इन्नी बेसमझ नूं समझ कोई नहीं जिहड़ा मेरे पिठ ते वे कीमती किन्ना कु है। कई बारी धर्म दे ग्रंथ दे शब्द कंठ हो जांदे ने गुरमुखो, उहदी कीमत दी सार नहीं पता हुंदा। वेद पुराण पढ़े क्या का गुण, खर चंदन जस पारा, राम नाम की गत नहीं जानी कैसे उतरस पारा। वेदा में नाम उत्तम सो सुने नाहीं फिर ज्यों बेतालिया, नाम नूं तां सुनिया नहीं बस तुकां कड कड के लड़ना शुरू कर दिता। महाराज भाई साहब ने कहा वेद कते भुलाए कै मोहे लालच दुनी शैताने, सच किनारे रह गया खै मरदे बामण मोलाने। उस कॉन्सेप्ट च गल कही गई, वेद पुराण कतेब कुरान जमीन जमान सबान कपिख है, हर चीज देखिए। पर महाराज अगे बचन कर रहा, पौन आहार, पौन आहवा जी, आहार दर्थ आप सारे जाने, खुराक भोजन। कई ऐसे ने जेड़े सूक्ष्म हो जाते ने, रोटी नहीं खाते, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ ਹਜ਼ਾਰਕ ਹਜ਼ਾਰਕ, ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਆਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਜਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ ਸਮੇਂ ਸੋ ਵਿਚਾਰ ਹਜ਼ਾਰ ਕੇ ਦੇਖ, ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਕੀ ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਿਹਾ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜ ਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖਾ, ਏਕ ਨਾ ਲੇਖਾ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖਾ, ਸੋ ਸੰਯਮ ਨੇਮ ਅਨੇਕ ਵਿਸ਼ੇਖਾ ਏਕ ਨਾ ਲੇਖਾ, ਇਸ ਤਰ੍ਹਾਂ ਅਰਥ ਹੋਣਗੇ। ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ, ਬੇਦ ਕੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖਾ ਏਕ ਨਾ ਲੇਖਾ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਜਤੇ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ ਪਰ ਏਕ ਨਾ ਲੇਖੇ, ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ, ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਕੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ, ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸ ਮੇਦ ਜਾ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਪੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।

0: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
1: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
0: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
1: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
0: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

ਚੰਗਾ ਹੋਵੇ, ਰੂਪ ਬੜਾ ਭੈੜਾ ਹੋਵੇ, ਕਰੂਪ ਹੋਵੇ, ਚੰਗਾ ਨਾ ਲੱਗੇ। ਅਸ਼ਟਾਵਕਰ, ਲੱਤਾਂ ਵੀ ਟੇੜੀਆਂ, ਬਾਹਾਂ ਵੀ ਟੇੜੀਆਂ, ਕਮਰ ਵੀ ਟੇੜੀ, ਗਰਦਨ ਵੀ, ਅੱਠ ਥਾਂ ਤੋਂ ਸਰੀਰ ਵਿੱਚ ਬਲ ਕਰੋ। ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ, ਪਰ ਉਸ ਜ਼ਮਾਨੇ ਦਾ ਮਨ ਕਰਕੇ, ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ। ਤਨ ਕਰਕੇ ਤਾਂ ਬਦਸੂਰਤ ਹੈ, ਮਨ ਕਰਕੇ ਖੂਬਸੂਰਤ ਹੈ, ਸੁਭਾਅ ਚੰਗਾ ਹੈ। ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ, ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ। ਪਰਮਾਤਮਾ ਦਾ ਸਰੂਪ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਹੀ ਹੈ, ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ। ਉਹ ਸਦੀਵੀ ਹੈ, ਕਾਇਮ ਦਾਇਮ ਹੈ, ਕਰਤਾ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ। ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਨਿਰਵੈਰ ਹੈ, ਨਿਰਭੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਦੇ ਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸ ਨੂੰ ਮੈਂ ਖੋਲਾਂ ਤੇ ਮੰਗਲਾਚਰਨ ਮੂਲ ਮੰਤਰ ਦੇ ਚ ਹੀ ਸਮਾਂ ਲੱਗ ਜਾਏਗਾ, ਉਹਦੇ ਸਮਾਂ ਵੀ ਨਹੀਂ ਹੈ, ਪਰਮਾਤਮਾ 'ਚ ਸਮਾਂ ਨਹੀਂ ਹੈ। ਅਕਾਲ, ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ, ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ, ਜਗ੍ਹਾ ਹੀ ਨਹੀਂ, ਕਿਵੇਂ ਭੱਜੇਗਾ, ਦੌੜੇਗਾ। ਤਨ ਭੱਜਦਾ ਹੈ, ਦੌੜਦਾ ਹੈ, ਉੱਠਦਾ ਹੈ, ਬੈਠਦਾ ਹੈ, ਕੰਮ ਕਰਦਾ ਹੈ ਸਥਾਨ ਦੇ ਵਿੱਚ, ਮਨ ਭੱਜਦਾ ਹੈ ਸਮੇਂ ਦੇ ਵਿੱਚ। ਇਹਨੂੰ ਸਥਾਨ ਦੀ ਲੋੜ ਨਹੀਂ ਹੈ, ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। ਮਨ ਸਮੇਂ ਵਿੱਚ ਦੌੜਦਾ, ਕਿਹੜੇ ਸਮੇਂ 'ਚ ਦੌੜਦਾ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ। ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ, ਕਦੀ ਯਾਦਾਂ ਵਿੱਚ ਡੁੱਬਿਆ ਬੈਠਾ। ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ 'ਤੇ ਬੋਝ, ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ। ਕਿਸੇ ਵਕਤ ਫਿਰ ਖੁਲਾਸਾ। ਪਰਮਾਤਮਾ ਉਹ ਸਮੇਂ ਦੇ 'ਚ, ਉੱਥੇ ਸਮਾਂ ਹੀ ਨਹੀਂ ਹੈ, ਸਮਾਂ ਪਰਮਾਤਮਾ ਕਰਕੇ ਹੈ, ਸਮੇਂ ਕਰਕੇ ਪਰਮਾਤਮਾ ਨਹੀਂ, ਅਸੀਂ ਸਮੇਂ ਕਰਕੇ ਹਾਂ। ਸਾਨੂੰ ਸਮੇਂ ਨੇ ਬਣਾਇਆ, ਸਿਰਫ ਸਮੇਂ ਨੇ ਬਣਾਇਆ ਹੀ ਨਹੀਂ, ਕਾਲ ਨੇ ਬਣਾਇਆ ਨਹੀਂ, ਸਾਨੂੰ ਕਾਲ ਖਾ ਵੀ ਜਾਏਗਾ, ਸਮਾਂ ਖਾ ਵੀ ਜਾਏਗਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸੂਜੂ ਅਵਤਰਾ, ਕਾਲ ਪਾਏ ਕਰ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤੁਮਾ, ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ, ਸਮੇਂ ਦਾ ਤਮਾਸ਼ਾ। ਜੋ ਸਮੇਂ 'ਚ ਬਣਿਆ ਸਮਾਂ ਮਿਟਾ ਦੇਗਾ, ਜੋ ਸਮੇਂ ਵਿੱਚ ਆਇਆ ਸਮਾਂ ਉਸਨੂੰ ਰੁਖਸਤ ਕਰ ਦੇਗਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਮਿਟਾ ਦੇਗਾ। ਉਹ ਸਮੇਂ ਕਰਕੇ ਨਹੀਂ ਹੈ ਪਰਮਾਤਮਾ, ਪਰਮਾਤਮਾ ਕਰਕੇ ਸਮਾਂ ਹੈ। ਇਸ ਵਾਸਤੇ ਅਕਾਲ, ਕੋਈ ਇਹ ਨਾ ਸਮਝਣੇ ਕਲਪਨਾ ਮਾਤਰ ਹੈ, ਮੂਰਤੀਮਾਨ ਹੈ, ਮੂਰਤ ਹੈ। ਅਤੇ ਮੂਰਤ ਤੋਂ ਮੁਰਾਦ ਫਿਰ ਇਕਦਮ ਬਣ ਜਾਈ, ਕਿਸੇ ਨੇ ਘੜਿਆ ਹੋਵੇਗਾ, ਕਿਸੇ ਤੋਂ ਜੰਮਿਆ ਹੋਵੇਗਾ, ਇਕਦਮ। ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਜੰਮਿਆ ਨਹੀਂ, ਅਜਨਮ ਹੈ, ਅਮਰਨ ਹੈ, ਜੰਮਿਆ ਨਹੀਂ ਹੈ। ਤੋ ਫਿਰ ਕੈਸੇ ਹੈ ਸੈਭੰ? ਸੰਸਕ੍ਰਿਤ ਦਾ ਸ਼ਬਦ ਹੈ ਸਵੈਭੂ, ਆਪਣੇ ਆਪ ਤੋਂ ਪ੍ਰਭੂ ਹੋਇਆ, ਆਪਣੇ ਆਪ ਤੋਂ ਪ੍ਰਗਟ ਹੋਇਆ। ਆਪ ਹੀ ਨੇ ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ। ਸੈਭੰ ਸ਼ੰਭੂ ਸਵੈਭੂ, ਪੰਜਾਬੀ ਰੂਪ ਸੈਭੰ। ਆਪਣੇ ਆਪ ਤੋਂ ਆਪ ਹੀ ਹੋਇਆ, ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ। ਉਹ ਜਿਹੜਾ ਇੱਕ ਹੈ ਉਹ ਗੁਰੂ ਹੈ, ਗਿਆਨ ਗੁਰੂ ਹੈ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ। ਗਿਆਨ ਹੀ ਤੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇ ਬਹੁਤ ਲਗਾਓ। ਸਭ ਕੁਛ ਜਿੱਥੇ ਪਰਮਾਤਮਾ ਤੋਂ ਆਇਆ, ਗਿਆਨ ਵੀ ਉਸੇ ਤੋਂ ਆਇਆ। ਕੋਈ ਗੈਰ ਗੰਭੀਰ ਕਵਿਤਾ ਕਿਸੇ ਕਵੀ ਦੀ ਨਹੀਂ ਆਉਂਦੀ, ਪਰਮਾਤਮਾ ਦੀ ਆਉਂਦੀ ਹੈ। ਕਵੀ ਦੀ ਪਕੜ ਦੇ 'ਚ ਆ ਗਈ, ਉਹਦੇ ਭਾਂਡੇ 'ਚ ਸਮਾ ਗਈ। ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ, ਸਭ ਪਰਮਾਤਮਾ ਦਾ।

ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ, ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ। ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ, ਉਹੀ ਅਸੀਮ ਹੋ ਜਾਂਦਾ। ਗੁਰੂ ਹੈ, ਪ੍ਰਸਾਦ ਦਿਆਲੂ ਹੈ, ਬਖਸ਼ਿੰਦ ਹੈ, ਰਹੀਮ ਹੈ, ਰਹਿਮਾਨ ਹੈ, ਬਖਸ਼ਿੰਦ ਹੈ, ਕਰੁਣਾਕਰ ਹੈ, ਦਿਆਲੂ ਹੈ। ਇੱਥੇ ਤੱਕ ਮੂਲ ਮੰਤਰ ਮੁਖਤਸਰ, ਅਤੇ ਹੁਣ ਆਪ ਸ਼ਬਦ ਸਰਵਨ ਕਰੋ। ਹਾਂਜੀ।

ਸਾਡੇ ਦੇਸ਼ ਦੇ ਕਹਿੰਦੇ ਨੇ ਧਰਮਰਾਜ, ਮੌਤ ਦਾ ਦੇਵਤਾ ਧਰਮਰਾਜ, ਇਸਲਾਮ ਦੇ ਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ, ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ। ਉਸ ਧਰਮਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈਂਦੇ ਨੇ। ਗੁਰੂ ਨਾਨਕ ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ, ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਹੈ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ, ਕਮਜ਼ੋਰੀ ਦਾ ਜ਼ਿਕਰ ਕਰਨਾ ਹੈ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤਾਂ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਵਿੱਚ ਪਾਣੀ ਅਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ, ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜੇ ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤਾਂ ਮੰਨਦਾ ਹੀ ਨਹੀਂ, ਨਾਦਾਨ ਹੈ, ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ, ਮਰਨ ਨੂੰ ਮੰਨ, ਜਨਮ ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤਾਂ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ, ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਹੈ, ਤੇ ਜੋ ਹੋਣ ਵਾਲਾ ਹੈ ਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

0: ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਿਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ ਨੇ, ਬੜੇ ਨਿਕਟਵਰਤੀ ਸ਼ਬਦ ਨੇ। ਇੱਥੇ ਲਿਖਤ ਵਿੱਚ ਹੈ ਪਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ, ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤਾਂ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲਏ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ, ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ, ਸਹਾਰਾ ਤੇਰਾ ਬਣਿਆ ਹੋਇਆ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ, ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਬਜਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕ ਏ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਥੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੁਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾਤ, ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੁਹੇਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ, ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾਮਾ ਰਾ ਬਗੇਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ, ਸਦੀਵੀ ਸਹਾਰਾ। ਦਸਤਗਰਦਾਰੀ ਬਰੋ ਦਾਮਾ ਨੇ ਜਾਮਾ ਰਾ ਬਗੇਰ, ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਇਕੱਲਾ ਹੀ ਜਾਣਾ। ਹਾਂਜੀ,
1: ਸਭ
0: ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਵਿੱਚ ਖਿਆਲਾਂ ਵਿੱਚ ਬਦੀ ਬਦੀ ਕਦੀ ਕਦੀ ਕ੍ਰਿਤ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗਣ ਰੱਖੇ ਜਾ ਰਹੇ ਹਾਂਜੀ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਹੇ ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤਾਂ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਉੱਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੇ ਪ੍ਰਭੂ ਪਤਾ ਨਹੀਂ ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਆਖਰੀ ਪੰਕਤੀਆਂ ਬਦ ਬਖਤ ਹਮ ਚੋਂ ਬਕੀਲ ਗਾਫਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਖਾ ਬਦਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸ਼ਿਖ ਸਾਧੀ ਸਭ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦ ਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ 'ਚ ਚੜ੍ਹਦੀ ਕਲਾ ਲੱਗਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੀ ਨਫ਼ਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫ਼ਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਹਾਂ ਮੈਂ ਨਜੂਮੀ ਨਹੀਂ ਹਾਂ ਪਰ ਮੈਂ ਕਹਿ ਸਕਦਾ ਇਸ ਵਾਸਤੇ ਗੁਰਬਾਣੀ ਦਾ ਫੈਸਲਾ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਸਤਿਗੁਰ ਇੱਥੇ ਕਹਿ ਰਹੇ ਨੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ ਬਦਬਖਤ ਹਾਂ ਬਦਬਖਤ ਹਮ ਚੋਂ ਬਖੀਲ ਗਾਫਲ ਫਿਰ ਮੈਂ ਚੁਗਲਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਣਾ, ਬੁਰਾਈ ਤੇ ਜ਼ਰਾ ਮਾਤਰ ਸੀ ਪਹਾੜ ਦੱਸਦਾ। ਬਖੀਲ ਵੀ ਹਾਂ, ਚੁਗਲਖੋਰ ਵੀ ਹਾਂ, ਬਦਬਖਤ ਹਮ ਚੋਂ ਬਖੀਲ ਗਾਫਲ, ਹੇ ਪ੍ਰਭੂ ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ, ਸੁਚੇਤ ਵੀ ਨਹੀਂ ਹਾਂ, ਸਾਵਧਾਨ ਵੀ ਨਹੀਂ ਹਾਂ, ਸਿਆਣਾ ਵੀ ਨਹੀਂ ਹਾਂ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਗ, ਤੈਨੂੰ ਵੇਖ ਸਕਾਂ ਹੇ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ। ਬੇਨਜ਼ਰ ਹਾਂ, ਅੰਧੇ ਨੂੰ ਬੇਨਜ਼ਰ ਕਹਿੰਦੇ ਨੇ, ਮੇਰੇ ਕੋਲ ਨਜ਼ਰਾਂ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ। ਬੇਬਾਗ ਦੂਸਰਾ, ਮੈਂ ਮੂੰਹ ਫੱਟ ਬੜਾਂ, ਜੋ ਮੂੰਹ ਚਾਹੁੰਦੀ ਹੈ ਕਹਿ ਦੇਣਾ, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਨ ਕੀ ਹੈ, ਸਮਾਜ ਕੀ ਹੈ, ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਗ ਹਾਂ, ਜ਼ਬਾਨ ਕਾਬੂ 'ਚ ਨਹੀਂ, ਬੇਬਾਗ ਹਾਂ। ਹੁਣ ਆਖਰੀ ਪੰਕਤੀ ਦੇ ਸਤਿਗੁਰਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ, ਨਾਨਕ ਭਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਇੱਕ ਅਰਜ਼ੋਈ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ, ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992-152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 pound, 2 pound ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 cents ਨੂੰ pound ਅਤੇ BC ਹੌਟ ਹਾਊਸ ਟੋਮੇਟੋਜ਼ 98 cents ਨੂੰ pound।

0: You're listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਟ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਗੁਰਦਿਆਲ ਸਿੰਘ ਬਾਥਵਾ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਥ ਨੂੰ ਐਟ 6043515111।
3: ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬਾਉਣਾ ਚਾਹੁੰਦਾ, ਮੈਂ ਉਹ ਨਹੀਂ ਬਾਉਂਦਾ, ਮੈਂ ਹੋਰ ਬਾਉਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਵਧੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸਦਾ ਬਣਦਾ ਹੈ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ, ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜ੍ਹਾ ਜਿਹਾ ਧਿਆਨਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ, ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ। ਜਦ ਤਨ ਨਾਲ ਸ਼ਾਮਲ ਹੁੰਦਾ ਹੈ ਤਾਂ ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ, ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ ਮੈਨੂੰ ਕੀ ਪਤਾ, ਮੈਂ ਇੱਥੇ ਸਟੇਜ 'ਤੇ ਬੈਠਿਆ ਜਾਂ ਗੁਰਦੁਆਰੇ ਬੈਠਿਆ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਅਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ ਆ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਅਤੇ ਮਨ ਇਨਕਾਰੀਏ ਅਤੇ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ, ਸਮਾਜ ਲਈ ਕਰ ਰਿਹਾ, ਸਮਾਜ ਚੰਗਾ ਚੰਗਾ ਆਖੇਗਾ, ਲੋਕ ਚੰਗਾ ਚੰਗਾ ਆਖਣਗੇ। ਸਮਾਜ ਦੇ 'ਚ ਰਹਿਣਾ ਹੈ ਤਾਂ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਅਤੇ ਪਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣਨਾ, ਮਨੁੱਖ ਦੀ ਤਾਂ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ, ਜੋ ਸਮਾਜ ਦੇ 'ਚ ਹੈ। ਜੇ ਸਮਾਜ ਤਤ ਛਿੰਨ ਫੈਸਲਾ ਕਰਦਾ ਹੈ, ਰਹਿਣਾ ਸਮਾਜ ਦੇ 'ਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ, ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀ ਦੇਖਦੇ, ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਤਨ ਸ਼ੁਭ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ ਇਸ ਸ਼ੁਭ ਕ੍ਰਿਤ ਦੇ ਅੰਦਰ, ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ੍ਹ ਰਿਹਾ, ਸੇਵਾ ਕਰ ਰਿਹਾ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਛ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ, ਬੋਲਿਆ ਬੁਰਾ ਹੈ, ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ, ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ। ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਛਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ, ਔਰ ਕਈ ਦਫ਼ਾ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ, ਖੋਟਾ ਹੁੰਦਾ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ, ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ, ਇਹ ਚੁਣਾਓ ਕਰ। ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ, ਕਬ ਕੋ ਲੋਗਨ ਕੋ ਪਤੇ ਆਵੇ, ਲੋਕ ਪਤੀਣੇ ਨਾ ਪਤ ਹੋਵੇ, ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ? ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਅੰਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ, ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ, ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ, ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਉਸ ਵਿੱਚ ਮਨ ਪੂਰਾ ਆਉਂਦਾ, ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ, ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਚੋਰੀ ਕਰਨ ਲੱਗਿਆ, ਕਾਤਲ ਪੂਰਾ ਸਾਵਧਾਨ ਆਉਂਦਾ ਕਤਲ ਕਰਨ ਲੱਗਿਆ, ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ, ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ, तो चोरी दे संस्कार बन जाते हैं, कीर्तन दे नहीं बनते। बेईमानी दे संस्कार बन जाते हैं, वाहेगुरु वाहेगुरु आखण दे संस्कार नहीं बनते। क्यों? उस विच मन नहीं सी, सावधानी नहीं सी। गुरु तेग बहादुर साहब जी महाराज कहते हैं, मन कर कभू ना हर गुण गायो। गांदा पे पाठ करदा पे, मन तो उस विच है नहीं, संस्कार नहीं बनेंगे। मन कर कभू ना हर गुण गायो, बिखिया सकत रहो निसबासर, कीनो अपनो पायो। मन उसे ही कर्म दे चौंदा है जिस चो प्रभावत है, मन उसे ही कर्म में चौंदा है जिस चो लाभ है। अगर बुरे कर्म दे चलाव है ता मनुख बुरा करेगा, अगर पता चल जाए शुभ कर्म दे चलाव है ता करेगा, मनोरथ लाभ है। और लाभ भी सिर्फ दुनियावी, कोई अध्यात्मिक नहीं, कोई परमात्म नहीं। दुनियावी लाभ है तो शुभ कर दे, नहीं तो नहीं कर दे। अगर अशुभ करके भी दुनियावी लाभ हो सकता है तो कर दे, करना है। मूल ते लाभ दी गल है। आप सुन के हैरान हो गए, स्वाभाविक सामने मेरे वाक आ गया। भारत दे प्राचीन ऋषि मुनिया दी वंड दे मुताबक चार वर्ण बनते हैं। वो जिहड़ी वंड कीती सी उन्होंने जात पात करके नहीं कीती सी। जिहड़ा अपने सिर दी वरतों बहुत ज्यादा करे, बड़ा सोचे, जबान दे अगे उसकी सोचनी होवे, जबान पिछे होवे, पैरां दे अगे भी उसकी अकल होवे, पैर अगे ना होन। मूर्ख मनुख पैर अगे ने, अगल पिछे है। कदम पहले पुट लैंदा, सोचदा बाद दे छे। सियाणा अकल अगे कदम पिछे, सोचदा पहले कदम बाद दे छे रखदा। सियाणा मनुख सोचदा पहले बोलदा बाद दे छे, सियाणा मनुख करदा बाद दे छे सोचदा पहले, मूड करदा पहले सोचदा बाद दे छे। ये पहचान। जिहड़ा हर कर्म विच अकल नूं अगे रखदा है, सिर नूं अगे रखदा है, और जिसका सिर बहुत मजबूत है उन्हूं ब्राह्मण आख्या गया। ये ब्राह्मण है, ब्राह्मण कोई जात नहीं सी। ये गल वखरी है कि उस वर्ग के बंदियां नूं ब्राह्मण आख्या गया, बहुतात विच जात मन ली गई, वरना यह जात नहीं है। गुरबाणी जात नहीं मनती। गुरबाणी की कहती है, ब्रह्म बिंदे से ब्राह्मणा, जो ब्रह्म का चिंतन करता है ब्राह्मण। और किसन आख, कहो कबीर जो ब्रह्म विचारे सो ब्राह्मण कईयत है हमारे, जो ब्रह्म दे विचार करता है ब्राह्मण। वेद शब्दं ब्राह्मण है, विद्या दी विचार करता है, सोचता है ब्राह्मण, सिर नूं अगे करता है ब्राह्मण। हथ अगे ने, हथां च ताकत होनी चाहिए, सिर विच नहीं है तो ना सही। हथ मजबूत होने चाहिए। मेरे दो हथ इतने मजबूत होवन 1000 हथां नूं जकड़ के रख दें। पता है भारत विच एक ऐसा पुरुष होया जिहदा नाम सी सहन सर बाहू। सहन सर बाहू, सहंस कहिंदे ने 1000 नूं, 1000 बावां वाला। मिथिहास दे चां सच्चाई कढ़नी पएगी। 1000 बावां इको ही मनुख दियां आवन तो मेरे ख्याल सारा हाल कमरे चो कल्ला ही बैठ सकेगा। 1000 बावां बहुत वड्डा शरीर चाहिए, 1000 बावां। पर मैं करा सच्चाई है, होंदे ने सेंसर बाओ हैं ते उसदे कोल दो हथ, पर उहदे कोल 1000 हथ जुड़े होंदे, जोड़ के खड़े होंदे। उहदे दो हथ 1000 हथां नूं बन के रख देंदे, ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ ਨੇ। ਸਹਿਨ ਸਰਬਾਉ, ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਹਾਂ ਦੇ ਵਿੱਚ ਹਜ਼ਾਰਾਂ ਬਾਹਾਂ ਦਾ ਬਲ ਲਓ। ਸਹਿਨ ਸਰਬਾਉ, ਕੌਣ ਨਹੀਂ ਬਣਨਾ ਚਾਹੁੰਦਾ, ਸਭ ਕੁਛ ਮੇਰੇ ਹੱਥਾਂ 'ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ 'ਚ ਹੋਵੇ। ਮੁਗਲ ਸ਼ਹਿਨਸ਼ਾਹ 'ਤੇ ਆਪਣਾ ਤਖੱਲੁਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ, ਜਹਾਂਗੀਰ ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ ਦੇ 'ਚ। ਅਕਬਰ ਜਲਾਲੂਦੀਨ 'ਤੇ ਨਾਮ ਸੀ ਅਕਬਰ, ਪਤਾ ਅਕਬਰ ਕਿਸ ਨੂੰ ਕਹਿੰਦੇ ਨੇ, ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੁ ਅਕਬਰ, ਅੱਲਾ ਹੀ ਅਕਬਰ ਹੈ, ਹੋਵੇਗਾ ਅੱਲਾ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ, ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ। ਔਰ ਇਹ ਹੰਕਾਰ ਸ਼ਿਖਰ 'ਤੇ ਹੋਵੇ ਅਤੇ ਮਨੁੱਖ ਚਾਹੁੰਦਾ ਖੁਦਾ ਨੂੰ ਵੀ ਛੋਟਾ ਦਿਖਾਉਣਾ ਹੈ, ਹੰਕਾਰ ਵੀ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ ਮੈਂ ਖੁਦ ਰੱਬ ਹਾਂ, ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ ਮੈਂ ਖੁਦ ਖੁਦਾ ਹਾਂ ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ, ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ। ਸਹਿਨ ਸਰਬਾਉ, ਇੱਕ ਉਰਦੂ ਦਾ ਸ਼ਾਇਰ ਕਹਿੰਦਾ ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਇੱਕ ਹੰਝੂ ਨਿਕਲਿਆ ਹਜ਼ਾਰਾਂ ਦਿਲ ਰੋ ਉੱਠੇ ਨੇ, ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ। ਸਹਿਨ ਸਰਬਾਉ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਅਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ, ਛੱਤਰੀ। ਛੱਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸਦੇ ਹੱਥ 'ਚ ਹੈ, ਸ਼ਕਤੀ ਜਿਸਦੇ ਹੱਥ 'ਚ, ਛੱਤਰੀ। ਇਹਦਾ ਅਪਰ ਭ੍ਰੰਸ਼ ਹਿੰਦੀ ਪੰਜਾਬੀ 'ਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛੱਤਰੀ, ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛੱਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜ਼ਬੂਰ ਕਰ ਸਕਦੇ ਨੇ ਹੱਥ ਜੋੜਨ 'ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛੱਤਰੀ, ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸਵਾਲ ਨਹੀਂ, ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸਵਾਲ ਨਹੀਂ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ, ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਾਨਤਾ ਹੈ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਹੀ ਪੂਜੇ ਜਾਂਦੇ ਨੇ। ਇਹ ਵੀ ਮਹਿਸੂਸ ਕਰਦੇ ਹਾਂ, ਭਾਰ ਚੁੱਕਦੇ, ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੀ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕੱਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੂੰ ਸਿਰਫ ਸਿਰ ਵਾਲਾ ਕਿੱਥੇ ਰਹੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤਾਂ 1000 ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ, ਅਤੇ ਧਨ ਤਾਂ ਕਿਰਤ ਨਾਲ ਆਏਗਾ, ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤਾਂ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ, ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫ੍ਰੈਂਚ ਗਏ, ਡੱਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ, ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮੈਰੀਕਾ ਬਣਿਆ ਹੋਇਆ। ਅਮੈਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡੱਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਇਰਾਨੀ, ਅਰਬੀਅਨ, ਅੰਗਰੇਜ਼, ਫ੍ਰੈਂਚ, ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। 1000 ਸਾਲ ਦੀ ਗੁਲਾਮੀ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ ਵਿੱਚ, ਕਲਗੀ ਅਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਆ ਉੱਥੇ, ਕੋਹਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਵਿੱਚ ਕੱਢ ਦੇਈਏ ਅਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। £1000 ਦੀ ਆਮਦਨ ਹੈ, £10 ਟਿਕਟ ਹੈ, ਜਾ ਕੇ ਦੇਖੋ ਕੋਹਨੂਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਤਾਂ ਸਭ ਉੱਥੋਂ ਲਿਆਂਦਾ। ਇਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਇਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫ੍ਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ। 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤਾਂ ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ, ਰਹਿ ਕੀ ਜਾਏਗਾ ਫਿਰ, ਰਹਿ ਕੀ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2992-152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਲਾਰਜ ਸਾਈਜ਼ ਚੈਰੀਜ਼ ਲਵੋ 2.99 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਊਂਡ, ਅਤੇ BC ਹੌਟ ਹਾਊਸ ਟੋਮੇਟੋਜ਼ 98 ਸੈਂਟਸ ਨੂੰ ਪਾਊਂਡ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤੇ।

0: You're listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 19 ਜੂਨ ਤੋਂ 24 ਜੂਨ ਤੱਕ। ਪਾਲਕ ਲਵੋ 99 ਸੈਂਟਸ ਦੀ ਗੁੱਛੀ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: ਗੁਰਦੇਵ ਸਿੰਘ ਬਾਤੋਂ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਹਦੇ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਤ ਨੂੰ ਐਟ 604-351

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ।
3: ਰੇਡੀਓ ਫਰਨਡੇਲ ਵਾਸ਼ਿੰਗਟਨ
4: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।